ਇਹਦਾ ਮਜਨ ਕਰਾਉਂਦੇ ਹਾਂ ਸੰਤਾਂ 'ਚ ਬੈਠ ਕੇ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀ ਆ, ਤੁਸੀਂ ਸਹਾਇਤਾ ਕਰਨੀ ਆ। ਮਾਘ ਮਜਨ ਸੰਗ ਸਾਧੂਆਂ, ਤੁਹਾਨੂੰ ਸਾਧੂ ਵੀ ਕਿਹਾ, ਧੂੜੀ ਕਰ ਇਸ਼ਨਾਨ। ਜਦੋਂ ਸਾਰਿਆਂ ਦੀ ਆਵਾਜ਼ ਵਾਹਿਗੁਰੂ, ਇਹ ਸੱਚੀ ਧੂੜੀ ਕੰਨਾਂ ਰਾਹੀਂ ਆਪਾਂ ਅੱਖਾਂ ਤੋਂ ਬੰਦ ਕਰ ਲੈਂਦੇ, ਕੰਨਾਂ ਰਾਹੀਂ ਮਨ ਫਿਰ ਸੁਣਦਾ, ਫਿਰ ਇਹ ਨਿਰਮਲ ਹੁੰਦਾ। ਅਤੇ ਜਦੋਂ ਨਿਰਮਲ ਹੋਏਗਾ ਫਿਰ ਇਹ ਆਪਣੇ ਘਰ ਜਾਏਗਾ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਨਿੱਜ ਘਰ ਮਹਿਲ 'ਚ ਜਾਏਗਾ ਕਦੋਂ, ਜਦੋਂ ਤੁਸੀਂ ਸੰਗਤ 'ਚ ਬੈਠ ਕੇ ਵਾਹਿਗੁਰੂ ਨੂੰ ਮਨ 'ਚ ਵਸਾ ਦੋਗੇ। ਸੰਤ ਮੰਡਲ ਵੀ ਕਿਹਾ, ਸੰਤ ਮੰਡਲੀ ਸੰਗਤ ਨੂੰ ਕੀ ਕਿਹਾ, ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ। ਦੁਰਤ ਹੁੰਦਾ ਭੈੜੀ ਮੱਤ ਸਾਡੀ। ਕਹਿੰਦੇ ਸੰਗਤ 'ਚ ਆ ਕੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ। ਕਹਿੰਦੇ ਅੰਦਰੋਂ ਨਾਮ ਤੁਹਾਨੂੰ ਪ੍ਰਗਟ ਹੋ ਜਾਏਗਾ, ਜਿਹਦੇ ਨਾਲੋਂ ਜਨਮ ਸਮੇਂ ਦੇ ਵੀ ਟੁੱਟ ਗਈ ਸੀ, ਹੈ ਨਾ। ਵੇਖੋ ਕਿੱਡੀ ਵੱਡੀ ਬਖਸ਼ਿਸ਼ ਹੈ ਸਤਿਗੁਰੂ ਸੰਗਤ ਦੀ ਇਹ। ਪਰ ਜੇ ਚਾਓ ਆਵੇ, ਤਾਂ ਚਾਓ ਤਾਂ ਆਵੇਗਾ ਜੇ ਮਨ ਨੂੰ ਜਗਾਵਾਂਗੇ। ਹੁਣ ਮਨ ਸੁੱਤਾ ਪਿਆ ਸਾਰਿਆਂ ਦਾ, ਤੀਜੇ ਪਾਤਸ਼ਾਹ ਨੇ ਤਾਂ ਫੈਸਲਾ ਦੇ ਦਿੱਤਾ, ਕਹਿੰਦੇ ਸਾਰਾ ਸੰਸਾਰ ਹੀ ਸੁੱਤਾ ਪਿਆ। ਇਹ ਜਿਹੜੇ ਵਿਚਾਰ ਆਉਂਦੇ ਨਾ, ਕਹਿੰਦੇ ਰਜੋ ਗੁਣੀ ਸਤੋ ਗੁਣੀ ਤਮੋ ਗੁਣੀ ਨੂੰ ਮਾਇਆ ਕਿਹਾ, ਕਹਿੰਦੇ ਤੀਹੀਂ ਗੁਣੀ ਸੰਸਾਰ ਭਰਮ ਸੁੱਤਾ। ਸੁੱਤਿਆਂ ਰਹਿਣ ਕਿਹਾ ਸਾਡੀ ਉਮਰ ਨੂੰ, ਕਹਿੰਦੇ ਇੱਦਾਂ ਲੰਘ ਜਾਣੀ ਇਹਨਾਂ ਦੀ। ਕਹਿੰਦੇ ਤੀਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਆ ਵੇਖੋ ਹੁਣ ਜਾਗਦੇ ਕਿਹੜੇ ਨੇ, ਗੁਰ ਕਿਰਪਾ ਤੇ ਸਤਿਗੁਰ ਨੇ ਬਖਸ਼ਿਸ਼ ਕਰ ਦੇਣੀ ਤੁਹਾਡੇ ਤੇ, ਗੁਰਪ੍ਰਸਾਦ ਵਾਹਿਗੁਰੂ। ਇਹਨੂੰ ਗੁਰ ਕਿਰਪਾ ਵੀ ਕਹਿੰਦੇ, ਗੁਰਪ੍ਰਸਾਦ ਵੀ ਕਹਿੰਦੇ। ਆਪਾਂ ਜਪ ਕਰਨਾ ਸ਼ੁਰੂ ਕਰਦਾ, ਕਹਿੰਦੇ ਗੁਰ ਕਿਰਪਾ ਤੇ ਹਰ ਮਨ ਵਸਿਆ। ਜਦੋਂ ਬੋਲਦੇ ਹੋ ਵਾਹਿਗੁਰੂ, ਅੱਖਾਂ ਬੰਦ ਰੱਖਦੇ ਤੁਸੀਂ, ਅੱਖਾਂ 'ਚ ਆ ਨਾ ਮਨ ਬੈਠਾ, ਜੋਤ ਆ, ਇਹ ਦੋ ਹਿੱਸਿਆਂ 'ਚ ਵੰਡ ਕੇ ਬਾਹਰ ਹੀ ਵੇਖੀ ਜਾਂਦਾ। ਜਦੋਂ ਤੁਸੀਂ ਨੇਤਰ ਬੰਦ ਕਰਦੇ ਹੋ ਫਿਰ ਇਕਾਗਰ ਹੋ ਜਾਂਦਾ, ਇੱਕ ਕੰਨਾਂ 'ਚ ਆ ਜਾਂਦਾ, ਫਿਰ ਇਹ ਸੁਣਦਾ ਵਾ। ਅਤੇ ਜਦੋਂ ਸੁਣੇਗਾ ਨਾ, ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਗਾ ਵੀ ਹੈ ਸੁਣੀ ਹੈ ਵਾਹਿਗੁਰੂ, ਅੱਖਾਂ ਬੰਦ ਕਰਕੇ। ਅਤੇ ਫਿਰ ਕੀ ਹੋਏਗਾ, ਪਿਆਰ ਪੈ ਜਾਏਗਾ। ਅੱਜ ਇਹੋ ਪਿਆਰ ਪਾਇਆ ਵਾ, ਅਸੂਨ ਅਸੂਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ, ਅਤੇ ਮਿਲਾਪ ਵੀ ਹੋ ਜਾਏਗਾ। ਜਾਏ ਇਹਦੇ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ। ਮੈਂ ਤਾਂ ਹੁਣ ਮਿਲਾਉਣਾ ਕਿੰਨੇ ਆ, ਜਿਹੜੀ ਜਿਹਨਾਂ ਦੀ ਸ਼ਰਨ 'ਚ ਬੈਠੇ ਹੋ, ਮਿਲਾਉਣਾ ਕਿੰਨੇ ਆ। ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ, ਹੈ ਨਾ। ਪਰ ਉੱਥੇ ਇਹਨਾਂ ਦੀ ਸਹਾਇਤਾ ਨਾਲ ਲੈਣੀ ਆ, ਆਹ ਜਿਹੜੇ ਬੈਠੇ ਆ ਇਹਨੂੰ ਸੰਤ ਕਹਿੰਦੇ ਨੇ। ਸੰਤ ਸਹਾਈ ਪ੍ਰੇਮ ਕੇ ਹੋ ਤਾਂ ਕਿ ਲਾਗੂ ਪਾਏ। ਪਾਏ ਲੱਗਣਾ ਸਮਝ ਲੱਗ ਗਈ ਹੁਣ ਕੀ ਹੈ, ਸੰਤਾਂ ਨੂੰ ਮੱਥੇ ਨਹੀਂ ਟੇਕਣੇ। ਉਹਨਾਂ ਦੇ ਮੁੱਖ 'ਚੋਂ ਜਿਹੜੀ ਆਵਾਜ਼ ਨਿਕਲਦੀ ਆ ਵਾਹਿਗੁਰੂ, ਇਹ ਉਹਨਾਂ ਦੇ ਚਰਨ ਆ। ਇਹ ਸੰਤਾਂ ਦੇ ਕੀ ਆ, ਚਰਨ ਧੂੜ। ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਜਦੋਂ ਅੱਖਾਂ ਬੰਦ ਕਰਕੇ ਸਾਰਿਆਂ ਦੀ ਧੂੜੀ ਕੰਨਾਂ ਰਾਹੀਂ ਲੱਗੂਗੀ ਨਾ ਅੰਦਰ ਬੈਠੇ ਮਨ ਨੂੰ, ਅਤੇ ਜਨਮਾਂ ਕਰਮਾਂ ਦੀਆਂ ਇਹਦੀਆਂ ਮੈਲਾਂ ਉੱਤਰ ਜਾਣਗੀਆਂ। ਪੰਜੇ ਮੈਲਾਂ, ਪੰਜ ਮੈਲਾਂ ਨੇ। ਸਤਿਗੁਰ ਕਹਿੰਦੇ ਜਨਮ ਕਰਮ ਮਲ ਉਤਰੇ ਮਨ 'ਤੇ ਜਾਏ ਗੁਮਾਨ। ਚਾਰ ਹੋਰ ਰਹਿ ਗਈਆਂ, ਉਹ ਵੀ ਨਿਕਲ ਜਾਣਗੀਆਂ। ਇਹਦੇ ਕਾਮ ਕ੍ਰੋਧ ਨਾਮ ਉਹੀ ਹੈ, ਬਿਨਸੇ ਲੋਭ ਸਵਾਨ। ਸਾਰਾ ਕੁਛ ਐਂ ਕਲੀਨ ਅਪ ਹੋ ਜਾਂਦਾ, ਅਤੇ ਫਿਰ ਇਹ ਨਿੱਜ ਘਰ ਮਹਿਲ ਜਾਂਦਾ। ਉਹਨੂੰ ਸੱਚਾ ਮਾਰਗ ਵੀ ਕਿਹਾ, ਲਿਵਦਾ ਰਸਤਾ, ਸੰਤ ਕਾ ਮਾਰਗ, ਜਿੱਥੇ ਧਰਮ ਨੂੰ ਵਾਹਿਗੁਰੂ ਨੂੰ ਮਿਲਣਾ ਨਹੀਂ ਜਾ। ਸੰਤ ਕਾ ਮਾਰਗ ਧਰਮ ਕੀ ਪੌੜੀ, ਪਰ ਕੋਈ ਕੋਈ ਚੱਲਦਾ, ਸਿਮਰਨ ਕਰਦੇ ਨਹੀਂ, ਨਾ ਸੰਗਤ 'ਚ ਹੀ ਬਹਿੰਦੇ। ਕੋਵਿਡ ਭਾਗੀ ਪਾਏ, ਤਾਂ ਹੀ ਕਿਹਾ ਨਾ, ਜੱਗ ਮੈਂ ਉੱਤਮ ਕਾਢੀਏ ਵਿਰਲੇ ਕਈ, ਵਿਰਲੇ ਵਿਰਲੇ ਗੁਰਮੁਖ ਨੇ ਜਿਹੜੇ, ਜਿਨ੍ਹਾਂ ਨੂੰ ਇਹ ਫਿਰ, ਕਿਉਂਕਿ ਜਿੰਨਾ ਚਿਰ ਮਨ ਨੂੰ ਜਗਾਉਂਦੇ ਨਹੀਂ ਨਾ, ਇਹਨੂੰ ਪਤਾ ਨਹੀਂ ਲੱਗਣਾ ਵੀ ਅਸੀਂ ਆਏ ਗੱਲ ਲਈ। ਇਹ 'ਚ ਬਰਾਗ ਨਹੀਂ ਗਾ ਆਉਣਾ, ਤਾਂ ਪੱਥਰ ਹੋਇਆ ਪਿਆ, ਹੈ ਨਾ। ਕਾਇਆ ਆਰਣ ਮਨ ਵਿੱਚ ਲੋਹਾ, ਹੈ ਨਾ। ਪੰਚ ਅਗਨ ਤਿਤ ਲਾਗ ਰਹੀ, ਪੰਜਾਂ ਦੀ ਅਗਨ 'ਚ ਸੜਿਆ ਪਿਆ, ਹੈ ਨਾ। ਭਿਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਾਂ ਨਾਹੇ, ਏਕ ਨਾਮ ਅੰਮ੍ਰਿਤ ਹੋ ਦੇਵੇ, ਅਤੇ ਨਾਨਕ ਦ੍ਰਿਸ਼ਟਸ ਦੇਹ। ਵੇਖੋ ਕਿੱਡੀ ਵੱਡੀ ਬਖਸ਼ਿਸ਼ ਹੈ ਸਤਿਗੁਰੂ ਦੀ। ਜੇ ਤੁਸੀਂ ਸੰਗਤ 'ਚ ਆ ਕੇ ਅਤੇ ਇਹ ਜਪਣਾ ਸ਼ੁਰੂ ਕਰ ਦਿੱਤਾ, ਹੈ ਨਾ, ਅਤੇ ਇਹ ਧੁੱਪ ਜਾਣਾ ਵਾ, ਜਦੋਂ ਜਾਂ ਇਹਨੂੰ ਜਗਾਉਣਾ ਵੀ ਕਿਹਾ, ਧੋਣਾ ਵੀ ਕਿਹਾ ਵਾ, ਬੜੇ ਗੁਰਬਾਣੀ ਦੱਸਿਆ, ਜਗਾਉਣਾ ਵੀ ਉਹੀ ਗੱਲ ਆ, ਧੋਣਾ ਵੀ ਉਹ ਗੱਲ ਆ, ਨਵਾਉਣਾ ਵੀ ਉਹ ਗੱਲ ਆ, ਇਸ਼ਨਾਨ ਵੀ ਉਹੀ ਗੱਲ ਆ,
ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਏ। ਤੇ ਫਿਰ ਕਹਿੰਦੇ ਗੁਰ ਕਿਰਪਾ ਤੇ ਸੇਜਨ ਜਾਗੇ। ਕਿਹੜੇ ਜਾਗੇ? ਅੱਗੇ ਬੋਲੋ ਹਾਂ ਜਨ ਹਰ ਮਨ ਵਸਿਆ। ਤੁਸੀਂ ਹੁਣ ਮਨ ਚ ਵਸਾ ਰਹੇ ਹੋ ਨਾ ਬੋਲ ਕੇ ਵਾਹ ਗੁਰੂ ਵਾਹ ਗੁਰੂ। ਤੇ ਅੰਮ੍ਰਿਤ ਬਾਣੀ ਚ ਲਿਖਿਆ ਹੋਇਆ ਹੈ ਕੀ ਲਿਖਿਆ ਵਾ? ਸੰਤ ਪ੍ਰਸਾਦ ਸੰਤ ਸੰਤ ਸੰਤ ਮੰਡਲ ਮੈਂ ਹਰ ਮਨ ਵਸੇ। ਆ ਸੰਤ ਮੰਡਲੀ ਵੀ ਕਿਹਾ ਇਹਨਾਂ ਨੂੰ, ਸੰਤ ਮੰਡਲ ਮੈਂ ਦੁਰਤ ਸਭ ਨਸੇ। ਕਿਹੜੀ ਭੈੜੀ ਮਤ ਆ, ਸੰਗਤਾਂ ਚ ਆ ਕੇ ਸਾਡੀ ਖਤਮ ਹੋ ਜਾਏਗੀ। ਤੇ ਭੈੜੀ ਮਤ ਦੇਣ ਵਾਲੇ ਪੰਜ ਚੋਰ ਸਾਡੇ ਅੰਦਰ, ਇਸ ਦੇਹੀ ਅੰਦਰ ਪੰਜ ਚੋਰ ਵਸੇ ਹੈ ਨਾ, ਕਾਮ ਕਰੋ ਲੋਭ ਮੋਹੰਕਾਰ। ਉਹ ਅੰਮ੍ਰਿਤ ਨਾਮ ਤੱਕ ਪਹੁੰਚਣ ਦਿੰਦੇ ਲੁੱਟੀ ਜਾਂਦੇ। ਅੰਮ੍ਰਿਤ ਲੁੱਟੇ ਮਨ ਮੁੱਖ ਨਹੀਂ ਪੂਜੇ ਕੋਈ ਨਾ ਸੁਣੇ ਪੁਕਾਰ। ਫਿਰ ਕਹਿੰਦੇ ਹੁਣ ਤੁਸੀਂ ਨਾ ਪੁਕਾਰ ਕਰੋ, ਪੁਕਾਰ ਉਹਦੇ ਅੱਗੇ ਕਰੋ ਜਿਹਨੇ ਇਹਨਾਂ ਪੰਜਾਂ ਨੂੰ ਵਸ ਕਰਨਾ ਵਾ। ਉਹ ਕੇਵਲ ਤੇ ਕੇਵਲ ਆ ਵਾਹ ਗੁਰੂ। ਉਹਦੇ ਅੱਗੇ ਦੁਹਾਈ ਦਿਓ। ਆ ਦੁਹਾਈ ਦਿੰਦੇ ਸੀ ਨਾ ਤੁਸੀਂ ਹੁਣੇ, ਦੋਹੀ ਦਿੱਚੇ ਦੁਰਜਨਾ, ਉਹਨਾਂ ਦੁਰਜਨ ਕਿਹਾ। ਤੇ ਉਹ ਕੀ ਕਰੇਗਾ? ਉਹ ਤੁਹਾਨੂੰ ਫਿਰ ਮਿੱਤਰ ਬਖਸ਼ੇਗਾ। ਮਿੱਤਰ ਪੰਜ ਚੋਰ ਨੇ ਤੇ ਪੰਜ ਹੀ ਸਾਡੇ ਮਿੱਤਰ ਆ, ਮਿੱਤਰਾਂ ਕੋ ਜੈਕਾਰ। ਉਹ ਮਿੱਤਰ ਆਉਣਗੇ ਪ੍ਰਗਟ ਕਰ ਦੂਗਾ ਤੁਹਾਡੇ ਅੰਦਰ, ਜਿਹਨੂੰ ਆਪਾਂ ਪੜ੍ਹਦੇ ਹਮ ਘਰ ਸਾਜਨ ਆਏ, ਉਹਨੂੰ ਸੱਜਣ ਵੀ ਕਿਹਾ। ਤੇ ਕਿੰਨੇ ਭੇਜੇ? ਸਾਚੇ ਮੇਲ ਮਿਲਾਏ ਜਿਹਦੇ ਅੱਗੇ ਦੁਹਾਈ ਦੇਣ ਡੇ ਹੋ, ਉਹਨੇ ਫਿਰ ਪੰਜ ਸ਼ਬਦ ਪ੍ਰਗਟ ਕਰ ਦੇਣੇ ਤੁਹਾਡੇ ਅੰਦਰ। ਦੋਹੇ ਦਿੱਚੇ, ਪਰ ਜੇ ਦੁਹਾਈ

ਉਹ ਪੰਜਾਂ ਤੋਂ ਫਿਰ ਇੱਕ ਸ਼ਬਦ ਬਣ ਜਾਂਦਾ ਵਾ ਜਿਹਨੂੰ ਦਰਗਾਹ 'ਚ ਪ੍ਰਵਾਨਗੀ ਆ, ਉਹਦੇ ਵਿੱਚ ਸਮਾ ਕੇ ਫਿਰ ਇਹ ਸੱਚ ਨਿੱਜ ਘਰ ਮਹਿਲ ਤੋਂ ਵੀ ਅੱਗੇ ਚੱਲ ਜਾਂਦਾ, ਜਿਹਨੂੰ ਆਪਾਂ ਰੋਜ਼ ਪੜ੍ਹਦੇ ਹਾਂ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇਂ ਦਰਗਾਹ ਮਾਣ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ। ਪੰਜਾਂ ਤੋਂ ਫਿਰ ਇੱਕ ਬਣ ਜਾਂਦਾ, ਜਦੋਂ ਮਨ ਦਾ ਧਿਆਨ ਉਹ 'ਚ ਲੱਗ ਜਾਂਦਾ, ਫਿਰ ਮਨ ਧਿਆਨ ਬਣ ਜਾਂਦਾ ਵਾ, ਮਨ ਹੀ ਧਿਆਨ ਬਣਦਾ ਵਾ। ਗਿਆਨ ਗੁਰੂ ਦਿੰਦਾ, ਧਿਆਨ ਵੀ ਗੁਰੂ ਦੱਸਦਾ ਵਾ। ਕਿਤੇ ਗਿਆਨ ਪ੍ਰਵੇਸ਼ ਗੁਰੇ ਧਨ ਦੀਆ, ਧਿਆਨ ਮਾਨ ਮਨ ਏਕਮੈ। ਉਹ ਪ੍ਰੇਮ ਭਗਤੀ ਕਿਹਾ ਨਾਮ ਜਦੋਂ ਅੰਦਰੋਂ ਸੁਣ ਲੱਗ ਪੈਂਦਾ ਸਹਿਜ ਧੁਨ। ਅਸਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ ਜਾਏ। ਉਹਨੂੰ ਪ੍ਰੇਮਾ ਭਗਤੀ ਕਿਹਾ, ਕਿਤੇ ਪ੍ਰੇਮ ਭਗਤ ਮਨ ਹੀ ਸੁੱਖ ਜਾਂਦੇ ਆ ਜਦੋਂ ਅੰਦਰੋਂ ਸਹਿਜ ਧੁਨ ਸੁਣਨ ਲੱਗ ਪੈਂਦੀ ਆ, ਉਹਨੂੰ ਪ੍ਰੇਮ ਭਗਤੀ ਕਿਹਾ ਵਾ, ਜਿਹਦੇ 'ਚੋਂ ਰਸ ਆਉਣਾ। ਅੱਜ ਰਸ ਵੀ ਦਿੱਤਾ ਵਾ ਆਪਾਂ ਨੂੰ, ਹੈ ਨਾ। ਆਪਾਂ ਪੜ੍ਹਦੇ ਹਾਂ ਅੱਜ ਸਾਰਾ, ਹੁਣ ਇੱਥੇ ਵੀ ਵਿਚਾਰ ਕਰਦੇ, ਜਿਹੜਾ ਅੱਜ ਮਹੀਨਾ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਵੀ ਇੱਥੇ ਕੀ ਕੁਛ ਬਖਸ਼ਿਸ਼ ਕਰ ਰਹੇ ਆ ਸਾਨੂੰ, ਹੈ ਨਾ। ਅਤੇ ਜੇ ਕਿਤੇ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤਾਂ ਉਹ ਉਹਨਾਂ ਦੇ ਬਾਰੇ ਕੀ ਲਿਖਿਆ, ਤੇ ਭਾਗ ਹੀਣ। ਹੁਣ ਆਪਾਂ ਅੰਦਰੋਂ ਵੇਖਣਾ ਵਾ, ਚੈੱਕ ਕਰਕੇ ਸਾਰਿਆਂ ਨੇ, ਵੀ ਉਹ ਰਸ ਆਉਂਦਾ ਸਾਨੂੰ ਨਾਮ ਸੁਣਦਾ ਅੰਦਰੋਂ, ਹੈ ਨਾ। ਅਤੇ ਜੇ ਨਹੀਂ ਸੁਣਦਾ ਤਾਂ ਫਿਰ ਤਾਂ ਸਾਨੂੰ ਨੀਂਦ ਨਹੀਂ ਆਉਣੀ ਚਾਹੀਦੀ। ਹਾਂ, ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਬਹਿ ਬਹਿ ਚੱਲੇ ਜੀਏ, ਹੈ ਨਾ। ਇੰਨਾ ਜ਼ਿਆਦਾ ਬੈਰਾਗ ਅੱਜ ਸਤਿਗੁਰਾਂ ਨੇ ਬਖਸ਼ਿਆ, ਅਸਨ ਪ੍ਰੇਮ ਉਮਾਹੜਾ, ਹੈ ਨਾ। ਅਸਨ ਪ੍ਰੇਮ ਉਮਾਹੜਾ, ਕਿਉਂ ਮਿਲੀਏ, ਬੋਲੋ ਸਾਰੇ, ਕਿਉਂ ਮਿਲੀਏ ਹਰ ਜਾਏ। ਜਦੋਂ ਇਹ ਸੰਗਤ 'ਚ ਆ ਕੇ ਆਪਾਂ ਮਨ ਨੂੰ ਧੋਨੇ ਆ, ਤਾਂ ਫਿਰ ਵਿਰਾਗ ਆਉਂਦਾ ਵਾ ਮਿਲਣ ਦਾ। ਉੱਦਾਂ ਤਾਂ ਪਤਾ ਹੀ ਨਹੀਂ ਹੁੰਦਾ, ਸਾਰੀ ਉਮਰ ਲੰਘਾ ਲਈ ਉੱਦਾਂ ਹੀ। ਸੰਗਤ ਦੇ ਵਿੱਚ ਆ ਕੇ ਮਨ ਨਿਰਮਲ ਹੁੰਦਾ, ਅਤੇ ਫਿਰ ਵਿਰਾਗੀ ਹੁੰਦਾ ਵਾ, ਕਿਉਂਕਿ ਤਾਂ ਮਨੂਰ ਹੋਇਆ ਪਿਆ, ਹੈ ਨਾ। ਇਹਨੂੰ ਫਿਰ ਕੀ ਕਰੋ, ਹੁਣ ਪਹਿਲਾਂ ਤਾਂ ਪੰਜਾਂ ਅਗਨਾਂ 'ਚ ਸੜਿਆ ਮਨੂਰ ਹੋ ਗਿਆ, ਅਤੇ ਹੁਣ ਇਹਦੇ 'ਚ ਬ੍ਰਹਮ ਅਗਨ ਪ੍ਰਗਟ ਕਰੋ। ਆ ਜਿਹੜਾ ਮਾਰਦੇ ਚੋਟ ਲਾਭੀ ਦੇ, ਵਾਹ ਗੁਰੂ ਵਾਹ, ਇਹਨੂੰ ਕਹਿੰਦੇ ਜਤ ਪਹਾਰਾ ਧੀਰ ਸੁਨਿਆਰ। ਧੀਰਜ ਰੱਖ ਕੇ ਜਪਣਾ ਪੈਣਾ ਵਾ, ਜਤ ਪਹਾਰਾ ਧੀਰਜ ਸੁਨਿਆਰੇ, ਜਿੰਨਾ ਧੀਰਜ ਹੋਣਾ ਚਾਹੀਦਾ। ਉਹ ਲੱਗਾ ਹੀ ਰਹਿੰਦਾ ਵਿਚਾਰਾ, ਕਿੰਨਾ ਬਰੀਕੀ ਦਾ ਗਹਿਣਾ ਬਣਾਉਂਦਾ ਉਹ। ਜਤ ਪਹਾਰਾ ਧੀਰ ਸੁਨਿਆਰ, ਐਰਨ ਮਤ ਵੇ ਦੱਸਿਆ। ਮਨ ਨੂੰ ਰੱਖ ਕੇ ਨਾ ਐਰਨ ਦੇ ਉੱਤੇ, ਅਤੇ ਉੱਤੇ ਆਹ ਥੋੜਾ ਮਾਰੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਸਾਰੇ ਕਿਰਪਾ ਕਰੋ, ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ।

ਜਦੋਂ ਇਹ ਬ੍ਰਹਮ ਅਗਨ ਪ੍ਰਗਟ ਹੁੰਦੀ ਆ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ। ਜਦੋਂ ਤੁਸੀਂ ਆ ਗੋਲਾ ਗਿਆਨ ਨਾਲ ਚਲਾਉਂਦੇ ਹੋ ਜਤ ਪਹਾਰਾ ਧੀਰਜ ਸੁਣਿਆਰ ਅਹਿਰਣ ਮਤ ਹਾਂ ਹਥਿਆਰ ਵਾਹਿਗੁਰੂ ਇਹਨੂੰ ਕਿਹਾ ਥੋੜਾ ਇਹ ਮਨ ਨੂੰ ਆਰਣ ਤੇ ਰੱਖ ਕੇ ਆਪਣੀ ਮਤ ਨੂੰ ਜਦੋਂ ਇਹ ਥੋੜਾ ਇੱਦਾਂ ਮਾਰਦੇ ਉਹਨਾਂ 'ਤੇ ਬ੍ਰਹਮ ਅਗਨ ਪ੍ਰਗਟ ਹੁੰਦੀ ਉਹਦੇ ਨਾਲ ਫਿਰ ਵਿਚਾਰ ਸੜਦੇ ਆ ਜਿਹਨੂੰ ਆਪਾਂ ਪੜ੍ਹਦੇ ਹਾਂ ਕਾਲ ਜਾਲ ਬ੍ਰਹਮ ਅਗਨ ਪਰਜਾਰੇ। ਇਹ ਕਾਲ ਨੇ ਜਿਹੜਾ ਕਾਲ ਮੁਖੀ ਆ ਮਾਇਆ ਦਾ ਇਹਨੇ ਜਿਹੜਾ ਜਾਲ ਪਾਇਆ ਨਾ ਸਾਡੇ ਕਾਲ ਜਾਲ ਜੇਬਾ ਔਰ ਨੈਣੀ ਰਸਨਾ ਜਿਹੜੀ ਨਿੰਦਿਆ ਹੀ ਕਰੀ ਜਾਂਦੀ ਨੈਣ ਮਾੜਾ ਵੇਖੀ ਜਾਂਦੇ ਕੰਨ ਮਾੜਾ ਸੁਣੀ ਜਾਂਦੇ ਇਹ ਸਾਰੇ ਥਾਂ ਤੇ ਜਾਲ ਪਾਇਆ ਸੁੱਤੇ ਪਏ ਜਿਹਨੂੰ ਕਹਿ ਲਓ ਜਾਲ ਵੀ ਕਿਹਾ ਵਾ ਸੁੱਤਾ ਵੀ ਕਿਹਾ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਵਾਦ ਮਨ ਸੋਇਆ ਮਾਇਆ ਬਸਮਾ ਕੋਈ ਜਾਗਦਾ ਹੀ ਨਹੀਂ ਗਾ ਸਾਰਾ ਪਰਿਵਾਰ ਹੀ ਸੌਂ ਗਿਆ ਸਾਡਾ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤੋ ਸਾਬਤ ਵਸ ਕੀ ਹੈ ਨਾਮ ਨਾਮ ਦਾ ਭੇਦ ਨਹੀਂ ਗਾ ਹੁਣ ਜਾਗੇਗਾ ਤਾਂ ਨਾਮ ਦਾ ਭੇਦ ਆਉਣਾ ਨਾ ਇਹ ਸੁੱਤੇ ਪਏ ਨੇ ਕਾਲ ਜਾਲ ਜੇਬਾ ਔਰ ਨੈਣੀ ਕੰਨੀ ਕਾਲ ਸੁਣੇ ਬਿਖ ਬੈਣ ਪਰ ਜਦੋਂ ਫਿਰ ਅਸੀਂ ਇਹ ਕਾਲ ਦਾ ਜਾਲ ਸਾੜਦੇ ਹਾਂ ਇਹ ਬ੍ਰਹਮ ਅਗਨ ਪ੍ਰਗਟ ਹੁੰਦੀ ਹੈ ਨਾਭੀ 'ਤੇ ਚੋਟ ਮਾਰਦੇ ਵਾਹ ਗੁਰੂ ਇਹਨੂੰ ਕਬੀਰ ਸਾਹਿਬ ਨੇ ਲਿਖਿਆ ਕਹਿੰਦੇ ਭਗਵਤ ਭੀੜ ਸ਼ਕਤ ਸਿਮਰਨ ਕੀ ਆਹ ਭਗਤਾਂ ਦੀ ਭੀੜ ਇਕੱਠੀ ਹੋ ਗਈ ਪਹਿਲਾਂ ਤਰੀਕਾ ਦੱਸਿਆ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਅਤੇ ਕੀ ਹੋਇਆ ਜੀ ਬ੍ਰਹਮ ਅਗਨ ਪ੍ਰਗਟ ਬ੍ਰਹਮ ਅਗਨ ਸਹਿਜੇ ਪ੍ਰਜਾਲੀ ਏਕੇ ਚੋਟ ਸਜਾਇਆ ਫਿਰ ਤੁਸੀਂ ਲੱਗੇ ਰਹਿਣਾ ਵਾ ਥੱਕਣਾ ਨਹੀਂ ਗਾ ਸੁਨਿਆਰੇ ਵਾਂਗ ਵੇਖੋ ਉਦਾਹਰਨਾਂ ਵੀ ਦਿੱਤੀਆਂ ਆਪਾਂ ਥੱਕ ਜਾਂਦੇ ਹਾਂ ਸਿਮਰਨ ਕਰਦੇ ਕਰਦੇ ਜਤ ਪਹਾਰਾ ਧੀਰਜ ਸੁਣਿਆਰ ਅਹਿਰਨ ਮਤ ਵੇ ਹਥਿਆਰ ਨ ਮਾਰ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਤੁਸੀਂ ਕਿਤੇ ਲੱਗੇ ਰਹਿਣਾ ਬਾਰੰਗ ਬਾਰ ਬਾਰ ਪ੍ਰਭ ਜਪੀ ਜਿੰਨਾ ਚਿਰ ਤੁਹਾਡੀ ਰਸਨਾ 'ਤੇ ਅੰਮ੍ਰਿਤ ਨਹੀਂ ਆ ਜਾਂਦਾ ਤੁਸੀਂ ਚੁੱਪ ਨਹੀਂ ਕਰਨਾ ਪਹਿਲਾਂ ਰਸਨਾ 'ਤੇ ਅੰਮ੍ਰਿਤ ਆਏਗਾ ਪਹਿਲਾਂ ਕਿੱਥੇ ਆਏਗਾ ਜੀ ਰਸਨਾ ਸਤਿਗੁਰ ਗੁਰ ਪੂਰਾ ਅਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਇਆ ਵਡਭਾਗੀ ਫਿਰ ਮਨ ਨੂੰ ਮਿੱਠਾ ਲੱਗਣ ਲੱਗ ਪੈਣਾ ਪਹਿਲਾਂ ਰਸਨਾ 'ਤੇ ਹੈ ਨਾ ਰਸਨਾ 'ਤੇ ਤੁਸੀਂ ਵਾਹਿਗੁਰੂ ਵਸਾ ਦੇਣਾ ਵਾ ਜਿੰਨਾ ਚਿਰ ਵੱਸਦਾ ਨਹੀਂ ਉਨਾ ਚਿਰ ਚੁੱਪ ਨਹੀਂ ਕਰਨਾ ਦਿਨ ਅਰਾਧੋ ਪਿਆਰੇ ਦਿਨ ਰਹਿਣ ਅਰਾਧੋ ਪਿਆਰੇ ਨਿਮਖ ਨਾ ਕੀਜੇ ਢੀਲਾ ਢਿੱਲ ਨਹੀਂ ਕਰਨੀ ਹੈ ਨਾ ਇਹਦਾ ਜੰਗਾਲ ਲਾ ਦੇਣਾ ਵਾ ਹੈ ਨਾ ਇਸ ਲਈ ਸਾਨੂੰ ਵਾਰ ਵਾਰ ਜਪਣ ਲਈ ਕਹਿੰਦੇ ਨੇ ਕੋਈ ਵੀ ਸ਼ਬਦ ਪੜ੍ਹੋਗੇ ਨਾ ਤੁਸੀਂ ਉੱਥੇ ਇਹੋ ਹੀ ਕਹਿਣਗੇ ਕਿ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾਮ ਬੋਲੋ ਜਸ ਵਾਹਿਗੁਰੂ ਰਸਨਾ ਨਾਲ ਬੋਲਦੇ ਨਹੀਂ ਆਪਾਂ ਬੋਲੋ ਜਸ ਜੇਬਾ ਦਿਨ ਰਾਤ ਪ੍ਰਭ ਆਪਣੇ ਜਨ ਕਿੰਨੀ ਦਾਤ ਕਰੇ ਭਗਤ ਆਤਮ ਕੇ ਚਾਏ ਫਿਰ ਚਾਓ ਆਊਗਾ ਜੇ ਚਾਓ ਆਇਆ ਤਾਂ ਵਾਹਿਗੁਰੂ ਨੂੰ ਮਿਲਣ ਅੱਜ ਇਹੀ ਦੱਸਿਆ ਨਾ ਅਸਨ ਪ੍ਰੇਮ ਉਹ ਮਾਹੜਾ ਮਾਹੜਾ ਦਾ ਬਹੁਤ ਜ਼ਿਆਦਾ ਚਾਅ ਜਿਹੜਾ ਮਿਲਿਆ ਨਾ ਜਾਵੇ ਜਿਹੜਾ ਮਾਵੇ ਨਾ ਇੰਨਾ ਚਾਅ ਅਸਨ ਪ੍ਰੇਮ ਮਾਹੜਾ ਕਿਉਂ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਅਤੇ ਨਾਲ ਹੀ ਦੱਸ ਦਿੱਤਾ ਸਾਧੂ ਨੇ ਕਹਿੰਦੇ ਆਹ ਜਿਹੜੇ ਬੈਠੇ ਇਹਨਾਂ ਨੇ ਮਿਲਾਉਣਾ ਤੁਹਾਨੂੰ ਸੰਤ ਸਹਾਈ ਪ੍ਰੇਮ ਕੇ ਹੁਣ ਤਾਂ ਕਿ ਲਾਗੂ ਪਾਏ ਹੁਣ ਪਾਏ ਲੱਗਣਾ ਆ ਗਿਆ ਜੀ ਸਾਰਿਆਂ ਨੂੰ ਆਓ ਭਾਈ ਫਿਰ ਲੱਗੀਏ ਅੱਖਾਂ ਬੰਦ ਕਰਕੇ ਸਾਰਿਆਂ ਨੇ ਸੁਣਨੀ ਆਵਾਜ਼ ਵਾਹਿਗੁਰੂ।

Ah, grew, ah, grew. ਸਾਰੇ ਸੰਤ ਬੋਲੋ ਹਾਂ, ਅਸੀਂ ਵੀ ਤੁਹਾਡੇ ਚਰਨ ਫੜੀਏ। ਸਾਧੂਆਂ ਦੀ ਧੂੜੀ ਜਾਂ ਛੇਵੇਂ ਇਸ਼ਨਾਨ ਕਰ ਲਈਏ। ਮਾਘ ਮੱਜਣ ਸੰਗ ਸਾਧੂ, ਸਾਰੇ ਬੋਲੋ ਗੁਰੂ।

ਅਸਲ ਪ੍ਰੇਮ ਉਮਾਹੜਾ ਮਨ ਦੇ ਵਿੱਚ ਪਿਆਰ ਦਾ ਉਛਾਲਾ ਕਿਵੇਂ ਆਵੇ। ਉਮਾਹੜਾ ਹੁੰਦਾ ਉਛਾਲ, ਇਸ ਮਹੀਨੇ ਦੇ ਵਿੱਚ ਸਾਡਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਪਿਆਰ ਕਿਵੇਂ ਬਣੇ। ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਪ੍ਰਭ ਜਾਏ, ਉਹ ਜਦੋਂ ਫਿਰ ਸੰਤ ਸਹਾਈ ਪ੍ਰੇਮ ਕੇ ਹੋਂ ਤਾਂ ਕੇ ਲਾਗੂ ਪਾਏ। ਜਦੋਂ ਤੁਸੀਂ ਆ ਸੰਗਤ ਸਾਰੀ ਬੋਲਦੀ ਹੈ ਨਾ, ਉੱਥੇ ਲਿਖਿਆ ਉਹਨਾਂ ਨੇ ਘੂਮਰ ਪਾਇਆ ਕਰੋ। ਘੂਮਰ ਘੂਮਰ ਪਤਾ ਕੀ ਹੁੰਦਾ? ਜਦੋਂ ਵਾਹਿਗੁਰੂ ਬੋਲਦੇ ਤੁਹਾਡੀ ਆਵਾਜ਼ ਨਿਕਲਦੀ ਹੈ, ਹਰ ਹਰ ਹਰ ਜਸ ਘੂਮਰ ਪਾਵੋ, ਹਰ ਹਰ ਹਰ ਜਸ, ਜੋ ਸਾਰੇ ਬੋਲੋ ਹੈ ਕਰੀ ਘੂਮਰ ਪਾਈਏ। ਮਿਲ ਸਤ ਸੰਗ ਉਮਾਹਾ ਰਾਮ, ਫੇਰ ਉਮਾਹਾ ਆਉਣਾ ਵਾ ਅੰਦਰ। ਪਿਆਰ ਵਾਹਿਗੁਰੂ ਨੂੰ ਮਿਲਦਾ ਸਾਡੇ ਅੰਦਰ ਤਾਂ ਜਾਗਣਾ ਵਾ ਜੇ ਆਹ ਤੁਸੀਂ ਸਾਰੇ ਘੂਮਰ ਪਾਓਗੇ। ਘੂਮਰ ਹੁੰਦਾ ਜਿੱਥੋਂ ਅਸੀਂ ਸਿੱਖਿਆ ਨਾ ਇਹ ਘੂਮਰ ਪਾਉਣਾ, ਗੁਰਦੁਆਰਾ ਸਾਹਿਬ ਜਾਂ ਪ੍ਰਭ ਮਿਲਣੇ ਕਾ ਚਾਓ ਮੋਗੇ, ਅਜੇ ਵੀ ਸੁਣ ਲਿਓ ਤੁਸੀਂ ਕਿਤੇ ਯੂਟਿਊਬ ਤੇ ਸੁਣ ਲਿਆ ਕਰੋ, ਉਹਨੂੰ ਸਿਮਰਨ ਕਰਦੇ ਉੱਥੇ ਘੂਮਰ ਪੈਂਦਾ ਵਾ। ਉਹ ਇੰਨੀ ਪਿਆਰੀ ਆਵਾਜ਼ ਨਿਕਲਦੀ ਹੈ ਨਾ ਸਾਰੇ, ਆਓ ਹਾਂ ਆਪਾਂ ਵੀ ਕੱਢੀਏ। ਵਾਹਿਗੁਰੂ।

ਇਹ ਅੱਖਾਂ ਬੰਦ ਕਰਕੇ ਜਦੋਂ ਇਹ ਸਾਧੂ ਇਹ ਸਾਰੇ ਸੰਤ ਤੁਸੀਂ ਘੂਮਰ ਪਾਉਂਦੇ ਹੋ ਨਾ ਤੇ ਮਨ ਕੰਨਾਂ ਚ ਬੈਠਾ ਫਿਰ ਇਹਦੇ ਨਾਲ ਜੁੜ ਜਾਂਦਾ ਤੇ ਉਹਦੇ ਜਨਮਾਂ ਕਰਮਾਂ ਦੀ ਮੈਲ ਉਤਰ ਜਾਂਦੀ। ਮਾਘ ਮੱਜਣ ਸੰਗ ਸਾਧੂਆਂ, ਤੁਹਾਨੂੰ ਸਾਧੂ ਕਿਹਾ ਜਦੋਂ ਸੰਗਤ ਚ ਬੈਠਦੇ ਆਪਾਂ ਤਾਂ ਇਹ ਸਾਧ ਸੰਗਤ ਕਹਿੰਦੇ ਹਾਂ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ, ਹੁਣ ਸਮਝਣਾ ਵਾ ਧੂੜੀ, ਪਹਿਲਾਂ ਸਮਝਦੇ ਨਹੀਂ ਹੁੰਦੇ। ਕੋਈ ਸਾਧੂ ਆ ਜਾਣਾ ਪਿੰਡ 'ਚ ਲੋਕਾਂ ਨੇ ਉਹਦਾ ਪੈਰਾਂ 'ਚੋਂ ਸਵਾਹ ਚੁੱਕ ਚੁੱਕ ਸਿਰ 'ਚ ਪਾਈ ਜਾਣੀ, ਉਹਨੂੰ ਧੂੜੀ ਨਹੀਂ ਗਾ ਕਿਹਾ। ਆਹ ਜਿਹੜੀ ਤੁਹਾਡੇ ਮੁੱਖ 'ਚੋਂ ਨਿਕਲਦੀ ਹੈ ਵਾਹ ਗੁਰੂ, ਇਹ ਸੱਚੀ ਧੂੜੀ ਆ, ਇਹ ਕੰਨਾਂ ਰਾਹੀਂ ਸਾਡੇ ਮਨ ਨੂੰ ਲੱਗਣੀ। ਜਦੋਂ ਤੁਸੀਂ ਸਾਰਿਆਂ ਦੀ ਸੁਰਤੀ ਇੱਕ ਹੋ ਗਈ, ਸਭ ਸੁਰਤੀ ਮਿਲ ਸੁਰਤ ਕਮਾਈ, ਉਹ ਜਦੋਂ ਕੰਨਾਂ ਰਾਹੀਂ ਫਿਰ ਲੱਗਦੀ ਆ ਨਾ। ਅੱਖਾਂ ਤੁਸੀਂ ਬੰਦ ਰੱਖਣੀਆਂ, ਅੱਖਾਂ ਨਹੀਂ ਖੋਲਣੀਆਂ, ਨਹੀਂ ਤਾਂ ਮਨ ਨੇ ਤਾਂ ਫਿਰ ਬਾਹਰ ਲਾਈ ਜਾਣੀ ਧੂੜੀ ਵੇਖ ਵੇਖ ਕੇ ਬਾਹਰ। ਜਦੋਂ ਤੁਸੀਂ ਅੱਖਾਂ ਬੰਦ ਕਰਕੇ ਸਾਰਿਆਂ ਦੇ ਆਵਾਜ਼ ਦੇ ਵਿੱਚ ਆਪਣੀ ਆਵਾਜ਼ ਰਲਾ ਕੇ ਉਹ ਘੂਮਰ ਸੁਣਦਾ ਵਾ ਨਾ ਕੰਨਾਂ ਨੂੰ, ਉਦੋਂ ਇਹਦਾ ਮਜਨ ਹੁੰਦਾ ਵਾ ਮਨ ਦਾ। ਤਾਂ ਹੀ ਕਹਿੰਦੇ ਮੇਰੇ ਮਾਧੋ ਜੀ ਸੱਤ ਸੰਗਤ ਮਿਲੇ ਸੋ ਤਰਿਆ। ਉੱਦਾਂ ਨਹੀਂ ਜੀ ਆਪਾਂ ਤਰ ਸਕਦੇ, ਸੰਗਤ ਦੇ ਵਿੱਚ ਆ ਕੇ ਇਹ ਸਾਡਾ ਮਨ ਜਿਹੜਾ ਇੰਨੀ ਜਲਦੀ ਨਿਰਮਲ ਹੋ ਜਾਂਦਾ, ਪੰਜੇ ਮੈਲਾਂ ਲੈ ਜਾਂਦੀਆਂ ਜੀ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਅੱਗੇ ਤਰੀਕਾ ਦੱਸਿਆ ਜਿਹੜਾ ਤੁਸੀਂ ਕਰ ਰਹੇ ਹੋ। ਹਰ ਕਾ ਨਾਮ ਧਿਆਨ ਨਾਲ ਬੋਲ ਕੇ ਸੁਣੋ, ਸਾਰੇ ਬੋਲ ਕੇ ਸੁਣੋ, ਗਾ ਵੀ ਹੈ ਸੁਣੀਏ ਮਨ ਰੱਖੀਏ, ਪ੍ਰੇਮ ਪੈ ਜਾਣਾ ਅਸਰਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾ। ਅਤੇ ਉੱਦਾਂ ਸਾਡੇ ਅੰਦਰ ਸੋਚਾਂ ਚੱਲੀ ਜਾਂਦੇ, ਮਾਇਆ ਨੂੰ ਪ੍ਰੇਮ ਪਿਆ, ਮਾਇਆ ਮਨੋ ਨਾ ਵਿਸਰੇ, ਮੰਗੇ ਦਮਾਂ ਦਮ ਰਾਤ ਨੂੰ ਸੁਪਨੇ, ਉੱਧਰੋਂ ਪ੍ਰੇਮ ਟੁੱਟ ਜਾਣਾ ਵਾ, ਇੱਧਰ ਲੱਗ ਜਾਣਾ ਵਾ, ਬੋਲਿਆ ਰੱਬ ਦਾ ਕੀ ਪਾਉਣਾ, ਉੱਧਰੋਂ ਪੁੱਟ ਕੇ ਵਾਹਿਗੁਰੂ ਨਾਲ ਲਾਉਣਾ। ਉਹ ਕਿੱਡਾ ਸੌਖਾ ਕੰਮ ਹੈ। ਤਾਂ ਕਿਹਾ ਸੰਗਤ ਨੂੰ ਸਾਧੂ ਸੰਤ, ਸੰਤ ਸਹਾਈ ਪ੍ਰੇਮ ਕਿਹ ਕਰ ਕਿਰਪਾ ਦੀਆ ਮਿਲਾ, ਤੁਸੀਂ ਬਖਸ਼ਿਸ਼ ਕਰ ਦੇਣੀ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ। ਜਿਹਨੇ ਜਿਹਨੇ ਆਵਾਜ਼ ਤੁਹਾਡੀ ਸੁਣ ਲਈ, ਦਾਨਾ ਸਿਰਦਾਨ ਵੀ ਹੋ ਗਿਆ ਨਾਮਦਾਨ। ਫਿਰ ਕਿਤੇ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ, ਹੰਕਾਰ ਪਹਿਲਾਂ ਜਾਂਦਾ ਵਾ, ਹੰਕਾਰ ਸਭ ਤੋਂ ਪਹਿਲਾਂ ਜਾਂਦਾ। ਅੰਦਰਲਾ ਮਾਈਕ ਤਾਂ ਨਹੀਂ ਆਉਣ ਕਿਤੇ ਆਵਾਜ਼ ਆਈ, ਹੰਕਾਰ ਸਭ ਤੋਂ ਪਹਿਲਾਂ ਜਾਂਦਾ ਜੀ। ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾਮ ਉਹੀ ਹੈ, ਕਾਮ ਇਹੋ ਪੰਜ ਮੈਲਾਂ ਨੇ, ਇਹਦੇ ਕਾਮ ਕ੍ਰੋਧ ਨਾਮ ਉਹੀ ਹੈ, ਬਿਨਸੇ ਲੋਭ ਇਹ ਸਾਰੇ ਬੰਦ ਕੀਤੇ, ਬਿਨਸੇ ਲੋਭ ਸਵਾਲ। ਫਿਰ ਇਹ ਜਾਂਦਾ ਉਹ ਨਿੱਜ ਘਰ ਮੈਲ ਸੱਚਖੰਡ ਨੂੰ, ਲਿਵ ਦੇ ਰਸਤੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ। ਜਦੋਂ ਫਿਰ ਅੰਦਰੋਂ ਨਾਮ ਪ੍ਰਗਟ ਹੋ ਜਾਂਦਾ, ਉਹਨੂੰ ਅੱਠ ਸੱਠ ਤੀਰਥ ਕਿਹਾ, ਕਿਤੇ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ। ਐਸੀ ਬਖਸ਼ਿਸ਼ ਕਰਦੇ ਸਾਧੂ ਜਿੰਨੇ ਹਜ਼ੂਰ 'ਚ ਬੈਠੇ ਹਾਂ ਆਪਾਂ, ਹੈ ਨਾ। ਇਸ ਲਈ ਉਹਨਾਂ ਕਿਹਾ ਗੁਰ ਸਾਧੂ ਸੰਗਤ ਮਿਲੇ, ਕਹਿੰਦੇ ਸੰਗਤ ਮਿਲਦੇ ਪੂਰੇ ਗੁਰੂ ਦੀ ਹਜ਼ੂਰੀ ਦੇ ਵਿੱਚ। ਅਤੇ ਉੱਥੇ ਕਰਨਾ ਕੀ ਹੈ, ਸਿਰਫ ਨਾਮ ਜਪਣਾ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਿਖਾਣੀ ਹੁੰਦਾ, ਵਿਖਿਆਣ ਕਰਨਾ ਬੋਲਣਾ ਸਾਰਿਆਂ ਨੂੰ, ਹੈ ਨਾ। ਏਕੋ ਨਾਮ ਹੁਕਮ ਹੈ, ਪਹਿਲੇ ਅੰਗ ਦੇ ਉੱਪਰ ਇਹ ਹੁਕਮ ਲਿਖਿਆ ਹੋਇਆ, ਗੁਰਪ੍ਰਸਾਦ ਜਪ, ਜਪ ਕਿਹਨੂੰ, ਸੱਚ ਨੂੰ, ਵਾਹਿਗੁਰੂ ਨੂੰ। ਆਓ ਫਿਰ ਆਪਾਂ ਹੁਕਮ ਮੰਨੀਏ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ, ਉਹ ਨਿੱਜ ਘਰ ਮਹਿਲ 'ਚ ਜਾਣਗੇ ਜਿਹੜੇ ਮਨ ਨੂੰ ਨਿਰਮਲ ਕਰ ਲੈਣਗੇ, ਹੈ ਨਾ। ਅੱਜ ਸਤਿਗੁਰਾਂ ਇਹੋ ਬਖਸ਼ਿਸ਼ ਕੀਤੀ ਹੈ, ਇਹਦੇ ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ। ਜਦੋਂ ਤੁਸੀਂ ਮਨ ਨੂੰ ਨਿਰਮਲ ਕਰਦੇ ਹੋ ਪਿਆਸ ਵੀ ਫੇਰ ਜਾਗਣੀ ਹੈ, ਨਹੀਂ ਤਾਂ ਸਾਨੂੰ ਤਾਂ ਭੁੱਲਿਆ ਹੋਇਆ ਵਾ ਮਾਇਆ ਦੇ ਵਿੱਚ, ਵੀ ਇਹ ਕੰਮ ਕਰਨ ਕੀ ਆਏ, ਹੈ ਨਾ। ਉਹ ਤਾਂ ਸਾਨੂੰ ਯਾਦ ਹੀ ਨਹੀਂ ਆਉਂਦਾ। ਸੰਗਤ 'ਚ ਮਨ ਨੂੰ ਨਿਰਮਲ ਕਰੋਗੇ ਫਿਰ ਵਿਰਾਗ ਆਏਗਾ, ਬਿਨ ਵੈਰਾਗ ਨਾ ਛੂਟ ਸਮਾਇਆ, ਵਿਰਾਗ ਕਿਹਨੂੰ, ਵਾਹਿਗੁਰੂ ਨੂੰ ਮਿਲਣ ਦਾ।
ਉਹਨੂੰ ਚਾਓ ਕਿਹਾ, ਉਮਾਹੜਾ ਕਿਹਾ, ਅਤੇ ਸਾਧਨੋਂ ਕਹੀਏ ਜੀ ਜੇ ਚਾਓ ਆ ਜਾਏ ਤਾਂ ਵਾਹਿਗੁਰੂ ਮਿਲੇਗਾ, ਕਹਿੰਦੇ ਹਾਂ ਆਪ ਮਿਲੂਗਾ। ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ, ਆ ਜਿਹੜੇ ਮੰਗਲ ਗਾਓਗੇ ਤਾਂ ਤੁਹਾਡਾ ਗ੍ਰਹਿ ਮੰਦਰ ਬਣ ਜਾਏਗਾ, ਜਿਹਨੂੰ ਕੂੜ ਕਵਾੜ ਬਣਾਇਆ ਹੋਇਆ। ਫਿਰ ਨਿੱਤ ਗਾਓ ਮੰਗਲ ਵਾਹਿਗੁਰੂ, ਕਹਿੰਦੇ ਨਿੱਤ ਗਾਓ ਮੰਗਲ ਨਿੱਤ ਸਖੀਏ, ਸੋਗ ਦੁੱਖ ਨਾ ਵਿਆਪੇ। ਉਹ ਚਰਨ ਨਾਮ ਪ੍ਰਗਟ ਹੋ ਜਾਏਗਾ ਤੁਹਾਡੇ ਅੰਦਰ ਅਕਾਲ ਪੁਰਖ ਦਾ। ਇਹਨਾਂ ਸਾਧੂਆਂ ਦੇ ਚਰਨਾਂ ਨੇ ਸਾਨੂੰ ਅਕਾਲ ਪੁਰਖ ਦੇ ਚਰਨ ਫੜਾ ਦੇਣੇ, ਹੈ ਨਾ। ਇਸ ਲਿਖਿਆ ਗੁਰਬਾਣੀ 'ਚ ਕਹਿੰਦੇ ਜਨਮ ਕਰਮ ਮਲ ਉਤਰੇ, ਜਿਹਨੂੰ ਆਪਾਂ ਹੁਣੇ ਪੜ੍ਹ ਰਹੇ ਸੀ ਅਨਹਦ ਬਾਣੀ, ਚਰਨਾਂ ਨੂੰ ਨਾਮ ਨੂੰ ਕੀ ਕਿਹਾ ਅਨਹਦ ਬਾਣੀ, ਅਤੇ ਗੁਰੂ ਦਾ ਸ਼ਬਦ ਜਪ ਜਪ ਕੇ ਉਹ ਪ੍ਰਗਟ ਹੋਏਗੀ। ਕਹਿੰਦੇ ਅਨਹਤ ਬਾਣੀ ਗੁਰ ਸ਼ਬਦ ਜਾਣੀ, ਉਹਨੂੰ ਕਿਹਾ ਹਰੀ ਦਾ ਨਾਮ, ਉੱਚੋਂ ਫਿਰ ਰਸ ਮਿਲੇਗਾ। ਲਿਖਿਆ ਨਾ ਜਿੰਨੀ ਚਾਖਿਆ ਪ੍ਰੇਮ ਰਸ, ਸੰਤ ਸਹਾਈ ਪ੍ਰੇਮ ਕੇ ਹੁਣ ਤਾਂ ਕਿ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਇੱਥੋਂ ਤੱਕ ਤੁਹਾਡਾ ਉਦਮ ਹੈ। ਅੱਗੋਂ ਫਿਰ ਕਹਿੰਦੇ ਵਾਹਿਗੁਰੂ ਜੀ ਤੁਹਾਨੂੰ ਦਰਸ਼ਨ ਦੇਣਗੇ, ਕਹੋ ਨਾਨਕ ਪ੍ਰਭ ਆਪ ਮਿਲਿਆ। ਸਾਰੀ ਸ੍ਰਿਸ਼ਟੀ ਨੂੰ ਜਿਹਨੇ ਬਣਾਇਆ, ਕਰਤਾਰ ਕਰਨ ਕਾਰਨ ਜੋ ਕਰਨ ਕਾਰਨ ਪ੍ਰਭ ਹੈ। ਆਓ ਆਪਾਂ ਫਿਰ ਇਹਨੂੰ ਕਰੀਏ ਨਿਰਮਲ, ਹੈ ਨਾ। ਮੰਗਲ ਗਾਈਏ, ਗਾਓ ਮੰਗਲ ਨਿੱਤ ਸਖੀ, ਵਾਹ।

Sari karo kirpa.

ਹੁਣ ਆਪਾਂ ਸੰਤਾਂ ਦੀ ਸੇਵਾ ਕਰਨੀ ਵੀ ਸਿੱਖ ਗਏ। ਸੰਤ ਸਹਾਈ ਰਾਮ ਕੇ ਹੁਣ ਤਿਨਕੇ ਲਾਗਾਂ ਪਾਏ, ਉਹਨਾਂ ਦੇ ਪੈਰਾਂ ਨੂੰ ਚਰਨਾਂ ਨੂੰ ਲੱਗਣਾ ਵੀ ਸਿੱਖ ਗਏ। ਚਰਨ ਕੀ ਆ? ਆਹ ਜਿਹੜੀ ਧੂੜੀ ਨਿਕਲਦੀ ਹੈ, ਵਾਹਿਗੁਰੂ, ਇਹਨੂੰ ਸਤਿਗੁਰਾਂ ਗੁਰਬਾਣੀ 'ਚ ਲਿਖਿਆ। ਸੰਤਾਂ ਦੀ ਸੇਵਾ ਕਰਨੀ ਵੀ ਸਿੱਖ ਲਈ। ਵੇਖੋ ਗੁਰੂ ਕਿੰਨਾ ਸਿਖਾਉਂਦਾ, ਸੰਤ ਕੀ ਸੇਵਾ ਨਾਮ ਧਿਆਈਏ। ਸੰਤਾਂ ਦੀ ਸੇਵਾ ਕੀ ਕਰਨੀ ਹੁੰਦੀ? ਆਪਾਂ ਨਾਮ ਜਪਣਾ ਇਕੱਠੇ ਹੋ ਕੇ, ਆ ਜਿਹੜਾ ਕਰ ਰਹੇ ਤੁਸੀਂ, ਇਹਨੂੰ ਸੰਤਾਂ ਦੀ ਸੇਵਾ ਕਹਿੰਦੇ। ਇਸ ਸੇਵਾ ਨੇ ਤੁਹਾਨੂੰ ਗੁਰੂ ਦੀ ਸੇਵਾ 'ਤੇ ਲੈ ਜਾਣਾ। ਇਸ ਸੇਵਾ ਨੇ ਕੀ ਕਰਨਾ? ਸ਼ਬਦ ਗੁਰੂ ਅੰਦਰੋਂ ਸੁਣਨ ਲੱਗ ਪੈਣਾ ਤੁਹਾਨੂੰ। ਸ਼ਬਦ ਗੁਰੂ ਨੇ ਸਤਿਗੁਰੂ ਦੀ ਸੇਵਾ 'ਤੇ ਲੈ ਜਾਣਾ, ਪ੍ਰਕਾਸ਼ ਰੂਪ ਦਰਸ਼ਨ ਹੋ ਜਾਣੇ। ਇਹ ਤਿੰਨ ਸੇਵਾ ਸਾਨੂੰ ਕਰਨੀਆਂ ਪੈਣੀਆਂ ਸਾਰਿਆਂ ਨੂੰ। ਪਹਿਲੀ ਸੰਤਾਂ ਦੀ ਸੇਵਾ, ਫਿਰ ਗੁਰਸੇਵਾ। ਗੁਰਭਗਤ ਹੈ ਜਦੋਂ ਅੰਦਰੋਂ ਨਾਮ ਨੂੰ ਸੁਣਨਾ, ਸ਼ਬਦ ਗੁਰੂ ਨੂੰ, ਫਿਰ ਜਦੋਂ ਪ੍ਰਕਾਸ਼ ਨੂੰ ਅੰਦਰੋਂ ਦੇਖਣਾ, ਉਹਨੂੰ ਸਤਿਗੁਰ ਦੀ ਸੇਵਾ। ਉਹ ਅੱਖਾਂ ਨਾਲ ਹੁੰਦੀ ਹੈ, ਮਨ ਦੀਆਂ ਅੱਖਾਂ ਨਾਲ। ਨਦਰੀ ਸਤਿਗੁਰ ਸੇਵੀਏ, ਜਿਹਨੂੰ ਕਹਿੰਦੇ ਅੰਤਰ ਗੁਰੂ ਅਰਾਧਣ, ਉਹ ਗੁਰੂ ਦੀ ਸੇਵਾ। ਅੰਤਰ ਗੁਰੂ, ਸ਼ਬਦ ਗੁਰੂ ਨੂੰ ਜੋ ਸੁਣਦੇ ਉਹ ਨਾਮ ਨੂੰ, ਉਹਨੂੰ ਗੁਰੂ ਦੀ ਸੇਵਾ ਕਿਹਾ। ਅੰਤਰ ਗੁਰੂ ਅਰਾਧਣਾ ਜਿਹਵਾ ਜਪ, ਇਹ ਸੰਤਾਂ ਦੀ ਸੇਵਾ। ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਵੇਖਣਾ, ਉਹ ਸਤਿਗੁਰ ਦੀ ਸੇਵਾ। ਵੇਖੋ ਇੱਕੇ ਸਮੇਂ ਮਨ ਕਿੰਨੀਆਂ ਸੇਵਾ ਕਰਦਾ। ਫਿਰ ਸੰਤਾਂ ਦੀ ਸੇਵਾ ਵੀ ਕਰੀ ਜਾਂਦਾ, ਗੁਰੂ ਦੀ ਸੇਵਾ ਵੀ ਕਰੀ ਜਾਂਦਾ, ਅਤੇ ਸਤਿਗੁਰ ਦੀ ਵੀ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ। ਇਸੇ ਤਰ੍ਹਾਂ ਹੀ ਦ੍ਰਿਸ਼ਟਮਾਨ ਦੇ ਵਿੱਚ ਆਪਾਂ ਸੇਵਾ ਕਰਦੇ ਹਾਂ। ਦ੍ਰਿਸ਼ਟਮਾਨ ਦੇ ਵਿੱਚ ਸੰਗਤਾਂ ਨੂੰ ਸੰਤ ਕਿਹਾ, ਪੰਜ ਪਿਆਰੇ ਗੁਰੂ ਰੂਪ ਨੇ, ਸਤਿਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ, ਅਤੇ ਇਹੀ ਸਿਖਾਉਂਦੇ ਆ ਫਿਰ ਅੰਤਰਗਤ ਸੰਤਾਂ ਦੀ ਸੇਵਾ ਅਤੇ ਗੁਰੂ ਦੀ ਸੇਵਾ ਅਤੇ ਸਤਿਗੁਰੂ ਦੀ ਸੇਵਾ ਕਿਵੇਂ ਕਰਨੀ। ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਕਿੰਨੇ ਸੇਵਾ ਕਿੱਦਾਂ ਕਰਨੀ। ਜਦੋਂ ਸ਼ਬਦ ਗੁਰੂ ਨੂੰ ਅੰਦਰੋਂ ਮਨ ਸੁਣਨ ਲੱਗ ਪੈਂਦਾ, ਸਾਡੀ ਟੁੱਟੀ ਗੰਢੀ ਜਾਂਦੀ ਆ, ਉਹਨੂੰ ਕਹਿੰਦੇ ਨੇ ਗੁਰਮੁਖ ਭਗਤੀ ਜਿੱਥੋਂ ਸ਼ੁਰੂ ਹੁੰਦੀ ਹੈ ਸਾਡੀ। ਗੁਰਮੁਖ ਭਗਤ ਜਿੱਤ ਸਹਿਜ ਤੁਹਾਨੂੰ ਉਪਜੇ, ਬਿਨ ਭਗਤੀ ਮੈਲ ਨਾ ਜਾਏ। ਜਿਹਨਾਂ ਚਿਰ ਉਹ ਨਾਮ ਦੇ ਨਾਲ ਟੁੱਟੀ ਨਹੀਂ ਗੰਢੀ ਜਾਂਦੀ, ਉਹ 'ਚੋਂ ਰਸ ਨਹੀਂ ਆਉਂਦਾ। ਆ ਲਿਖਿਆ ਨਹੀਂ ਅੱਜ ਉਹਨਾਂ ਨੇ, ਕੀ ਲਿਖਿਆ? ਬਿਨ ਪ੍ਰਭ ਕਿਉਂ ਸੁੱਖ ਪਾਈਏ, ਦੂਜੀ ਨਾ ਹੀ ਜਾਏ। ਦੂਜੀ ਮਾਇਆ ਨੂੰ ਕਹਿਤਾ, ਕਹਿੰਦੇ ਇਹਨੇ ਕੁਛ ਨਹੀਂ ਜੇ ਕਰਨਾ, ਇੱਥੋਂ ਸੁੱਖ ਨਹੀਂ ਜੇ ਮਿਲਣਾ ਤੁਹਾਨੂੰ, ਅਤੇ ਤੁਸੀਂ ਵਾਹਿਗੁਰੂ ਦੇ ਨਾਲ ਜੋੜੋ ਆਪਣੇ ਮਨ ਨੂੰ। ਬਿਨ ਪ੍ਰਭ ਕਿਉਂ ਸੁੱਖ ਪਾਈਏ, ਦੂਜੀ ਨਾ ਹੀ। ਇਹੋ ਤਾਂ ਖੇਲ ਆ, ਇੱਕ ਬੰਨੇ ਵਾਹਿਗੁਰੂ ਅਤੇ ਉਹਦਾ ਨਾਮ ਹੈ, ਦੂਜੇ ਬੰਨੇ ਮਾਇਆ ਵਾ, ਅਤੇ ਮਾਇਆ ਦੂਜੇ ਨਾਲ ਤਾਂ ਜੁੜਿਆ ਹੋਇਆ ਵਾ। ਆ ਪਿਛਲੇ ਮਹੀਨੇ ਆਪਾਂ ਪੜ੍ਹਿਆ ਸੀ, ਭਾਦੋਏ ਭਰਮ ਭਲਾਣੀ ਆ, ਦੂਜੇ ਲੱਗਾ ਸਾਰੇ ਇੱਥੇ ਫਸ ਗਏ। ਇੱਥੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਜੇ ਉੱਥੇ ਫਸੇ ਰਹੇ ਤਾਂ ਕੀ ਹਾਲ ਹੋਣਾ। ਇੰਨਾ ਸੋਹਣਾ ਮਾਨਸ ਜਨਮ ਮਿਲਿਆ, ਜਿੱਤ ਦਿਨ ਦੇਹ ਬਿਨਸ ਸੀ, ਕੀ ਕਹਿਣਗੇ ਸਾਨੂੰ ਪ੍ਰੇਤ, ਹੈ ਨਾ। ਉਹਨਾਂ ਪਕੜ ਚਲਾਣ ਦੂਤ ਜਮ, ਕਿਤੇ ਛੱਡ ਖੜੋਤੇ ਖਿਨੇ ਮੈਂ, ਜਿਹਨਾਂ ਲਈ ਸਾਰੀ ਉਮਰ ਲੱਗਾ ਰਿਹਾ ਦੂਜੇ ਭਾਵ 'ਚ, ਉਹ ਛੱਡ ਜਾਂਦੇ ਜਿਹਨੂੰ ਲੱਗਾ ਹੇਤ। ਹੱਥ ਮਰੋੜੇ ਤਨ ਕਪੇ, ਜਮਦੂਤ ਆ ਜਾਂਦੇ ਆ ਨਾ, ਫਿਰ ਜਮਦੂਤ ਨਹੀਂ ਫਿਰ ਛੱਡਦੇ। ਅਤੇ ਇਸੇ ਲਈ ਸਾਨੂੰ ਕਹਿੰਦੇ ਵੀ ਤੁਸੀਂ ਆਪਣੇ ਮਨ 'ਚ ਚਾਓ ਲਿਆਓ, ਕਰ ਮਿੰਨਤ ਕਰ ਜੋਦੜੀ। ਆਹ ਜਿਹੜੀ ਕਰ ਰਿਹਾ ਵਾਹਿਗੁਰੂ, ਇਹਨੂੰ ਮਿੰਨਤ ਜੋਦੜੀ ਕਹਿੰਦੇ। ਜਦੋਂ ਇਹ ਕਰੀ ਜਾਓਗੇ ਤਾਂ ਫਿਰ ਚਾਓ ਆਉਣਾ ਵਾ, ਮੈਂ ਪ੍ਰਭ ਮਿਲਣੇ ਕਾ ਚਾਓ, ਅਤੇ ਚਾਓ ਜਿਹਨੂੰ ਆ ਗਿਆ ਉਹਨੂੰ ਆਪ ਮਿਲਦਾ ਵਾਹਿਗੁਰੂ। ਕਹੋ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਚਾਓ ਹੀ ਨਹੀਂ ਨਾ ਆਉਂਦਾ, ਚਾਓ ਆਊਗਾ ਤਾਂ ਜੇ ਮਨ ਨੂੰ ਤੁਸੀਂ ਪੱਥਰ ਹੋਏ ਨੂੰ, ਇਹਨੂੰ ਮਲੂਰ ਹੋਏ ਨੂੰ, ਇਹਨੂੰ ਫਿਰ ਨਿਰਮਲ ਕਰੋਗੇ, ਧੋਵੋਗੇ, ਫਿਰ ਵਿਰਾਗ ਆਊਗਾ, ਫਿਰ ਰੋਣਾ ਵੀ ਆਊਗਾ ਸੱਚੀ ਮੁੱਚੀ। ਵਾਹਿਗੁਰੂ ਦੇ ਵਿਛੋੜੇ ਦਾ ਰੋਣਾ ਫਿਰ ਆਉਂਦਾ ਵਾ, ਨਹੀਂ ਤਾਂ ਪੱਥਰ ਹੋਇਆ ਮਨ ਤਾਂ ਪਰਵਾਹ ਨਹੀਂ ਕਰਦਾ। ਕਿਸੇ ਦੇ ਬੰਦਾ ਮਰਿਆ ਹੋਵੇ ਤੈਨੂੰ ਫਿਰ ਨਹੀਂ ਰੋਣਾ, ਇਹ ਨਹੀਂ ਕਹਿ ਰੋਂਦਾ, ਇੰਨਾ ਪੱਥਰ ਹੋ ਗਿਆ ਮਨ। ਹੋ ਪਿਆ ਮਨੂਰ ਕੰਚਨ ਫਿਰ ਹੋਏ, ਜੇ ਗੁਰ ਮਿਲੇ ਤੇ ਨਾ। ਸਤਿਗੁਰੂ ਤਾਂ ਸਾਨੂੰ ਦੱਸ ਰਹੇ ਨੇ, ਏਕ ਨਾਮ ਅੰਮ੍ਰਿਤ ਦੇਵੇ ਤਾਂ ਨਾਨਕ ਤ੍ਰਿਸ਼ਟ ਦੇਹ। ਕਹਿੰਦੇ ਇਹ ਤਾਂ ਸਾਰਾ ਕਹੋ ਨਾਨਕੇ ਸਰੀਰ ਪ੍ਰਵਾਨ ਹੋਇਆ ਇਹਨਾਂ ਦਾ। ਹਾਂ, ਇੱਥੇ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਕਿਹਾ, ਉਹਨਾਂ ਚਿੱਤ ਲਾਉਣਾ, ਆਪਾਂ ਚਿੱਤ ਲਾਉਣਾ ਵਾ। ਕਹਿੰਦੇ ਜਿੰਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਅਗਾਏ।
ਅਗਾਏ ਹੁੰਦਾ ਉਹਨਾਂ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਜਿਹੜੀ ਆ ਤ੍ਰਿਸ਼ਨਾ 'ਚ ਸਾਨੂੰ ਫਸਾਇਆ ਨਾ, ਬਣਾਇਆ ਆਪ ਹੀ ਖੇਲ ਵਾਹਿਗੁਰੂ ਨੇ, ਆਵਣ ਜਾਣ ਕੇ ਖੇਲ ਬਣਾਇਆ ਆਗਿਆਕਾਰੀ ਇੰਨੀ ਮੈਂ ਜਿਹਨੂੰ ਆਪਾਂ ਪੜ੍ਹਦੇ ਲਿਵ ਛੁੜਕੀ, ਲਿਵ ਸਾਡੀ ਤੋੜਦੀ ਆਪਣੇ ਨਾਲੋਂ ਨਾਮ ਨਾਲੋਂ, ਅਤੇ ਕਿੱਥੇ ਲਾਤਾ ਤ੍ਰਿਸ਼ਨਾ ਨਾਲ ਮਾਇਆ। ਇਹਨੂੰ ਅਗਨ ਕਿਹਾ, ਜੈਸੀ ਅਗਨ ਉੱਧਰ ਮਾਹੇ ਤੈਸੀ ਬਾਹਰ ਮਾਇਆ, ਇਹਦੇ ਨਾਲ ਲੱਗ ਗਿਆ ਨਾ ਮਨ, ਹੈ ਨਾ। ਅਤੇ ਉਹ ਫਿਰ ਕਹਿੰਦੇ ਜਦੋਂ ਫਿਰ ਜਿੰਨਾ ਚਿਰ ਹੁਣ ਨਾਮ ਰਸ ਅੰਮ੍ਰਿਤ ਰਸ ਹਰ ਰਸ ਬ੍ਰਹਮ ਰਸ ਨਾਮ 'ਚ ਸਮਾ ਕੇ ਆਉਣਾ ਵਾ, ਜਦੋਂ ਅੰਦਰੋਂ ਨਾਮ ਨੂੰ ਸੁਣੋਗੇ ਨਾ, ਅਤੇ ਜਦੋਂ ਉਹਦੇ ਵਿੱਚ ਸਮਾਉਣਾ ਸਿੱਖੇਗਾ ਮਨ, ਫਿਰ ਆਉਂਦਾ ਅੰਮ੍ਰਿਤ ਰਸ। ਜਿੰਨੀ ਚਾਖਿਆ ਪ੍ਰੇਮ ਰਸ, ਇਹਨੂੰ ਪ੍ਰੇਮ ਰਸ ਵੀ ਕਿਹਾ, ਸੇ ਤ੍ਰਿਪਤ ਰਹੇ ਉਹਨਾਂ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ। ਤ੍ਰਿਸ਼ਨਾ ਬੂਝੇ ਹਰ ਕੇ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨ। ਅਕਾਲ ਪੁਰਖ ਦਾ ਬੋਲ ਹੈ ਨਾਮ, ਗੁਰੂ ਦਾ ਬਚਨ। ਤਾਂ ਬਾਬਾ ਰਵਿਦਾਸ ਜੀ ਨੇ ਕਿਹਾ ਸੀ ਨਾ, ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੇ, ਪੂਰਨ ਆਦ ਸੁਣਾ ਮੈਨੂੰ। ਬਾਬਾ ਰਵਿਦਾਸ ਜੀ ਨੇ ਬੜੇ ਤਰਲੇ ਲਏ। ਇਸ ਤਰ੍ਹਾਂ ਆਪਾਂ ਵੀ ਕਰਨੇ ਆ, ਮਿੰਨਤਾਂ ਜੋਦੜੀਆਂ ਕਰ, ਮਿੰਨਤ ਕਰ ਜੋਦੜੀ, ਪਰ ਜੁੜ ਕੇ ਮਨ ਨਾ ਕਰਿਆ ਕਰੋ, ਜੁੜ ਕੇ। ਪੁਰਨਾ ਦੂਜਾ ਨਾ ਆਵੇ, ਦੂਜੀ ਨਾ ਹੀ ਜਾਏ, ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ। ਅਤੇ ਜੇ ਇਹ ਰਸ ਨਾ ਮਿਲਿਆ ਤਾਂ ਫਿਰ ਜੰਮ ਲੈ ਜਾਣਗੇ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਮ ਪਾਸ। ਉਹ ਸਾਨੂੰ ਬੜੇ ਪਿਆਰ ਨਾਲ ਸਮਝਾਉਂਦੇ ਗੁਰਬਾਣੀ 'ਚ, ਜਦੋਂ ਆਪਾਂ ਅੰਦਰੋਂ ਅੰਮ੍ਰਿਤ ਰਸ ਪੀਣਾ ਸ਼ੁਰੂ ਕਰਦੇ ਨਾ, ਉਦੋਂ ਬੜਾ ਪਿਆਰਾ ਸ਼ਬਦ ਉਹ ਪੜ੍ਹਿਓ ਜਾ ਕੇ, ਬਾਬਾ ਮਨ ਮਤਵਾਰੋ ਨਾਮ ਰਸ ਪੀਵ, ਅਹਿਨਸ ਬਣੀ ਪ੍ਰੇਮ ਲਿਵ ਲਾਗੀ, ਸਹਿਜ ਰੰਗ ਰਚ ਰਹੇ। ਚੌਥੇ ਪਦ 'ਚ ਜਾ ਕੇ ਇਹ ਆਉਂਦਾ ਵਾ ਨਾਮ, ਹੈ ਨਾ। ਬਾਬਾ ਮਨ ਮਤਵਾਰੋ ਨਾਮ ਰਸ ਪੀਵੇ, ਸਹਿਜ ਰੰਗ ਰਚ ਰਿਹਾ, ਅਹਿਨਸ ਬਣੀ ਪ੍ਰੇਮ ਲਿਵ ਲਾਗੀ। ਸੰਤ ਸਹਾਈ ਪ੍ਰੇਮ ਕੇ, ਅਸਲ ਪ੍ਰੇਮ ਉਮਾਹੜਾ, ਕਿੱਥੇ ਜਾ ਕੇ ਪ੍ਰੇਮ ਪੈਂਦਾ ਵਾ। ਅਹਿਨਸ ਬਣੀ ਪ੍ਰੇਮ ਲਿਵ ਲਾਗੀ, ਜਦੋਂ ਨਾਮ ਅੰਦਰੋਂ ਪ੍ਰਗਟ ਹੋ ਕੇ ਤੇ ਮਨ ਉਹਨਾਂ ਜੁੜ ਜਾਂਦਾ ਵਾ। ਸ਼ਬਦ ਅਨਾਹਦ ਗਿਆ, ਅਨਹਦ ਸ਼ਬਦ ਅੰਦਰੋਂ ਨਾਮ ਸੁਣਨ ਲੱਗ ਪੈਂਦਾ ਅਨਹਦ, ਉਦੋਂ ਮਨ ਨੂੰ ਸਾਧੂ ਵੀ ਕਿਹਾ। ਉਹਦੇ ਬਚਨ ਫਿਰ ਸੁਣਨ ਵਾਲੇ ਹੁੰਦੇ ਆ, ਇਹਦੇ ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾ ਲੇ ਰਤਨ, ਸੁਣਤ ਕਮਾਵਤ ਹੋਤ ਉਦਾਰ, ਆਪ ਤਰੇ ਲੋਕਾਂ ਨਿਸਤਾਰ, ਸਫਲ ਜੀਵਨ ਸਫਲ ਤਾਂ ਕਾ ਸੰਗ, ਜਾਂ ਕੇ ਮਨ ਲਾਗਾ ਜੈ ਜੈ ਸ਼ਬਦ ਅਨਾਹਦ ਵਾਜੇ। ਜਿਹਨਾਂ ਦੇ ਅੰਦਰ ਨਾਮ ਪ੍ਰਗਟ ਹੋ ਜਾਂਦਾ ਉਹਨਾਂ ਦੇ ਅੰਮ੍ਰਿਤ ਰਸ ਆਉਣ ਲੱਗ ਪੈਂਦਾ ਫਿਰ, ਹੈ ਨਾ। ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ, ਅੰਦਰ ਗੱਜਣ ਲੱਗ ਪੈਂਦਾ ਵਾਹਿਗੁਰੂ ਤੁਹਾਡੇ ਗੁਰਸ਼ਬਦੀ ਗੋਬਿੰਦ ਗੱਜਿਆ ਨੂੰ ਤੂਰ ਵੀ ਲਿਖਿਆ ਗੁਰਬਾਣੀ 'ਚ। ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਪ੍ਰਕਾਸ਼ ਦਰਸ਼ਨ ਕੀਤੇ, ਉੱਤਰੇ ਸਗਲ ਵਿਸੂਰੇ, ਪੰਜਾਂ ਨੂੰ ਕਿਹਾ ਜਿਹੜੇ ਦੁੱਖ ਪਾਉਂਦੇ ਆ ਸਾਡੇ ਕਲੇਸ਼, ਹੈ ਨਾ। ਪੰਚਦੂਤ ਚਿਤਵੇਂ ਵਿਕਾਰ ਆਏ ਖਤਮ ਹੋ ਗਏ, ਦੁੱਖ ਰੋਗ ਸੰਤਾਪ ਉੱਤਰੇ, ਸੁਣੀ ਸੱਚੀ ਬਾਣੀ। ਇਹ ਸਾਰਾ ਗੁਰਬਾਣੀ ਗੁਰੂ ਦੱਸ ਰਹੇ ਨੇ। ਸੰਤ ਸਾਜਨ ਭੈ ਸਾਰਸੇ, ਸਰਸੇ ਲਿਖਿਆ ਸਾਰਸ, ਨਾਮ ਰਸ ਪ੍ਰੇਮ ਰਸ, ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ, ਉਹਨਾਂ ਨੂੰ ਸਾਜਨ ਸੰਤ ਕਹਿੰਦੇ। ਸੰਤ ਸਾਜਨ ਭੈ ਸਰਸ ਪੂਰੇ ਗੁਰ ਤੇ, ਇਹ ਪੂਰਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੱਸ ਰਹੇ ਨੇ ਸਾਰਾ ਕੁਛ। ਸੁਣ ਤੇ ਪੁਨੀਤ, ਵਾਹਿਗੁਰੂ ਬੋਲ ਰਿਹਾ, ਉਹ ਆਪਣੇ ਆਪ ਨੂੰ ਤੁਹਾਡੇ ਤੋਂ ਪਿੱਛੇ ਰੱਖਦੇ। ਕਹਿਤੇ ਪਵਿੱਤ ਸਤਿਗੁਰ ਰਿਹਾ, ਪਰ ਭੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ। ਉਹ ਨਾਮ ਨੂੰ ਅਕਾਲ ਪੁਰਖ ਦੇ ਚਰਨ ਕਿਹਾ, ਜਿਹਨੂੰ ਕਿਹਾ ਅਨਹਤੂਰ ਵਾਜੇ ਅਨਹਦ ਤੂਰ। ਇੱਥੇ ਵੀ ਉਹਨਾਂ ਲਿਖਿਆ ਵਾ, ਕਹਿੰਦੇ ਉਹ ਪ੍ਰੇਮ ਰਸ ਜਦੋਂ ਮਿਲਿਆ ਤੇ ਮਨ ਦੀ ਤ੍ਰਿਸ਼ਨਾ ਮਿਟ ਗਈ, ਹਉਮੇ ਖਤਮ ਹੋ ਗਈ, ਆਪ ਤਿਆਗ ਬੇਨਤੀ ਕਰੇ ਲਿਓ ਪ੍ਰਭੂ ਲੜਦਾ। ਫਿਰ ਇਹ ਕਹਿਣਾ ਤੁਸੀਂ ਕੀ ਕਹਿਣਾ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ, ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ, ਮਨ ਮੇਰੇ ਸਦਾ ਰਹੋ ਹਰਨਾਲੇ, ਆਪ ਤਿਆਗ ਬੇਨਤੀ ਕਰੇ ਲਿਓ ਪ੍ਰਭੂ ਲੜ ਲਾਏ। ਕਹਿੰਦੇ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ। ਇਹ ਸੁਰਤੀਆਂ ਜਿਹੜੀਆਂ ਮਿਲ ਗਈਆਂ ਨਾ, ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਏ ਆ ਸਾਰਾ ਗਿਆਨ ਜੇ ਪਹਿਲਾਂ ਲੈ ਕੇ ਤੇ ਧਿਆਨ 'ਚ ਜਾ ਕੇ
ਉੱਥੋਂ ਤੱਕ ਜਾਵਾਂਗੇ ਨਾ ਫਿਰ ਨਹੀਂ ਵਿਛੜਦਾ। ਅਤੇ ਫਿਰ ਉੱਥੇ ਅਸੀਂ ਕਹਿੰਦੇ ਹਾਂ ਜਦੋਂ ਇਹ ਸਾਰਾ ਕੁਛ ਐਂ ਪੂਰਾ ਪ੍ਰੈਕਟੀਕਲ ਹੋ ਜਾਂਦਾ, ਕੀ ਕਹਿੰਦੇ ਹਾਂ, ਵਿਣ ਪ੍ਰਭ ਵਿਣ ਦੂਜਾ ਕੋ ਨਹੀਂ, ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰ ਸ਼ਰਣਾਏ। ਉਦੋਂ ਸ਼ਰਨ 'ਚ ਜਾਂਦਾ ਮਨ, ਜੇ ਟੁੱਟੀ ਗੰਢੀ ਜਾਂਦੀ ਅੰਦਰੋਂ ਨਾਮ ਸੁਣਦਾ, ਉਦੋਂ ਹਰ ਵੇਲੇ ਫਿਰ ਨਾਲ ਰਹਿੰਦਾ। ਉਹਨੂੰ ਸੁਰਤੀਆਂ ਨੂੰ ਕਿਹਾ ਅੱਸੂ ਸੁਖੀ ਵਸੰਦੀਆਂ, ਕਿਹੜੀਆਂ ਸੁਰਤੀਆਂ, ਜਿੰਨਾ ਮਾਇਆ ਹਰ ਰਾਹ, ਇੱਕ ਮਾਇਆ ਵਾ ਅਤੇ ਇੱਕ ਮਾਇਆ ਵਾ, ਮਾਇਆ ਹੁੰਦੀ ਬਖਸ਼ਿਸ਼। ਗੁਰੂ ਗ੍ਰੰਥ ਸਾਹਿਬ ਨੇ ਜਿਨ੍ਹਾਂ 'ਤੇ ਬਖਸ਼ਿਸ਼ ਕਰ ਦਿੱਤੀ, ਉਹਨਾਂ ਨੇ ਸਿੱਖ ਲਿਆ ਗੁਰੂ ਤੋਂ ਕਿ ਕਿੱਦਾਂ ਮਿਲਾਪ ਕਰਨਾ, ਅਤੇ ਜਿਹੜੀਆਂ ਮਿਲ ਗਈਆਂ ਉਹਨਾਂ ਸੁਰਤੀਆਂ ਨੂੰ ਕਿਹਾ ਕਿ ਉਹ ਹਰ ਵੇਲੇ ਸੁਖੀ ਰਹਿੰਦੀਆਂ। ਅੱਸੂ ਸੁਖੀ ਵਸੰਦੀਆਂ, ਜਿੰਨਾ ਮਾਇਆ ਹਰ ਰਾਏ। ਆਓ ਆਪਾਂ ਵੀ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰਨ, ਵਾਹਿਗੁਰੂ।

0: ਹੁਣ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ। ਇਹ ਕਿੰਨੇ ਚੱਖਣਾ ਜੀ ਸਾਡੇ ਮਨ ਦੀ ਖੁਰਾਕ ਹੈ, ਨਾਮ ਰਸ, ਹਰ ਰਸ, ਬ੍ਰਹਮ ਰਸ, ਆਤਮ ਰਸ, ਅੰਮ੍ਰਿਤ ਰਸ ਵੀ ਕਿਹਾ। ਇਹ ਸਾਡੇ ਮਨ ਨੇ ਛਕਣਾ ਵਾ ਤੇ ਸਾਡੇ ਅੰਦਰ ਵਾਹਿਗੁਰੂ ਜੀ ਨੇ ਕਿੱਥੇ ਰੱਖਿਆ ਵਾ ਇਹ ਹਰ ਰਸ, ਪ੍ਰੇਮ ਰਸ, ਨਾਮ ਰਸ, ਇਹਦੇ ਅੰਤਰ ਖੂਟਾ ਅੰਮ੍ਰਿਤ ਭਰਿਆ ਸਾਡੇ ਅੰਦਰ। ਇਹ ਮਨ ਦੀ ਖੁਰਾਕ, ਮਨ ਕਾ ਤੋਸਾ ਹਰਨਾਮ ਹੈ, ਹਿਰਦੇ ਰੱਖੋ ਸੰਭਾਲ। ਇਹ ਸਾਡੇ ਦਸਵੇਂ ਦੁਆਰ ਦੇ ਵਿੱਚ ਨਿੱਜ ਘਰ ਮਹਿਲ ਦੇ ਵਿੱਚ ਵਾਹਿਗੁਰੂ ਜੀ ਨੇ ਜਿੱਥੇ ਆਪ ਬੈਠੇ ਨੇ ਉੱਥੇ ਰੱਖਿਆ। ਹੁਣ ਉੱਥੇ ਮਨ ਕਿੱਦਾਂ ਜਾਂਦਾ? ਜਦੋਂ ਤੁਸੀਂ ਬੈਖਰੀ ਬਾਣੀ ਦੇ ਵਿੱਚ ਉੱਚੀ ਉੱਚੀ ਜਪ ਕੇ ਇਹਨੂੰ ਨਿਰਮਲ ਕਰ ਲੈਂਦੇ ਹੋ। ਜੇ ਨਿਰਮਲ ਨਾ ਕੀਤਾ, ਨਿਰਮਲ ਮੈਲ ਕੀ ਹੈ? ਵਿਚਾਰ, ਮਨ ਦੀ ਮੈਲ ਕੀ ਹੈ ਜੀ? ਸੋਚਾਂ ਜਿਹੜੀਆਂ ਦਿਨੇ ਸਾਰਾ ਦਿਨ ਚੱਲਦੀਆਂ, ਰਾਤ ਸੁਪਨੇ ਬਣ ਜਾਂਦੀਆਂ। ਜੇ ਤਾਂ ਇੱਦਾਂ ਹੀ ਰਹਿੰਦਾ ਤਾਂ ਮੈਲਾ ਬਹੁਤ ਆ। ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ, ਖਾਲਾ ਹੋਇਆ ਸਿਆ। ਇਹ ਜਿੰਨਾ ਚਿਰ ਨਿਰਮਲ ਨਹੀਂ ਹੁੰਦਾ ਦਸਵੇਂ ਦੁਆਰ 'ਚ ਜਾਂਦਾ ਹੀ ਨਹੀਂ। ਗੁਰਬਾਣੀ ਨੇ ਫੈਸਲਾ ਦੇ ਦਿੱਤਾ, ਕਹਿੰਦੇ ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੇ ਮੂੜਾ ਬਾਹਰ। ਕਦੀ ਅੱਖਾਂ 'ਚੋਂ ਵੇਖੂਗਾ, ਕਦੀ ਕੰਨਾਂ 'ਚੋਂ ਬਾਹਰ ਸੁਣੇਗਾ, ਕਦੀ ਰਸਨਾ ਤੋਂ ਬੋਲੇਗਾ। ਇਹ ਜਾਂਦਾ ਨੀਗਾ ਨਿੱਜ ਘਰ ਮਹਿਲ। ਤਾਂ ਇਹ ਰੋਜ਼ ਰਾਤ ਨੂੰ ਆਪਾਂ ਨੂੰ ਬੇਨਤੀ ਕਰਦੇ ਹਨ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜ। ਹੁਣ ਉੱਥੇ ਪ੍ਰੇਮ ਰਸ ਆ, ਨਾਮ ਰਸ, ਹਰ ਰਸ, ਅਤੇ ਉਹ ਆਪਾਂ ਫਿਰ ਇੱਦਾਂ ਇਹਨੂੰ ਨਿਰਮਲ ਕਰਦੇ ਹਾਂ। ਪਹਿਲਾਂ ਜਿਹੜਾ ਹੁਣ ਤੁਸੀਂ 2 ਘੰਟੇ ਲਗਾਤਾਰ ਸਿਮਰਨ ਕੀਤਾ, ਇਹ ਫਿਰ ਵੈਖਰੀ ਬਾਣੀ ਤੋਂ ਫਿਰ ਆਪਾਂ ਮੱਧਮਾਂ 'ਚ ਆ ਜਾਣਾ ਹੁੰਦਾ। ਵਾਹਿਗੁਰੂ ਜਦੋਂ ਵਿਚਾਰ ਰੁਕ ਜਾਂਦੇ ਉਦੋਂ ਫਿਰ ਮੱਧਮਾਂ 'ਚ ਜਾ ਕੇ ਨਾ ਫਿਰ ਨੀਂਦ ਆਜੂਗੀ ਤੁਹਾਨੂੰ। ਜਦੋਂ ਨੀਂਦ ਆਈ, ਜੇ ਤਾਂ ਜਪਦਿਆਂ ਆਈ ਤਾਂ ਫਿਰ ਘਰ ਹੀ ਜਾਂਦਾ, ਫਿਰ ਸੁਪਨਿਆਂ 'ਚ ਨਹੀਂ ਜਾਊਗਾ। ਜੇ ਜਪਦਿਆਂ ਜਪਦਿਆਂ ਮਨ ਨੀਂਦ ਆ ਗਈ ਨਾ ਸਾਨੂੰ, ਬਸ ਸੌਣਾ ਹੀ ਆ। ਵੇਖੋ ਕਿੱਡੀ ਸੌਖੀ ਭਗਤੀ ਹੈ, ਨੌਂ ਦਰ ਠਾ ਕੇ ਧਾਵਤ ਰਹਾਏ ਦਸਵੇਂ ਦੇ 'ਚ ਕਰ, ਆ ਸ਼ਬਦ ਨੇ ਕੱਢਣਾ ਜਿਹੜਾ ਬੋਲੋ ਵਾਹਿਗੁਰੂ। ਇਹਦੇ 'ਚ ਸਮਾ ਕੇ ਮਨ ਨੇ ਆਪਣੇ ਨਿੱਜ ਘਰ ਮਹਿਲ 'ਚ ਚੱਲ ਜਾਣਾ ਅਤੇ ਉੱਥੇ ਪ੍ਰੇਮ ਰਸ ਜਿੰਨੀ ਚਾਖਿਆ ਪ੍ਰੇਮ ਰਸ, ਅਤੇ ਇਹਦੀ ਤ੍ਰਿਸ਼ਨਾ ਮਿਟ ਜਾਣੀ, ਤ੍ਰਿਸ਼ਨਾ ਨਾਮ ਸੌਣ ਲੱਗ ਪੈਣਾ, ਉੱਚੋਂ ਰਸ ਆਉਂਦਾ। ਲਿਖਿਆ ਨਾ, ਤ੍ਰਿਸ਼ਨਾ ਬੂਝੇ ਹਰ ਕੇ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ। ਗੁਰਬਚਨ ਅਕਾਲ ਪੁਰਖ ਬੋਲ ਰਹੇ ਨੇ ਬੈਠੇ, ਉਹ ਪੂਰੇ ਗੁਰੂ ਦਾ ਬੋਲ ਆ। ਪ੍ਰਭ ਸਿਉਂ ਲਾਗੇ ਉੱਥੇ ਫਿਰ ਪ੍ਰਕਾਸ਼ ਨੂੰ ਦੇਖੇਗਾ ਵੀ ਅਤੇ ਨਾਮ ਨੂੰ ਸੁਣੇਗਾ ਵੀ। ਸੰਤ ਸੰਗ ਅੰਤਰ ਪ੍ਰਭ ਬੈਠਾ, ਨਾਮ ਪ੍ਰਭੂ ਕਾ। ਉਹ ਨਾਮ 'ਚੋਂ ਫਿਰ ਰਸ ਆਉਂਦਾ ਹੈ, ਪ੍ਰੇਮ ਰਸ ਜਿਹੜਾ ਆਪਾਂ ਅੱਜ ਸਤਿਗੁਰਾਂ ਬਖਸ਼ੇਗੀ। ਇਹ ਆਪਾਂ ਸਾਰਿਆਂ ਨੇ ਮਨ ਨੂੰ ਛਕਾਉਣਾ ਵਾ, ਅਤੇ ਜੇ ਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤਾਂ ਭਾਗ ਹੀਣ, ਫਿਰ ਜਮਾਨੇ ਨਹੀਂ ਛੱਡਣਾ। ਆਓ ਹੁਣ ਆਪਾਂ ਸੁਣਨਾ ਗੁਰਮੁਖ ਵਾਲਾ, ਇਹ ਸਾਰਾ ਤੁਸੀਂ ਧਿਆਨ ਨਾਲ ਸੁਣਿਓ। ਰਹਿ ਰਾਸ ਸਾਹਿਬ, ਰਹਿ ਰਾਸ 'ਚ ਸਾਰੇ 'ਚ ਇਹੋ ਹੀ ਵਾਰ ਵਾਰ ਇਹੋ ਹੀ ਦੱਸਿਆ ਕਿ ਕਿੱਦਾਂ ਤੁਸੀਂ ਮਨ ਨੂੰ ਸਿਮਰਨ ਕਰਕੇ ਨਿਰਮਲ ਕਰ ਲਓ। ਰਹਿ ਰਸ ਹਰ ਕੀਰਤ ਹਮਰੀ, ਰਹਿ ਰਸ ਦੀ ਉਹ ਰਾਸ ਪੂੰਜੀ ਜਿਹੜੀ ਸਾਡੇ ਨਾਲ ਜਾਣੀ ਹੈ, ਉਹ ਆ ਨਾਮ। ਆਓ ਬੜੇ ਪਿਆਰ ਨਾਲ ਗੁਰਮੁਖਾਂ ਪਾਸੋਂ ਪਾਵਨ ਸ੍ਰੀ ਰਹਿ ਰਾਸ ਸਾਹਿਬ ਜੀ ਦੇ ਜਾਪ ਪਾਠ ਸਰਵਣ ਕਰੀਏ ਜੀ ਸਾਰੇ। ਇੰਨੇ ਵਿਚਾਰ ਕਰਦਿਆਂ ਸਿਮਰਨ ਕਰਾਉਂਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਅਤੇ ਸੰਗਤ ਬਖਸ਼ਣ ਯੋਗ, ਬਖਸ਼ ਲੈਣਾ ਜੀ। ਆਪਾਂ ਫਿਰ ਸੈਟਰਡੇ 4 ਤੋਂ 6 ਬੈਠਦੇ ਹਾਂ, ਸੰਡੇ ਨੂੰ ਵੀ ਬੈਠਦੇ ਹਾਂ ਅਤੇ ਵੀਰਵਾਰ ਵੀ। ਇਹ 3 ਦਿਨ ਆਇਆ ਕਰੋ ਜ਼ਰੂਰ, 2-2 ਘੰਟੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru Vah Guru Vah Guru Vah Guru Vah

Guru. Va.

ਕੀ ਵੱਡ ਵੱਡਾ ਦੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।

ਸਮਾਪਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ

ਸਭ ਧਿਆਵਹਿ ਸਭ ਧਿਆਵਹਿ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਅਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹਿ ਸੰਤ

ਦਾਸ ਜਾਨ ਦੇ ਹਾਥੀ ਉਬਾਰੋ ਹਮਰੇ ਸਭ ਬੈਰੀਆਂ ਸੰਘਾਰੋ ਪ੍ਰਿਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਵਿਦਨਾਨਾ।

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਉ। ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ। ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਜਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹੁੰ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਸਭ ਤੋਂ ਪਹਿਲਾਂ ਆਪਦੀ ਪਾਵਨ ਹਜ਼ੂਰੀ ਵਿੱਚ ਸੰਗਤਾਂ ਵੱਲੋਂ ਨਾਮ ਸਿਮਰਨ ਗੁਰਮਤ ਵਿਚਾਰਾਂ ਹੋਈਆਂ ਉਪਰੰਤ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਹਨ। ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਨਾਮ ਸਿਮਰਨ ਦਾ ਗੁਰਮਤ ਵਿਚਾਰਾਂ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਅਰਦਾਸ ਬੇਨਤੀ ਹੈ ਜੀ। ਸੰਗਤਾਂ ਵੱਲੋਂ ਆਨੰਦ ਪਰਿਵਾਰ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਜਸਵੀਰ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ। ਬਲਜੀਤ ਸਿੰਘ ਦੀ ਸਿਹਤ ਵਾਸਤੇ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਮੇਰਾ ਪ੍ਰਯਾਸ ਰੱਖਣਾ। ਸੁਮਿੱਤਰ ਸਿੰਘ ਦੀ ਸੱਚੇ ਪਾਤਸ਼ਾਹ ਯਾਦ ਵਿੱਚ ਬੈਂਸ ਪਰਿਵਾਰ ਵੱਲੋਂ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਮੇਰਾ ਪ੍ਰਯਾਸ ਰੱਖਣਾ। ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਨ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ। ਜਿਨ੍ਹਾਂ ਮਿਲਿਆ ਆਮ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ।
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੁਆਹ ਹੁਣ ਸ਼ਾਮਾਂ ਦੇ ਦੀਵਾਨਾਂ ਦੀ ਰਮਤਾ ਹੋ ਰਹੀ ਹੈ, ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਧੰਨ ਬਾਬਾ ਭਗਤ ਫਰੀਦ ਜੀ, ਜਿਨ੍ਹਾਂ ਦੇ ਪਾਵਨ ਜਨਮ ਦਿਹਾੜੇ ਫਰੀਦਕੋਟ ਦੇ ਇਲਾਕਾ ਨਾਲ ਸੰਗਤਾਂ ਵੱਲੋਂ ਮਨਾਏ ਜਾਂਦੇ ਹਨ। ਕੱਲ੍ਹ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ। ਸੋ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣਗੇ, ਅਤੇ ਸ਼ਨੀਵਾਰ ਸ਼ਾਮ ਨੂੰ ਜੋ ਸੰਗਤਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ, ਇਸੇ ਸੰਬੰਧ ਵਿੱਚ ਹੀ ਸ਼ਾਮੀ ਤਕਰੀਬਨ 8:15 ਤੋਂ ਲੈ ਕੇ 9:30 ਤੱਕ ਜੋ ਨਾਮ ਸਿਮਰਨ ਹੋਣਗੇ, ਸੰਗਤੀ ਰੂਪ ਚ ਆਪ ਸੰਗਤਾਂ ਨੇ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਕੁਲਚੁਕ ਦੀ ਖੇਮਾ ਸਵਾਬ ਹੁਣ ਆਪ ਜੀਆਂ ਨੂੰ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਲੁਧਿਆਣੇ ਵਾਲੇ ਕਥਾ ਦੁਆਰਾ ਨਿਹਾਲ ਕਰਨ।

guru sahib ji satnam tan vahe guru ji ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ

ਇਹ ਵੇਲਾ ਨਾ ਲਹਿਸੈ ਮੂੜੇ ਫਿਰ ਤੂੰ ਜਮ ਕੈ ਵਸ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀ ਵਾਲਤਾ ਦੇ ਲਖਾਇਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਸ਼ੋਭਿਤ ਬਹੁਤ ਹੀ ਆਦਰਣੀ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਸੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਦੀ ਕਥਾ ਵਿਚਾਰਧੀਨ ਜਿਸ ਪ੍ਰਕਾਰ ਆਪ ਜੀ ਨੂੰ ਰੋਜ਼ਾਨਾ ਹੀ ਬੇਨਤੀ ਰੂਪ ਵਿੱਚ ਦੱਸਿਆ ਜਾਂਦਾ ਹੈ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੀ ਆਸਾ ਰਾਗ ਵਿੱਚ ਉਚਾਰਨ ਕੀਤੀ ਹੋਈ ਪੱਟੀ ਨਾਮਕ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ। ਹੁਣੇ ਹੁਣੇ ਜੋ ਆਪ ਜੀ ਨੇ ਦਾਸ ਪਾਸੋਂ ਮਹਾਰਾਜ ਦੇ ਉਚਾਰਨ ਕੀਤੇ ਹੋਏ ਬਚਨ ਸਰਵਣ ਕੀਤੇ ਹਨ, ਇਹ ਸਾਧ ਸੰਗਤ ਜੀ ਪੱਟੀ ਬਾਣੀ ਦੇ 18 ਬੰਦਾਂ ਵਿੱਚੋਂ 12ਵਾਂ ਬੰਦ ਹੈ। ਇਸ ਦੇ ਕੁੱਲ 18 ਬੰਦ ਹਨ, ਜਿਹਦੇ ਵਿੱਚੋਂ ਪਹਿਲੇ 11 ਅਤੇ ਰਹਾਉ ਵਾਲੇ ਬੰਦ ਕੁੱਲ 12 ਬੰਦਾਂ ਦੀ ਵਿਚਾਰ ਤੁੱਛ ਬੁੱਧੀ ਅਨੁਸਾਰ ਦਾਸ ਨੇ ਆਪ ਜੀ ਦੇ ਨਾਲ ਪਿਛਲੇ ਦਿਨੀ ਸਾਂਝੀ ਕੀਤੀ ਹੈ। ਅੱਜ 12ਵੇਂ ਬੰਦ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 435 'ਤੇ ਇਹ ਪਵਿੱਤਰ ਬਚਨ ਦਰਜ ਨੇ। ਗੁਰੂ ਸਵਾਰਿਓ, ਸਤਿਗੁਰੂ ਕਿਰਪਾ ਕਰਨ, ਆਪ ਸੰਗਤ ਆਸੀਸ ਬਖਸ਼ਿਸ਼ ਕਰੇ, ਇਕਾਗਰਤਾ ਸਹਿਯੋਗ ਬਖਸ਼ਿਸ਼ ਕਰੇ। ਇਹ ਜਿਹੜਾ ਅੱਜ ਦਾ ਬੰਦ ਹੈ, ਇਹਦੇ ਵਿੱਚ ਸਾਡੇ ਵਾਸਤੇ ਗੁਰੂ ਅਮਰਦਾਸ ਮਹਾਰਾਜ ਦਾ ਉਪਦੇਸ਼ ਕੀ ਹੈ, ਭਾਵੇਂ ਇੱਥੇ ਪਾਂਧੇ ਨੂੰ ਹਜ਼ੂਰ ਮੁਖਾਤਬ ਹੋ ਰਹੇ ਨੇ, ਪਰ ਇੱਕ ਗੱਲ ਦਾਸ ਅਕਸਰ ਬੇਨਤੀ ਰੂਪ 'ਚ ਕਰਿਆ ਕਰਦਾ ਵੀ ਪ੍ਰਥਾਏ ਸਾਖੀ ਮਹਾਂਪੁਰਖ ਬੋਲ ਦੇ ਸਾਂਝੀ ਸਗਲ ਜਹਾਨ ਹੈ। ਕਿਤੇ ਕਿਤੇ ਸਮੂਹਕ ਰੂਪ ਵਿੱਚ ਬਾਣੀਕਾਰਾਂ ਦੇ ਉਪਦੇਸ਼ ਨੇ, ਕਿਤੇ ਕਿਤੇ ਜਿਵੇਂ ਤੁਲੰਬੇ ਦੀ ਧਰਤੀ 'ਤੇ ਮਹਾਰਾਜ ਸੱਜਣ ਨਾਮੀ ਵਿਅਕਤੀ ਕੋਲ ਗਏ, ਜਿਹਨੂੰ ਅਸੀਂ ਸੱਜਣ ਠੱਗ ਕਹਿੰਦੇ ਹਾਂ, ਅਤੇ ਉੱਥੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਉੱਜਲ ਕਹਿਹਾਂ ਚਿਲਕਣਾ ਕੋਟਿਮ ਕਾਲੜੀ ਮੱਸ ਧੋਤਿਆਂ ਜੂਠ ਨਾ ਉਤਰੀ ਜੇ ਸੌ ਧੋਵਾਂ ਤਿਸ। ਹੁਣ ਇਹਦਾ ਮਤਲਬ ਇਹ ਨਹੀਂ ਵੀ ਉਸ ਸ਼ਬਦ ਵਿੱਚ ਬਾਕੀ ਮਨੁੱਖਤਾ ਵਾਸਤੇ ਕੋਈ ਉਪਦੇਸ਼ ਨਹੀਂ ਹੈ, ਉਹਦੇ ਵਿੱਚ ਸਾਡੇ ਵਾਸਤੇ ਵੀ ਉਪਦੇਸ਼ ਹੈ। ਗੁਰੂ ਸਵਾਰੀ ਸਾਧ ਸੰਗਤ ਜੀ, ਇਸੇ ਪ੍ਰਕਾਰ ਜਿਵੇਂ ਹੁਣ ਮਹਾਰਾਜ ਪਾਂਧੇ ਨਿਮਿੱਤ ਬਚਨ ਉਚਾਰਨ ਕਰ ਰਹੇ ਨੇ, ਪਰ ਇਹ ਬਚਨ ਸਾਡੇ ਸਾਰਿਆਂ ਦੇ ਨਿਮਿੱਤ ਨੇ। ਹੁਣ ਉਹਦੇ ਵਿੱਚ ਦੋਸ਼ ਕੀ ਹੈ, ਗੱਲ ਇੱਥੋਂ ਸ਼ੁਰੂ ਹੋਈ ਸੀ ਬਈ ਤੂੰ ਬਹੁਤ ਸਕਿੱਲਡ ਬੰਦਾ ਹੈ, ਹਿਸਾਬ ਕਿਤਾਬ ਦੇ ਮਾਮਲੇ ਵਿੱਚ ਤੂੰ ਬਹੁਤ ਪ੍ਰਪੱਕ ਹੈ ਔਰ ਤੇਰਾ ਕੋਈ ਸਾਨੀ ਨਹੀਂ, ਪਰ ਤੂੰ ਮਾਰ ਇੱਥੇ ਖਾ ਗਿਆ ਵੀ ਤੂੰ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਬੜਾ ਪ੍ਰਪੱਕ ਹੋ ਗਿਆ, ਪਰ ਤੂੰ ਕਦੀ ਸਵਾਸਾਂ ਦਾ ਲੇਖਾ ਜੋਖਾ ਕੀਤਾ ਹੀ ਨਹੀਂ ਵੀ ਉਹ ਲਗਾਤਾਰ ਮਨਫੀ ਹੋ ਰਹੇ ਨੇ, ਲਗਾਤਾਰ ਘੱਟ ਰਹੇ ਨੇ, ਜ਼ਿੰਦਗੀ ਗੁਜ਼ਰਦੀ ਜਾ ਰਹੀ ਹੈ। ਅੱਜ ਦੇ ਇਸ ਪਵਿੱਤਰ ਸ਼ਲੋਕ ਵਿੱਚ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ, ਵਵੈ ਵਾਰੀ ਆਈ ਆ ਮੂੜੇ, ਇੱਥੇ ਮੌਤ ਦੀ ਵਾਰੀ ਦੀ ਗੱਲ ਨਹੀਂ ਹੈ,
ਇੱਥੇ ਵਾਰੀ ਦੇ ਅਰਥ ਨੇ ਜ਼ਿੰਦਗੀ। ਇਹ ਭਾਈ ਤੈਨੂੰ ਆ ਜਿਹੜਾ ਮਨੁੱਖਾ ਜਨਮ ਦੀ ਵਾਰੀ ਮਿਲੀ ਹੈ, ਇਹ ਵਾਰੀਆਂ ਮਿਲਦੀਆਂ ਨੇ ਔਰ ਇਹ ਸਸਤੀ ਵਾਰੀ ਨਹੀਂ ਮਿਲਦੀ। ਜਿਨ੍ਹਾਂ ਜਿਨ੍ਹਾਂ ਨੂੰ ਵੀ ਸਾਨੂੰ ਤੁਹਾਨੂੰ ਇਹ ਵਾਰੀ ਮਿਲੀ ਏ, ਇਹ ਇਸ ਗੱਲ ਦਾ ਪ੍ਰਤੀਕ ਹੈ ਵੀ ਪਾਸਟ ਵਿੱਚ ਕਰਤੇ ਨੇ ਵਾਹਿਗੁਰੂ ਨੇ ਸਾਡੇ ਤੋਂ ਕੁਝ ਚੰਗਾ ਕਰਵਾਇਆ ਹੋਣਾ ਹੈ, ਜਿਹਦੇ ਇਵਜ ਵਿੱਚ ਇਹ ਸਾਨੂੰ ਮਨੁੱਖਾ ਸਰੀਰ ਜਿਹੜਾ ਉਹ ਪ੍ਰਾਪਤ ਹੋਇਆ। ਹੁਣ ਪ੍ਰਾਪਤ ਤੇ ਹੋ ਗਿਆ, ਇਸ ਪ੍ਰਾਪਤ ਹੋਏ ਮਨੁੱਖਾ ਸਰੀਰ ਦਾ ਸਦਉਪਯੋਗ ਜਿਹੜਾ ਹੈ ਉਹ ਇਹ ਹੈ ਵੀ ਮਨੁੱਖ ਜਿੱਥੇ ਦੁਨਿਆਵੀ ਪੱਖ ਤੋਂ ਆਪਣੇ ਆਪ ਨੂੰ ਸੰਪੰਨ ਕਰਨ ਲਈ ਕੋਈ ਧਰਮ ਦੀ ਕਿਰਤ ਕਰੇ, ਉੱਥੇ ਨਾਲ ਨਾਲ ਉਹਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਇਹ ਜ਼ਿੰਦਗੀ ਲਗਾਤਾਰ ਬਤੀਤ ਹੋ ਰਹੀ ਹੈ ਔਰ ਮੈਂ ਜਿਹੜਾ ਕੰਮ ਕਰਨ ਆਇਆ ਵਾਂ ਮੈਨੂੰ ਦੁਨਿਆਵੀ ਪੱਖ ਤੋਂ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਜਿੱਥੇ ਕਿਰਤ ਦੀ ਜ਼ਰੂਰਤ ਹੈ ਉੱਥੇ ਨਾਲ ਮੈਂ ਉਹ ਕੰਮ ਵੀ ਕਰਾਂ ਜਿਹੜਾ ਮੈਂ ਕਰਨ ਆਇਆ ਵਾਂ, ਕਿਉਂਕਿ ਜ਼ਿੰਦਗੀ ਤਾਂ ਬੀਤਦੀ ਜਾ ਰਹੀ ਹੈ। ਵਿਡੰਬਣਾ ਪਤਾ ਕੀ ਹੈ, ਸਤਿਗੁਰੂ ਨੇ ਇੱਕ ਥਾਂ 'ਤੇ ਸਾਡੇ 'ਤੇ ਪਰਉਪਕਾਰ ਕੀਤਾ ਹੈ, ਮਹਾਰਾਜ ਕਹਿੰਦੇ ਨੇ ਜ਼ਿੰਦਗੀ ਬਤੀਤ ਹੋ ਰਹੀ ਹੈ ਔਰ ਕਈ ਵਾਰਾਂ ਮਨੁੱਖ ਨੂੰ ਲੱਗਦਾ ਵੀ ਕੁਛ ਵੀ ਨਹੀਂ ਹੋ ਰਿਹਾ, ਅਤੇ ਮਹਾਰਾਜ ਨੇ ਫਿਰ ਉਦਾਹਰਨ ਬੜੀ ਸਾਦਾ ਦਿੱਤੀ। ਕਹਿਣ ਲੱਗੇ ਕਿਸੇ ਦਰਿਆ ਦੇ ਕਿਨਾਰੇ 'ਤੇ ਤੁਸੀਂ ਖੜ੍ਹੇ ਹੋ ਜਾਓ, ਕਿਸੇ ਨਦੀ ਦੇ ਕਿਨਾਰੇ 'ਤੇ ਖੜ੍ਹੇ ਹੋ ਜਾਓ, ਉਹਨੂੰ ਨੀਝ ਨਾਲ ਤੱਕੋ, ਬਿਲਕੁਲ ਸ਼ਾਂਤ ਚਿੱਤ ਹੋ ਕੇ ਉਹਨੂੰ ਤੱਕੋ, ਉਹਦੇ ਜਲ ਨੂੰ ਤੱਕੋ ਔਰ ਤੁਸੀਂ ਤੱਕਦੇ ਰਹੋ, ਖੜ੍ਹੇ ਰਹੋ, ਤੱਕਦੇ ਰਹੋ, ਤੁਹਾਨੂੰ ਲੱਗੇਗਾ ਵੀ ਕੁਝ ਵੀ ਬਦਲ ਨਹੀਂ ਰਿਹਾ। ਐਸਾ ਬਾਣੀ ਵਿੱਚ ਮਹਾਰਾਜ ਨੇ ਲਿਖਿਆ, ਮੈਂ ਉਹ ਪ੍ਰਮਾਣ ਵੀ ਤੁਹਾਡੇ ਨਾਲ ਸਾਂਝਾ ਕਰਾਂਗਾ। ਹਜ਼ੂਰ ਕਹਿੰਦੇ ਨੇ ਤੁਹਾਨੂੰ ਲੱਗੇਗਾ ਵੀ ਬਦਲ ਕੁਛ ਵੀ ਨਹੀਂ ਰਿਹਾ, ਪਰ ਸੱਚੇ ਪਾਤਸ਼ਾਹ ਕੀ ਬਦਲ ਰਿਹਾ? ਮਹਾਰਾਜ ਕਹਿਣਗੇ ਬਦਲ ਇਹ ਰਿਹਾ ਏ, ਇੱਕ ਘੰਟਾ ਦੋ ਘੰਟੇ ਪਹਿਲਾਂ ਤੂੰ ਜਿਸ ਦਰਿਆ ਨਦੀ ਦੇ ਸਾਹਿਲ ਤੇ ਕਿਨਾਰੇ ਤੇ ਕੰਢੇ ਤੇ ਆ ਕੇ ਖੜਾ ਹੋਇਆ ਸੈਂ, ਉਹ ਨਦੀ ਯਾਤਰਾ ਕਰਕੇ ਬਹੁਤ ਦੂਰ ਨਿਕਲ ਗਈ ਹੈ, ਇਹ ਹੋਰ ਨਦੀ ਹੈ, ਹੋਰ ਪਾਣੀ ਹੈ, ਕਿਉਂਕਿ ਓਨੀ ਹੀ ਮਿਕਦਾਰ ਵਿੱਚ, ਮਾਤਰਾ ਵਿੱਚ, ਕੁਆਂਟਿਟੀ ਵਿੱਚ ਔਰ ਉਸੇ ਹੀ ਵੇਗ ਨਾਲ, ਸਪੀਡ ਨਾਲ, ਗਤੀ ਨਾਲ ਪਾਣੀ ਪਿੱਛੋਂ ਹੋਰ ਆ ਰਿਹਾ ਹੈ। ਸਾਨੂੰ ਲੱਗਦਾ ਬਦਲ ਕੁਛ ਵੀ ਨਹੀਂ ਰਿਹਾ ਜਦੋਂ ਕਿ ਸਭ ਕੁਝ ਬਦਲ ਰਿਹਾ। ਜਿਸ ਤਰ੍ਹਾਂ ਉਹ ਨਦੀ ਦਾ ਪਾਣੀ ਵਗਦਾ ਵਗਦਾ ਵਗਦਾ ਵਗਦਾ ਬਹਿੰਦਾ ਬਹਿੰਦਾ ਅੱਗੇ ਨਿਕਲ ਜਾਂਦਾ ਹੈ, ਇਸ ਤਰ੍ਹਾਂ ਤੇਰੇ ਸਵਾਸਾਂ ਦਾ ਕਾਰਵਾਂ ਲਗਾਤਾਰ ਅੱਗੇ ਵੱਧ ਰਿਹਾ, ਮਨਫੀ ਹੋ ਰਿਹਾ, ਪਰ ਕਿਉਂਕਿ ਪਿੱਛੋਂ ਤੈਨੂੰ ਸਵਾਸ ਹੋਰ ਮਿਲ ਰਹੇ ਨੇ, ਤੈਨੂੰ ਲੱਗਦਾ ਕੁਛ ਵੀ ਨਹੀਂ ਹੋ ਰਿਹਾ, ਵਾਸਤਵ ਵਿੱਚ ਬਹੁਤ ਕੁਛ ਹੋ ਰਿਹਾ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ, ਜ਼ਿੰਦਗੀ ਰੂਪੀ ਨਦੀ ਬਹਿੰਦੀ ਜਾ ਰਹੀ ਏ, ਵਗਦੀ ਜਾ ਰਹੀ ਏ, ਗੁਜ਼ਰਦੀ ਜਾ ਰਹੀ ਏ, ਪਰ ਤੂੰ ਕਦੀ ਨੀਂਦ ਨਾਲ ਇਸ ਪਾਸੇ ਧਿਆਨ ਨਹੀਂ ਦਿੱਤਾ। ਤੂੰ ਮੀਨਸ ਤੁਸੀਂ ਨਹੀਂ, ਮੈਂ ਬੇਨਤੀ ਕਰਦਿਆਂ ਇਹਨੂੰ ਖੁਸ਼ਾਮਦ ਨਾ ਸਮਝਣਾ, ਤੁਸੀਂ ਉਹਨਾਂ ਵਿੱਚੋਂ ਨਹੀਂ ਜਿਨ੍ਹਾਂ ਦੀ ਜ਼ਿੰਦਗੀ ਰੂਪੀ ਨਦੀ ਬਹਿ ਰਹੀ ਏ ਅਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ। ਜੇ ਐਸਾ ਹੁੰਦਾ ਤਾਂ ਤੁਸੀਂ ਇੱਥੇ ਚੌਂਕੜੀਆਂ ਮਾਰ ਕੇ ਨਾ ਬੈਠੇ ਹੁੰਦੇ। ਮੈਂ ਇੱਕ ਰੋਜ਼ ਬੇਨਤੀ ਕੀਤੀ ਸੀ ਵੀ ਗੁਰਮੁਖੋ ਇੱਥੇ ਜਿੱਥੇ ਮੈਂ ਬੈਠਾਂ ਇੱਥੇ ਬੈਠ ਕੇ ਸਨਾਨ ਨਾਲੋਂ ਉੱਥੇ ਬੈਠ ਕੇ ਸੁਣਨਾ ਮੁਸ਼ਕਲ ਹੈ, ਸੁਣਾਉਣਾ ਆਸਾਨ ਹੈ, ਸੁਣਨ ਵਾਸਤੇ ਮਨ ਮਾਰਨਾ ਪੈਂਦਾ ਹੈ। ਜਦੋਂ ਕੋਈ ਵਿਅਕਤੀ ਬੋਲਦਾ ਹੈ ਉਹਦੀ ਸਪੀਚ ਵਿੱਚ ਹਰ ਵਾਕਿਆ ਦਿਲਚਸਪ ਨਹੀਂ ਹੁੰਦਾ, ਕਿਤੇ ਕਿਤੇ ਮਨ ਉਬਦਾ, ਮਨ ਉਖੜਦਾ, ਕਿਤੇ ਕਿਤੇ ਖੁਸ਼ਕੀ ਜੀ ਛਾਂਦੀ ਹੈ, ਪਰ ਤੁਸੀਂ ਫੇਰ ਵੀ ਮਨ ਮਾਰ ਕੇ, ਮਨ ਨਾਲ ਘੁਲ ਕੇ ਲਗਾਤਾਰ ਚੌਂਕੜੇ ਮਾਰ ਕੇ ਬੈਠੇ ਰਹਿੰਦੇ ਹੋ, ਤੁਸੀਂ ਅਵੇਅਰ ਹੋ। ਪਰ ਇਹ ਗੱਲ ਜਨਰਲ ਤੌਰ 'ਤੇ ਮਹਾਰਾਜ ਕਰ ਰਹੇ ਨੇ ਵੀ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਔਰ ਕਰਦਾ ਕੀ ਇਹ ਮਨੁੱਖ ਮਿਥਿਆ ਮੋਹ ਬੰਧੈ ਨਿਤ ਪਾਰਚ, ਮਿਥਿਆ ਮੈਨੇ ਝੂਠੇ ਬੰਨ ਨੂੰ, ਉਹ ਬੰਨ ਨੂੰ ਬੰਨਦਾ ਹੈ, ਉਹ ਸਰੰਜਾਮ ਕਰਦਾ ਹੈ ਜਿਹੜੇ ਕੀਤੇ ਹੋਏ ਸਰੰਜਾਮ ਇਹਦੇ ਨਾਲ ਨਹੀਂ ਨਿਭ ਸਕਦੇ, ਔਰ ਪਤਾ ਹੀ ਨਹੀਂ ਲੱਗਦਾ ਕਦੋਂ ਜ਼ਿੰਦਗੀ ਲੰਘ ਜਾਂਦੀ ਹੈ। ਵਵੈ ਵਾਰੀ ਆਈ ਆ ਮੂੜੇ, ਇਹ ਮੂਰਖ ਆ ਤੈਨੂੰ ਮਨੁੱਖਾ ਜਨਮ ਦੀ ਇੱਕ ਵਾਰੀ ਪ੍ਰਾਪਤ ਹੋਈ ਹੈ, ਇੱਕ ਅਵਸਰ ਪ੍ਰਾਪਤ ਹੋਇਆ ਹੈ,
और ये जिहड़ा अवसर प्राप्त होया एदा तेनू भरपूर फायदा जिहड़ा है वह प्राप्त करना चाहिए। एक थां ते गुरबाणी विच बचन है भगत कबीर जी का, आप जी बड़ा सुंदर बयान करते, कहिंदे 12 बरस बालपन बीते। बालपन बचपना आम तौर पर 12 साल तक गिणिया जाता, क्योंकि 13 तो 13 ते 19 तक 19, ये फिर 7 ईयर जेड़े ने आपां इन्हां नूं टीनेजर कह लैंदे आ, साढ़े उत्थे इन्हूं किशोर अवस्था कहिंदे ने, पर एदू पहला 12 साल तक इन्हूं बचपन च आम तौर पर गिणिया जाता। हजूर कहिंदे ने 12 बरस बालपन बीते, 20 बरस के कछ तपना किया। पहले 12 साल ते बचपन विच ही लंघ गए, उथे ते मनुख नूं खड़ौने चंगे लगदे ने, चौथे प्यार उपन्नी खेड, ते जिहड़े ओतू अगले 20 साल ने, 20 बरस कछ तपना की ओ दे अर्थ ये नहीं बई टोटल 20 साल की उम्र तक तप नहीं किया, नहीं, 12 साल तो जिहड़े अगले 20 साल सन, 30 साल तो भी ज्यादा उम्र हो गई, कोई तप नहीं किया, नाम नहीं जपया, मेडिटेशन नहीं किया, अपने मन नूं वाच नहीं किया भी मेरा मन की कर रहा है, अपने आप नूं निर्विचार करन दी कोशिश नहीं की। 12 ते 20 32 हो गए, 20 वर्ष के कछ तप ना किया, ते 30 वर्ष किछ देव ना पूजा, उदू अगले 30 साल फिर पछताना बिरध पया, फिर बत्तियां विच 30 जोड़ लो, हजूर कहिंदे हुण 60 तो उपर हो गया, बजुर्ग हो गया, पर कीता अजे भी कुछ नहीं, गा गज के आखो सतनाम सिरी। हजूर कहिंदे ने, कहिंदे ने टावियां नूं छड के बहुते जदों इत्थे पहुंच जांदे ने उदों भी कुछ अजे ताईं एक भी पूणी नहीं कत्ती हुंदी, खेस की बनाने ने, दोलड़े ते दरियां की बनाणियां ने, अजे ते चरखा ही नहीं डाया, शुरू ही नहीं कीता काम, ते संपन्न कित्थों होवेगा, पूरा कित्थों होवेगा। 30 बरस किछ देव ना पूजा, फिर पछताना बिरध पाया, मेरी मेरी करते जन्म गयो, शायर सोख पुजंग बलियो। मेरी मेरी दे अर्थ ने ममता पकड़, ममता विच ही जन्म बतीत हो गया, शायर सोख, शायर सरोवर सोख सुख गया, जिंदगी विचों जड़ी नमी सी, जिंदगी विच जो नाम जल सी, जिंदगी विच जो स्वास सन वह सुख गए ने। पुजंग बलियो, पुजंग बाहवां, बाहवां विचों ताकत खत्म हो गई है, हुण कहिंदा भी मेथों कंघी करन लग्या भी मेरिया बाहवां थक जांदियां ने, पग बन्नन लग्या भी मेरिया, मेरी पग बन्न दिओ, मेरे हथ उत्ते नहीं हुंदे। पुजंग बलियो, बाहवां दी ताकत खत्म हो गई है। सूके सरवर पाल बंधावे, लूणे खेत हाथ वार करे, सरोवर सुक गया है, ते एक कई लैके विच वट पांदा फिरदा है भी मेरा पानी उधर ना निकल जाए, यानी श्वास बचे ही कोनी गे, जिंदगी नूं बचाण दे आर पार अजे भी करदा है पिया, अजे भी ये नहीं कहिंदा भी जितनी कु बची है उहदा सदउपयोग कर ला, अजे भी ये आर पार करदा है, हाय मैं मरा ना। सूखे सरोवर पाल बंधावे, सुके सरोवर विच वट पा रहा है, लूणे खेत वाढ़ी पै गई है, कणक वढ के लै गए ने, तूड़ी चुक लई है, दाने चुक लए ने, थले बुथे रह गए ने, ते उहदे दुआले दुआले वाड़ करदा फिरदा भी ये उजड़ ना जाए, भी इहदे विच ते है ही कुछ नहीं, तो उजड़ना इहने की है। लूणे खेत हथ वार करे, आयो चोर तुरंत लै गयो, मेरी राखत मुगद फिरे, जिवें चोर दबे पैर आउंदा ना गुरमुखो, इस तरह दबे पैर जम आए ते ओ जिंद नूं अगे ला के लै गए, ते ए अजे भी उहनूं बचाण दे यतन कर रहा है। चरण सीस कर कंपन लागे, पैर कंबदे ने, हथ कंबदे ने, सिर कंबदा, नैनी नीर असार बह, ये मैं क्यों बेनती कर रहा, महाराज कह रहे ने बबे वारी आई आ मूड़े, ए मूर्ख तेनू मनुखा जन्म एक वारी प्राप्त हुई है,
ਇਹ ਵਾਰੀ ਬੜੀ ਮੁਸ਼ਕਲ ਨਾਲ ਪ੍ਰਾਪਤ ਹੁੰਦੀ ਹੈ, ਇਹ ਮਨੁੱਖਾ ਸਰੀਰ ਬੜੀ ਘਾਲਣਾ ਨਾਲ ਪ੍ਰਾਪਤ ਹੁੰਦਾ ਹੈ। ਇਹਦੇ ਬਾਰੇ ਹਜ਼ੂਰ ਜਿਨ੍ਹਾਂ ਨੂੰ ਸਮਝ ਆਈ ਉਹ ਤੇ ਕਹਿੰਦੇ ਨੇ ਹਉ ਆਇਆ ਦੂਰੋਂ ਚੱਲ ਕੇ। ਇਹ ਭੂਗੋਲਿਕ ਡਿਸਟੈਂਸ ਦੀ ਗੱਲ ਨਹੀਂ ਹੋ ਰਹੀ ਸਾਧ ਸੰਗਤ ਜੀ, ਮੇਰਾ ਘਰ ਗੁਰਦੁਆਰੇ ਤੋਂ ਅੱਧੇ ਘੰਟੇ ਦੀ ਡਰਾਈਵ ਹੈ, 40 ਮਿੰਟ ਦੀ ਡਰਾਈਵ ਹੈ, 20 ਮਿੰਟ ਦੀ ਡਰਾਈਵ, ਉਹ ਤੇ ਕਹਿ ਦੇਗਾ, ਜਿਹੜਾ ਗੁਰਦੁਆਰੇ ਰਹਿੰਦਾ ਉਹ ਕਿਵੇਂ ਕਹੇਗਾ ਉਹ ਆਇਆ ਦੂਰੋਂ ਚੱਲ ਕੇ। ਇਹ ਦੂਰੋਂ ਚੱਲ ਕੇ ਦੇ ਅਰਥ ਨੇ ਵੀ ਮੇਰੀ ਬੈਕਗ੍ਰਾਊਂਡ ਜਿਹੜੀ ਹੈ, ਮੈਂ ਕਈ ਜੂਨਾਂ ਵਿੱਚ ਭਟਕ ਭਟਕ ਕੇ ਤੇ ਹੁਣ ਮਨੁੱਖਾ ਸਰੀਰ ਮੈਨੂੰ ਪ੍ਰਾਪਤ ਹੋਇਆ। ਮੈਂ ਤੱਕੀ ਤਉ ਸਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਮੈਂ ਬੜੀ ਦੂਰੋਂ ਆਇਆ ਵਾਂ, ਭਟਕ ਭਟਕ ਕੇ ਆਇਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਹ ਮੈਂ ਤਾਂ ਬੇਨਤੀ ਕਰ ਰਿਹਾ, ਸੁਖੇ ਸਰਵਰ ਪਾਲ ਬੰਧਾਵੇ, ਲੁਣੇ ਖੇਤ ਹੱਥ ਵਾਰ ਕਰੇ, ਆਇਓ ਚੋਰ ਤੁਰੰਤ ਲੈ ਗਿਓ, ਮੇਰੀ ਰਾਖਤ ਮੁਗਧ ਫਿਰੇ, ਚਰਨ ਸੀਸ ਕਰ ਕੰਪਨ ਲਾਗੇ। ਪੈਰ ਵੀ ਕੰਬ ਰਹੇ ਨੇ, ਸਿਰ ਵੀ ਕੰਬ ਰਿਹਾ, ਹੱਥ ਵੀ ਕੰਬ ਰਹੇ ਨੇ, ਤੇ ਅੱਖਾਂ ਵਿੱਚੋਂ ਆਪ ਮੁਹਾਰੇ ਪਾਣੀ ਵਗਦਾ ਰਹਿੰਦਾ। ਇਹ ਟਿਸ਼ੂ ਪੇਪਰ ਫੜੀ ਰੱਖਦਾ ਹੱਥ ਚ, ਕੋਨਿਆਂ ਨੂੰ ਐ ਨਾਲ ਟੱਚ ਕਰ ਕਰਕੇ ਪੂੰਝਦਾ ਰਹਿੰਦਾ, ਥੋੜੀ ਦੇਰ ਬਾਅਦ ਫਿਰ ਗਿੱਲੀਆਂ ਹੋ ਜਾਂਦੀਆਂ ਨੇ। ਇਹ ਕੋਈ ਬਿਮਾਰੀ ਅੱਖਾਂ ਦੀ ਨਹੀਂ ਗੀ, ਇਹ ਪਰਮਾਨੈਂਟ ਬਿਮਾਰੀ ਹੈ ਬੜੇਪੇ ਦੀ, ਇਹ ਵਗਦਾ ਹੀ ਰਹੇਗਾ। ਹੁਣ ਨੈਨੋ ਨੀਰ ਬਹਿ ਤਨ ਖੀਣਾ, ਭਏ ਕੇਸ ਦੁੱਧ ਵਾਨੀ, ਰੂਹ ਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਣੀ। ਜੇਬਾ ਬਚਨ ਸ਼ੁੱਧ ਨਹੀਂ ਨਿਕਸੈ, ਤਬ ਰੇ ਧਰਮ ਕੀ ਆਸ ਕਰੇ। ਹੁਣ ਬੋਲਦਾ ਕੁਝ ਹੋਰ ਹੈ, ਰਸਨਾ ਤੋਂ ਉਚਾਰਨ ਕੁਝ ਹੋਰ ਹੁੰਦਾ, ਅਜੇ ਵੀ ਨਹੀਂ ਸਮਝ ਆਉਂਦੀ। ਹਰ ਜਿਓ ਕਿਰਪਾ ਕਰੈ ਲਿਵ ਲਾਵੈ, ਲਾਹਾ ਹਰ ਹਰ ਨਾਮ ਲਇਓ, ਗੁਰ ਪ੍ਰਸਾਦੀ ਹਰ ਤਨ ਪਾਇਓ, ਅੰਤੇ ਚੱਲਦਿਆਂ ਨਾਲ ਚੱਲਿਓ। ਹਰੀ ਪ੍ਰਭੂ ਕਿਰਪਾ ਕਰੇ, ਪੂਰਾ ਗੁਰੂ ਮਿਲਾਉਂਦਾ, ਪੂਰਾ ਗੁਰੂ ਨਾਮ ਦਿੰਦਾ, ਫਿਰ ਇਹਦੀ ਲਿਵ ਲੱਗਦੀ ਹੈ, ਉਹ ਲਾਹਾ ਲੈ ਕੇ ਜਾਂਦਾ। ਕਹਿਤ ਕਬੀਰ ਸੁਣੋ ਰੇ ਸੰਤੋ, ਅੰਨ ਧਨ ਕਛੂਐ ਲੈ ਨਾ ਗਇਓ, ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚੱਲਿਓ। ਇੱਕ ਉਹ ਹੈ ਜਿਹੜਾ ਲਾਹਾ ਹਰ ਹਰ ਨਾਮ ਲਇਓ, ਤੇ ਇੱਕ ਅੰਨ ਧਨ ਕਛੂਐ ਲੈ ਨਾ ਗਇਓ। ਇਸੇ ਨੂੰ ਹਜ਼ੂਰ ਕਹਿੰਦੇ ਨੇ ਰੈਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛੈ ਪਛੁਤਾਹੇ ਰੇ, ਅਨਤਾ ਧਨ ਧਰਨੀ ਧਰੇ, ਅਨੰਤ ਨਾ ਚਾਹਿਆ ਜਾਏ, ਅਨੰਤ ਕੋ ਚਾਹਨ ਜੋ ਗਏ, ਸੋ ਆਏ ਅਨੰਤ ਗਵਾਏ। ਹੀਰੇ ਦੀ ਉਦਾਹਰਨ ਤੇ ਮਹਾਰਾਜ ਨੇ ਤਾਂ ਦਿੱਤੀ ਹੈ ਵੀ ਸੰਸਾਰ ਵਿੱਚ ਸਭ ਤੋਂ ਕੀਮਤੀ ਪਦਾਰਥ ਹੀਰਾ ਹੈ। ਆਮ ਤੌਰ ਤੇ ਜੇ ਬਹੁਤ ਜ਼ਿਆਦਾ ਬਰੀਕੀ ਵਿੱਚ ਨਾ ਜਾਈਏ ਤੇ ਹੀਰਾ ਕੀਮਤੀ ਪਦਾਰਥ ਹੈ, ਉਹਦਾ ਭਾਵੇਂ ਵਜ਼ਨ ਥੋੜਾ ਹੋਵੇ, ਉਹਦਾ ਆਕਾਰ ਭਾਵੇਂ ਛੋਟਾ ਹੋਵੇ, ਪਰ ਉਹ ਕੀਮਤੀ ਬਹੁਤ ਹੈ। ਇਸ ਕਰਕੇ ਉਹਦੇ ਨਾਲ ਤਰਜੀਹ ਦੇ ਦਿੱਤੀ ਹੈ, ਵਰਨਾ ਜ਼ਿੰਦਗੀ ਹੀਰਿਆਂ ਤੋਂ ਵੀ ਕੀਮਤੀ ਹੈ। ਕਹਿੰਦੇ ਨੇ ਕੋਈ ਦਰਵੇਸ਼ ਕਿਸੇ ਜੰਗਲ ਵਿੱਚੋਂ ਗੁਜ਼ਰਦਾ ਹੁੰਦਾ ਸੀ ਤੇ ਉੱਥੇ ਰੂਟੀਨ ਵਿੱਚ ਹੀ ਇੱਕ ਪੇਸ਼ੇਵਰ ਲੱਕੜਹਾਰਾ ਲੱਕੜਾਂ ਕੱਟਦਾ ਹੁੰਦਾ ਸੀ ਜੰਗਲ ਵਿੱਚੋਂ। ਉਹ ਲੰਘਦਾ ਸੀ ਤੇ ਵੇਖਦਾ ਸੀ। ਇੱਕ ਦਿਨ ਉਹਦਾ ਚਿੱਤ ਕੀਤਾ ਵੀ ਮੈਂ ਇਸ ਲੱਕੜਹਾਰੇ ਕੋਲ ਜਾ ਕੇ ਕੋਈ ਗੱਲਬਾਤ ਕਰਾਂ। ਉਹ ਉੱਪਰ ਚੜਿਆ ਹੋਇਆ ਸੀ, ਦਰਵੇਸ਼ ਥੱਲੇ ਖੜਾ ਹੋ ਗਿਆ, ਆਵਾਜ਼ ਦਿੱਤੀ, ਉਹਨੇ ਕੁਹਾੜਾ ਰੋਕ ਕੇ ਥੱਲੇ ਧਿਆਨ ਕੀਤਾ, ਕਹਿਣ ਲੱਗਾ ਜੀ ਦੱਸੋ। ਕਹਿਣ ਲੱਗਾ ਕੀ ਕਰ ਰਿਹਾ ਹੈ? ਉਹ ਕਹਿਣ ਲੱਗਾ ਵੀ ਤੈਨੂੰ ਦੇਸੀ ਰਿਹਾ, ਮੈਂ ਲੱਕੜਾਂ ਕੱਟ ਰਿਹਾ। ਕਹਿਣ ਲੱਗਾ ਪਰ ਲੱਕੜਾਂ ਕਿਉਂ ਕੱਟ ਰਿਹਾ? ਉਹ ਕਹਿਣ ਲੱਗਾ ਵੀ ਮੈਂ ਲੱਕੜਾਂ ਕੱਟ ਕੇ ਫਿਰ ਇਹਨਾਂ ਨੂੰ ਸੁਕਾ ਕੇ ਫਿਰ ਇਹਨਾਂ ਦੇ ਕੋਇਲੇ ਬਣਾਉਣਾ। ਹੁਣ ਤੂੰ ਪੁੱਛੇਗਾ ਕੋਇਲੇ ਕਿਉਂ ਬਣਾਉਣਾ ਹੈ, ਤੇ ਮੈਂ ਤੈਨੂੰ ਦੱਸ ਦਿਆਂ ਵੀ ਮੈਂ ਉਹ ਬਾਜ਼ਾਰ ਵਿੱਚ ਵੇਚਣਾ।
ਇਹ ਮੇਰਾ ਗੁਜ਼ਰਾਨ ਹੈ। ਦਰਵੇਸ਼ ਕਹਿਣ ਲੱਗਾ ਵੀ ਉਹ ਤੇ ਠੀਕ ਹੈ ਪਰ ਪਹਿਲਾਂ ਲੱਕੜਾਂ ਕੱਟਣੀਆਂ, ਫਿਰ ਉਹਨਾਂ ਨੂੰ ਸੁਕਾਉਣਾ, ਫਿਰ ਉਹਨਾਂ ਦੇ ਕੋਇਲੇ ਬਣਾਉਣੇ, ਫਿਰ ਬਾਜ਼ਾਰ ਵਿੱਚ ਵੇਚਣੇ, ਤੇ ਸ਼ਾਇਦ ਤੈਨੂੰ ਪਤਾ ਨਹੀਂ ਵੀ ਤੂੰ ਥੋੜਾ ਜਿਹਾ ਇੱਧਰ ਉੱਪਰ ਨੂੰ ਜਾਏ, ਉੱਥੇ ਕੋਲਿਆਂ ਦੀ ਖਾਨ ਹੈ ਔਰ ਲਾਵਾਰਿਸ ਹੈ, ਤੇ ਤੂੰ ਜਿੰਨੇ ਕੁ ਕੋਲੇ ਵੇਚਣੇ ਹੁੰਦੇ ਨੇ ਤੂੰ ਬਣੇ ਬਣਾਏ ਕੋਇਲੇ ਉੱਥੋਂ ਬਣਾ ਕੇ ਬਾਜ਼ਾਰ ਵੇਚ ਲਿਆ ਕਰ। ਕਹਿਣ ਲੱਗਾ ਜੀ ਮੈਨੂੰ ਤੇ ਪਤਾ ਹੀ ਨਹੀਂ ਸੀ, ਮੈਂ ਕੱਲ੍ਹ ਤੋਂ ਇਸ ਤਰ੍ਹਾਂ ਕਰ ਲਾਂਗਾ, ਕੋਇਲੇ ਬਣੇ ਬਣਾਏ ਉੱਥੋਂ ਚੁੱਕਣੇ, ਬਾਜ਼ਾਰ ਵੇਚਣੇ। ਸਮੇਂ ਦਾ ਪਹੀਆ ਆਪਣੀ ਚਾਲੇ ਚੱਲਦਾ ਗਿਆ, ਕਈ ਦਿਨ ਗੁਜ਼ਰ ਗਏ, ਕਈ ਮਹੀਨੇ ਲੰਘ ਗਏ। ਇੱਕ ਦਿਨ ਫਿਰ ਉਹ ਦਰਵੇਸ਼ ਉਹਦੇ ਕੋਲ ਗਿਆ ਤੇ ਕਹਿਣ ਲੱਗਾ ਵੀ ਕਿਸ ਤਰ੍ਹਾਂ ਚੱਲ ਰਿਹਾ। ਕਹਿਣ ਲੱਗਾ ਵੀ ਬਹੁਤ ਵਧੀਆ ਚੱਲ ਰਿਹਾ, ਪਹਿਲਾਂ ਮੈਨੂੰ ਲੱਕੜਾਂ ਕੱਟ ਕੇ ਸੁਕਾਉਣੀਆਂ ਪੈਂਦੀਆਂ ਸਨ, ਫਿਰ ਕੋਇਲੇ ਬਣਾਉਣੇ ਪੈਂਦੇ ਸਨ, ਫਿਰ ਮੈਂ ਜਾ ਕੇ ਉਹਨਾਂ ਨੂੰ ਹੁਣ ਮੈਨੂੰ ਬਣੇ ਬਣਾਏ ਪ੍ਰਾਪਤ ਹੋ ਜਾਂਦੇ ਨੇ, ਹੁਣ ਮੇਰਾ ਕੰਮ ਬੜਾ ਆਸਾਨ ਹੋ ਗਿਆ। ਪਰ ਉਹ ਦਰਵੇਸ਼ ਕਹਿਣ ਲੱਗਾ ਵੀ ਤੂੰ ਮੈਂ ਤੇ ਤੈਨੂੰ ਤੋਰਨਾ ਚਾਹੁੰਦਾ ਤੇ ਤੂੰ ਰੁਕ ਗਿਆ, ਤੂੰ ਕੋਲਿਆਂ ਤੇ ਕਿਉਂ ਰੁਕ ਗਿਆ, ਥੋੜਾ ਜਿਹਾ ਉੱਪਰ ਜਾ, ਹੋਰ ਉੱਪਰ ਜਾ, ਹੋਰ ਕੀ ਹੈ। ਕਹਿਣ ਲੱਗਾ ਉੱਥੇ ਆਇਰਨ ਦੀ ਖਾਨ ਹੈ, ਉਹਦੇ ਨਾਲ ਹੱਥ ਨਹੀਂ ਕਾਲੇ ਹੁੰਦੇ, ਮੂੰਹ ਨਹੀਂ ਕਾਲਾ ਹੁੰਦਾ, ਔਰ ਕਮ ਸੇ ਕਮ ਕੋਲਿਆਂ ਨਾਲੋਂ ਮਹਿੰਗੇ ਵਿਕਦੇ ਨੇ, ਮਹਿੰਗੇ ਵਿਕਦੇ ਨੇ। ਅੱਛਾ ਹੁਣ ਲੋਹਾ ਚੁੱਕ ਕੇ ਵੇਚਣਾ ਸ਼ੁਰੂ ਕਰ ਦਿੱਤਾ। ਕਈ ਵਾਰਾਂ ਨਾ ਕਿਸੇ ਵਿਅਕਤੀ ਨੂੰ ਇੱਕਦਮ ਤੁਸੀਂ ਜ਼ਹਿਰ ਤੋਂ ਅੰਮ੍ਰਿਤ ਦੇਣਾ ਚਾਹੋ ਤੇ ਉਹ ਵਿਚਾਰਾ ਪ੍ਰਪੇਅਰ ਹੀ ਨਹੀਂ ਹੁੰਦਾ, ਉਹਨੂੰ ਯਕੀਨ ਹੀ ਨਹੀਂ ਹੁੰਦਾ, ਔਰ ਜਿਨ੍ਹਾਂ ਦੀ ਬਾਤ ਬਣ ਗਈ ਉਹ ਕਈ ਵਾਰਾਂ ਤੋਰ ਕੇ ਹੌਲੀ ਹੌਲੀ ਉੱਥੋਂ ਤੱਕ ਲੈ ਜਾਂਦੇ ਨੇ ਵੀ ਇਹਨਾਂ ਤੇ ਇਹਦਾ ਸਮਰੱਥਾ ਨਹੀਂ ਵੀ ਇੱਕਦਮ ਇੰਨਾ ਕੁਝ ਪ੍ਰਾਪਤ ਕਰ ਲਏ, ਚਲੋ ਹੌਲੀ ਹੌਲੀ ਸਹੀ। ਸਹਿਜ ਸਹਿਜ ਗੁਣ ਰਮੈ ਕਬੀਰ। ਹੁਣ ਫਿਰ ਦਰਵੇਸ਼ ਪਹੁੰਚ ਗਿਆ, ਕਹਿਣ ਲੱਗਾ ਵੀ ਮੈਂ ਤੈਨੂੰ ਤੋਰਨਾ ਚਾਹੁੰਦਾ ਤੂੰ ਤੁਰਦਾ ਨਹੀਂ, ਥੋੜਾ ਜਿਹਾ ਹੋਰ ਉੱਪਰ ਜਾ, ਬੜੀ ਮਹਿੰਗੀ ਧਾਤੂ ਹੈ, ਪਿੱਤਲ ਹੈ, ਔਰ ਠਠਿਆਰ ਬੜੇ ਨੀਜ਼ ਨਾਲ ਖਰੀਦਦੇ ਨੇ, ਚੰਗੀ ਕੀਮਤ ਦਿੰਦੇ ਨੇ, ਬਹੁਤ ਜ਼ਿਆਦਾ ਚੁੱਕਣੀ ਨਹੀਂ ਪਏਗੀ, ਥੋੜੀ ਜਿਹੀ ਲੈ ਗਿਆ ਵੇਚ ਲਈ ਜੇਬ ਭਰ ਜਾ ਕਰੇਗੀ, ਲੋਹੇ ਨਾਲੋਂ ਪਿੱਤਲ ਜਿਹੜਾ ਹੈ ਉਹ ਜ਼ਿਆਦਾ ਕੀਮਤੀ ਹੈ, ਥੋੜਾ ਹੋਰ ਉੱਪਰ ਜਾਇਆ ਕਰ। ਉੱਪਰ ਪਹੁੰਚ ਗਿਆ, ਨਿਸ਼ਚਿੰਤ ਹੋ ਗਿਆ ਵੀ ਹੁਣ ਹੋਰ ਕਿੱਥੇ ਲਜਾਏਗਾ। ਪਰ ਉਹ ਦਰਵੇਸ਼ ਇੱਕ ਦਿਨ ਫਿਰ ਪਹੁੰਚ ਗਿਆ, ਕਹਿਣ ਲੱਗਾ ਵੀ ਤੂੰ ਬਹੁਤਾ ਹੀ ਮੂਰਖ ਹੈ, ਮੈਂ ਤੈਨੂੰ ਤੋਰਨਾ ਚਾਹੁੰਦਾ ਔਰ ਤੂੰ ਤੁਰਦਾ ਨਹੀਂ, ਮੈਂ ਤੈਨੂੰ ਦੱਸਣਾ ਚਾਹੁੰਦਾ ਵੀ ਰੁਕਣਾ ਨਹੀਂ ਚਾਹੀਦਾ, ਪਾਣੀ ਸਾਰਿਆਂ ਦੀ ਮੈਲ ਧੋਂਦਾ ਪਰ ਜੇ ਰੁਕ ਜਾਏ ਤੇ ਖੁਦ ਹੀ ਮੈਲਾ ਹੋ ਜਾਂਦਾ, ਹੋਰ ਅੱਗੇ ਜਾ ਖੋਜ ਕਰ। ਕਹਿਣ ਲੱਗਾ ਅੱਗੇ ਕੀ ਹੈ, ਕਹਿਣ ਲੱਗਾ ਥੋੜਾ ਉੱਪਰ ਜਾਏਗਾ ਤੇ ਚਾਂਦੀ ਦੀ ਖਾਨ ਹੈ। ਕਹਿੰਦੇ ਨੇ ਉਹ ਚਾਂਦੀ ਦੀ ਖਾਨ ਤੇ ਬਿਲਕੁਲ ਨਿਸ਼ਚਿੰਤ ਹੋ ਗਿਆ, ਲੋਕਾਂ ਨੂੰ ਪੁੱਛਿਆ, ਉਹਨਾਂ ਕਿਹਾ ਬੜੀ ਕੀਮਤੀ ਧਾਤੂ ਹੈ, ਇਦੂ ਅੱਗੇ ਹੋਰ ਕੀ ਹੈ। ਪਰ ਸਮਾਂ ਲੰਘ ਗਿਆ ਤੇ ਇੱਕ ਦਿਨ ਉਹ ਉੱਥੋਂ ਛੇੜ ਕੇ ਉਹਨੂੰ ਸੋਨੇ ਦੀ ਖਾਨ ਤੱਕ ਵੀ ਲੈ ਗਿਆ, ਉੱਥੇ ਜਾ ਕੇ ਉਹ ਨਿਸ਼ਚਿੰਤ ਹੋ ਗਿਆ। ਉਹਨੇ ਖਾਨ ਦੇ ਦੁਆਲੇ ਦੁਆਲੇ ਬਾਉਂਡਰੀ ਵਾਲ ਵੀ ਕਰ ਲਈ, ਗੇਟ ਵੀ ਲੱਗ ਗਏ, ਸਿਕਿਉਰਿਟੀ ਗਾਰਡ ਵੀ ਰੱਖ ਲਏ, ਦਫ਼ਤਰ ਵੀ ਬਣਾ ਲਿਆ, ਇੰਪੋਰਟ ਸਪੋਰਟ ਵੀ ਹੋਣ ਲੱਗ ਪਿਆ, ਬੜਾ ਧਨਾੜ ਬਣ ਗਿਆ, ਹੁਣ ਮਿਲਣ ਵਾਸਤੇ ਵੀ ਲੋਕਾਂ ਨੂੰ ਟਾਈਮ ਲੈਣਾ ਪੈਂਦਾ, ਬਜ਼ੁਰਗ ਹੋ ਗਿਆ। ਔਰ ਇੱਕ ਦਿਨ ਉਹ ਦਰਵੇਸ਼ ਫਿਰ ਜਾ ਤਮਕਿਆ, ਕਹਿਣ ਲੱਗਾ ਵੀ ਆਓ ਜੀ ਆਇਆਂ ਨੂੰ, ਪਰ ਮੈਨੂੰ ਪਤਾ ਹੁਣ ਤੁਸੀਂ ਮੈਨੂੰ ਇਦੋਂ ਅੱਗੇ ਨਹੀਂ ਲਿਜਾ ਸਕਦੇ। ਉਹ ਕਹਿਣ ਲੱਗਾ ਮੈਂ ਤੈਨੂੰ ਅੱਗੇ ਲਿਜਾਣ ਵਾਸਤੇ ਆਇਆ, ਸ਼ਾਇਦ ਤੈਨੂੰ ਪਤਾ ਨਹੀਂ ਵੀ ਰੂਹੇ ਜ਼ਮੀਨ ਤੇ ਸਭ ਤੋਂ ਕੀਮਤੀ ਸੋਨਾ ਨਹੀਂ ਹੁੰਦਾ, ਹੀਰੇ ਹੁੰਦੇ ਨੇ, ਔਰ ਉੱਪਰ ਪਹਾੜ ਦੇ ਠੀਕ ਚੋਟੀ ਤੇ ਹੀਰਿਆਂ ਦੀ ਖਾਨ ਹੈ, ਮੈਂ ਤੈਨੂੰ ਉੱਥੇ ਲਿਜਾਣਾ ਚਾਹੁੰਦਾ। ਲੈ ਗਿਆ, ਹੁਣ ਸਾਰੇ ਐਕਸਪਰਟ ਸੱਦ ਕੇ ਨੇ ਪੁੱਛਿਆ ਵੀ ਦਰਵੇਸ਼ ਟਿਕਣ ਨਹੀਂ ਦਿੰਦਾ, ਦੱਸੋ ਹੀਰਿਆਂ ਤੋਂ ਵੀ ਕੀਮਤੀ ਕੁਛ ਹੈ? ਉਹ ਕਹਿਣ ਲੱਗੇ ਵੀ ਨਹੀਂ, ਹੀਰਿਆਂ ਤੋਂ ਕੀਮਤੀ ਕੁਛ ਨਹੀਂ, ਹੁਣ ਤੂੰ ਬੇਫਿਕਰ ਹੋ ਕੇ ਇੱਥੇ ਟਿਕ ਜਾ। ਟਿਕ ਗਿਆ ਔਰ ਉਹ ਇੱਕ ਦਿਨ ਫਿਰ ਪਹੁੰਚ ਗਿਆ, ਕਹਿਣ ਲੱਗਾ ਜੀ ਹੁਣ, ਆਖਣ ਲੱਗੇ ਹੁਣ ਮੈਂ ਤੈਨੂੰ ਇਹ ਪੁੱਛਣਾ ਚਾਹੁੰਦਾ ਵੀ ਤੇਰੇ ਕੋਲ ਹੀਰਿਆਂ ਦੀ ਖਾਨ ਹੈ, ਤੂੰ ਬੜਾ ਧਨਾੜ ਹੈ, ਵਿਸ਼ਵ ਭਰ ਵਿੱਚ ਤੂੰ ਵਿਖਿਆਤ ਹੋ ਗਿਆ, ਧਨ ਦੀ ਕੋਈ ਕਮੀ ਨਹੀਂ, ਬੇਫਿਕਰ ਹੋ ਗਿਆ, ਨੌਕਰ ਚਾਕਰ ਨੇ, ਸਭ ਕੁਛ ਹੈ, ਪਰ ਇੱਕ ਗੱਲ ਦੱਸ ਵੀ ਜੀਵਨ ਦੇ ਅੰਤਲੇ ਪੜਾਅ ਵਿੱਚ ਤੂੰ ਕਬਰ ਵਿੱਚ ਲੱਤਾਂ ਲਮਕਾ ਕੇ ਬੈਠਾ ਹੈ, ਇਹ ਜਿਹੜੇ ਹੀਰੇ ਨੇ ਇਹ ਜਾਣ ਲੱਗਿਆਂ ਨਾਲ ਲੈ ਜਾਏਗਾ? ਕਹਿਣ ਲੱਗਾ ਵੀ ਜਾਣ ਲੱਗਿਆਂ ਹੀਰੇ ਤੇ ਨਾਲ ਜਾਂਦੇ ਨਹੀਂ, ਇਹ ਤੇ ਮੈਂ ਤੇ ਕਦੀ ਸੁਣਿਆ ਨਹੀਂ, ਹੀਰੇ ਨਾਲ ਥੋੜਾ ਜਾਂਦੇ ਨੇ। ਕਹਿਣ ਲੱਗਾ ਜਾਂਦੇ ਨੇ। ਕਹਿਣ ਲੱਗਾ ਜੀ ਉਹ ਕਿਹੜੇ ਹੀਰੇ ਨੇ ਜਿਹੜੇ ਨਾਲ ਜਾਂਦੇ ਨੇ? ਕਹਿਣ ਲੱਗਾ ਥੋੜਾ ਜਿਹਾ ਹੋਰ ਹਿੰਮਤ ਕਰ, ਉੱਪਰ ਜਾ, ਉੱਥੇ ਮੇਰਾ ਆਸ਼ਰਮ ਹੈ, ਉੱਥੇ ਮੈਂ ਮੈਡੀਟੇਸ਼ਨ ਦਾ ਵੱਲ ਸਿਖਾਉਂਦਾ ਵਾਂ।
ਔਰ ਉੱਥੇ ਮੈਂ ਉਹ ਹੀਰੇ ਇਕੱਠੇ ਕਰਨ ਦੀ ਜਾਂਚ ਦੱਸਣਾ ਜਿਹੜੇ ਇੱਥੋਂ ਜਾਣ ਲੱਗਿਆ ਮਨੁੱਖ ਆਪਣੇ ਨਾਲ ਲੈ ਜਾ ਸਕਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹ ਨਾ ਸਾਕੈ ਜਾਲੈ, ਨਿਰਧਨ ਕੋ ਧਨ ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ, ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਪਾਂਧਾ ਜੀ ਵਵੈ ਵਾਰੀ ਆਈ ਆ ਮੂੜੇ, ਇਹ ਬੜੀ ਮੁਸ਼ਕਲ ਨਾਲ ਵਾਰੀ ਮਿਲਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਵੀ ਮਾਨਣ ਨਾ ਕੀਜੈ ਮਾਨ, ਐ ਹੰਕਾਰਨ ਜੀਵ ਇਸਤਰੀ ਹੰਕਾਰ ਨਾ ਕਰ, ਬਦੋ ਨਾ ਤੇਰੋ ਸਿਆਣ, ਮੈਂ ਤੇਰੀ ਗਿਣਤੀ ਸਿਆਣਿਆਂ ਚ ਨਹੀਂ ਕਰਦਾ, ਤੂੰ ਸਿਆਣੀ ਨਹੀਂ ਜੀਵ ਇਸਤਰੀ, ਕਮਲੀ ਹੈ। ਕਹਿਣ ਲੱਗੇ ਜੀ ਉਹ ਕਿਵੇਂ? ਕਹਿਣ ਲੱਗੇ ਮਾਨਨ ਨਾ ਕੀਜੈ ਮਾਨ, ਬਦੋ ਨਾ ਤੇਰੋ ਸਿਆਣ, ਮੇਰੋ ਕਹਿਓ ਮਾਨ। ਕਹਿਣ ਲੱਗੇ ਕੀ ਮੰਨਾ? ਕਹਿਣ ਲੱਗੇ ਜਾਨ ਅਵਸਰ ਅਭੀਚ ਕੋ, ਅਵਸਰ ਅਵਸਰ ਮੈਨੇ ਅਵਸਰ, ਅਵਸਰ ਮੈਨੇ ਮੌਕਾ। ਆਹ ਜਿਹੜਾ ਮਨੁੱਖਾ ਜਨਮ ਹੈ ਨਾ, ਇਹ ਅਭੀਚ ਦਾ ਅਵਸਰ ਹੈ, ਯਾਨੀ ਬੜਾ ਕੀਮਤੀ ਅਵਸਰ ਹੈ ਤੇਰੇ ਕੋਲ, ਬੜਾ ਵਧੀਆ ਮੌਕਾ ਹੈ ਤੇਰੇ ਕੋਲ, ਜਦੋਂ ਤੂੰ ਆਪਣੀ ਜੀਵ ਆਤਮਾ ਨੂੰ ਪਰਮਾਤਮਾ ਵਿੱਚ ਅਭੇਦ ਕਰ ਸਕਣਾ। ਪਸ਼ੂ ਨਹੀਂ ਕਰ ਸਕਦੇ, ਪੰਛੀ ਨਹੀਂ ਕਰ ਸਕਦੇ, ਮਨੁੱਖ ਕਰ ਸਕਦਾ। ਤੁਸੀਂ ਵੇਖੋ ਗੁਰਮੁਖੋ, ਤੁਹਾਡੀ ਤਸੱਲੀ ਲਈ ਮੈਂ ਬੇਨਤੀ ਕਰਾਂ, ਅੱਜ ਤੋਂ 5000 ਸਾਲ ਪਹਿਲਾਂ ਜਿਵੇਂ ਕੁੱਤੇ ਭੌਂਕਦੇ ਸਨ, ਅੱਜ ਵੀ ਉਸ ਤਰ੍ਹਾਂ ਹੀ ਭੌਂਕਦੇ ਨੇ, ਹਾਥੀ ਜਿਵੇਂ ਚਿੰਗਾਰ ਮਾਰਦੇ ਸਨ, ਸ਼ੇਰ ਜਿਵੇਂ ਗਰਜਦੇ ਸਨ, ਗਾਵਾਂ ਮੱਝਾਂ ਜਿਵੇਂ ਅੜਿੰਗਦੀਆਂ ਸਨ, ਅੱਜ ਵੀ ਉਸ ਤਰ੍ਹਾਂ ਹੀ ਅੜਿੰਗਦੀਆਂ ਨੇ। ਮੈਨੂੰ ਖਿਮਾ ਕਰਨਾ ਵੀ ਕੋਈ ਬੁੱਧੀ ਵਿੱਚ ਫਰਕ ਨਹੀਂ ਪਿਆ, ਪਸ਼ੂਆਂ ਤੇ ਪੰਛੀਆਂ ਦੀ ਦੁਨੀਆਂ ਵਿੱਚ ਕੋਈ ਇਸ ਪੱਖ ਤੋਂ ਗਰੋਥ ਨਹੀਂ ਹੋਈ, ਪਰ ਮਨੁੱਖ ਜਦੋਂ ਵਨ ਮਾਨਸ ਤੋਂ ਯਾਤਰਾ ਸ਼ੁਰੂ ਕਰਕੇ ਇੱਥੋਂ ਤੱਕ ਪਹੁੰਚਿਆ ਤੇ ਉਹਨੇ ਬਹੁਤ ਜ਼ਿਆਦਾ ਗਰੋਥ ਕੀਤੀ। ਪਸ਼ੂਆਂ ਨੂੰ ਥੋੜ੍ਹਾ ਪਤਾ ਹੈ ਬਈ ਸੌਰ ਮੰਡਲ ਹੈ, ਇੱਥੇ ਆਕਾਸ਼ ਗੰਗਾ ਨੇ, ਇੱਥੇ ਬਲੈਕ ਹੋਲ ਨੇ, ਬ੍ਰਹਿਮੰਡ ਹੈ। ਸਾਨੂੰ 500 ਸਾਲ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਦੱਸ ਦਿੱਤਾ ਬਈ ਕੋਈ ਕਹਿੰਦਾ ਪਤਾਲਾਂ ਪਤਾਲ, ਲੱਖ ਗਾਸਾਂ ਗਾਸ, ਕੋਈ ਕਹਿੰਦਾ ਸਹਿਸ 18 ਕਹਿਣ ਕਤੇਬਾ, ਤੇ ਸਿੱਖੋ ਤੁਸੀਂ ਇਹਨਾਂ ਚੱਕਰਾਂ ਚ ਨਾ ਪਿਆ ਜੇ। ਮੈਂ ਤੁਹਾਨੂੰ ਮੁੱਖ ਦੀ ਗੱਲ ਦੱਸ ਦਿੰਦਾ ਵੀ ਲੇਖਾ ਹੋਏ ਤਾਂ ਲਿਖੀ ਹੈ, ਇੱਥੇ ਮੈਥੇਮੈਟਿਕਸ ਹੀ ਸਰੈਂਡਰ ਕਰ ਜਾਂਦਾ। ਇਹ ਬੋਧ ਇਨਸਾਨ ਨੂੰ ਹੋਇਆ, ਪਸ਼ੂਆਂ ਨੂੰ ਥੋੜ੍ਹਾ ਹੋਇਆ, ਪੰਛੀਆਂ ਨੂੰ ਥੋੜ੍ਹਾ ਹੋਇਆ, ਕਿਉਂਕਿ ਰੋਸ਼ਨ ਦਿਮਾਗ ਮਨੁੱਖ ਕੋਲ ਹੈ। ਮਾਨਨ ਨਾ ਕੀਜੈ ਮਾਨ, ਬਦੋ ਨਾ ਤੇਰੋ ਸਿਆਨ, ਮੇਰੋ ਕਹਿਓ ਮਾਨ, ਜਾਨ ਅਵਸਰ ਅਭੀਚ ਕੋ, ਪ੍ਰਿਆ ਕੀ ਅਨੇਕ ਪਿਆਰੀ, ਚਿਰੰਕਾਲ ਆਈ ਵਾਰੀ। ਵਵੈ ਵਾਰੀ ਆਈ ਆ ਮੂੜੇ, ਚਿਰੰਕਾਲ ਆਈ ਵਾਰੀ, ਬੜੇ ਚਿਰਾਂ ਬਾਅਦ ਤੇਰੀ ਵਾਰੀ ਆਈ ਹੈ। ਲਿਓ ਨਾ ਸੁਹਾਗ ਸੰਗ ਛਾੜ ਹੱਠ ਮੀਚ ਕੋ, ਤੂੰ ਕਿਉਂ ਨੀ ਸੁਹਾਗ ਭਾਗ ਵਾਲੀ ਬਣਦੀ, ਭਾਵ ਪਰਮਾਤਮਾ ਦੀ ਪ੍ਰਾਪਤੀ ਕਿਉਂ ਨੀ ਕਰਦੀ? ਫਿਰ ਪਤਾ ਕੀ ਕਹਿੰਦੇ? ਕਹਿੰਦੇ ਰਜਨੀ ਬਿਹਾਤ ਜਾਤ, ਜ਼ਿੰਦਗੀ ਰੂਪੀ ਰਾਤ ਗੁਜ਼ਰਦੀ ਜਾ ਰਹੀ ਹੈ, ਜੋਬਨ ਸ਼ਿੰਗਾਰਗਾਤ, ਖੇਲੋ ਨਾ ਪ੍ਰੇਮ ਰਸ ਮੋਹ ਸੁੱਖ ਬੀਚ ਕੋ। ਫਿਰ ਪਤਾ ਕੀ ਕਹਿੰਦੇ? ਕਹਿੰਦੇ ਅਬ ਕਹਿ ਨਾ ਭੇਟੈ ਨਾਥ, ਅਬ ਕਹਿ ਇਸ ਮਨੁੱਖਾ ਜਨਮ ਵਿੱਚ ਨਾ ਭੇਟੈ ਨਾਥ, ਤੇਰੀ ਭੇਟ ਤੇਰੀ ਮੁਲਾਕਾਤ ਨਾਥ ਨਾਲ ਨਾ ਹੋਈ, ਬਹੁਰਿਓ ਨਾ ਆਵੇ ਹਾਥ, ਬਿਰਹਾ ਬਿਹਾਵੈ ਬਲ ਬਡੋ ਭਾਈ ਮੀਚ ਕੋ। ਤੇ ਉਦੂ ਬਾਅਦ ਫਿਰ ਬਿਰਹਾ ਮੈਨੇ ਵਿਛੋੜਾ ਵਾਪਰੇਗਾ, ਜਿਹੜਾ ਮੀਚ ਮੈਨੇ ਮੌਤ ਦਾ ਵੱਡਾ ਭਰਾ ਏ, ਜਿਹੜਾ ਵਿਛੋੜਾ ਮੌਤ ਨਾਲੋਂ ਵੀ ਜ਼ਿਆਦਾ ਦੁੱਖ ਦਿੰਦਾ ਉਹ ਫਿਰ ਵਾਪਰੇਗਾ। ਫਿਰ ਬੜੀ ਲੰਬੀ ਯਾਤਰਾ ਤੇ ਤੂੰ ਨਿਕਲ ਜਾਏਗਾ ਪਸ਼ੂਆਂ ਪੰਛੀਆਂ ਦੀ ਜੂਨਾਂ ਵਿੱਚ, ਫਿਰ ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ ਵਾਲੀ ਅਵਸਥਾ ਬਣੀ। ਇਸ ਲਈ ਤੇਰੇ ਕੋਲ ਹੁਣ ਮੌਕਾ ਹੈ। ਵਵੈ ਵਾਰੀ ਆਈ ਆ ਮੂੜੇ, ਵਾਸਦੇਵ ਤੁਧ ਵਿਸਰਿਆ, ਵਾਸਦੇਵ ਦੇ ਅਰਥ ਨੇ ਵਾਹਿਗੁਰੂ, ਅਕਾਲ ਪੁਰਖ ਵਾਹਿਗੁਰੂ ਤੈਨੂੰ ਵਿਸਰ ਗਿਆ। ਮਨੁੱਖਾ ਜਨਮ ਦਾ ਪ੍ਰਯੋਜਨ ਵਾਹਿਗੁਰੂ ਨੂੰ ਚੇਤਾ ਕਰਨਾ ਸੀ, ਨਾਮ ਜਪਣਾ ਸੀ, ਪਰ ਵਾਰੀ ਬੜੀ ਮੁਸ਼ਕਲ ਨਾਲ ਮਿਲੀ, ਤੈਨੂੰ ਸਭ ਕੁਝ ਚੇਤਾ ਹੈ ਪਰ ਵਾਸਦੇਵ ਪਰਮਾਤਮਾ ਤੈਨੂੰ ਵਿਸਰ ਗਿਆ। ਇਹ ਵੇਲਾ ਨਾ ਲੈ ਸੈ ਮੂੜੇ,
ਸਮਾਂ, ਮਨੁੱਖਾ ਜਨਮ ਦਾ ਸਮਾਂ ਤੈਨੂੰ ਫਿਰ ਪ੍ਰਾਪਤ ਨਹੀਂ ਹੋਵੇਗਾ। ਭਾਈ ਸਾਹਿਬ ਪੰਜਾਬੀ ਦੇ ਗੁਰਮੁਖ ਕਵੀ ਡਾਕਟਰ ਵੀਰ ਸਿੰਘ ਹੁਣਾਂ ਦੇ ਉਹ ਬੋਲ ਤੇ ਸਾਰੀ ਸਾਡੀ ਕਮਿਊਨਿਟੀ ਨੂੰ ਕਰੀਬ ਕਰੀਬ ਚੇਤਾ ਹੀ ਨੇ, ਨਾ ਵੀ ਹੋਣ ਤੇ ਜਦੋਂ ਕਹੀਏ ਚੇਤਾ ਆ ਜਾਂਦੇ ਨੇ। ਉਹ ਕਹਿੰਦੇ ਨੇ, ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਇਹ ਵੇਲਾ ਨਾ ਲੈ ਸੈ ਮੂੜੇ, ਵੇਲਾ ਸਮਾਂ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਮੈਂ ਸਮੇਂ ਅੱਗੇ ਵਾਸਤੇ ਪਾਏ, ਵੇਲੇ ਅੱਗੇ ਤਰਲਾ ਲਿਆ ਵੀ ਇਹ ਸਮੇਂ ਥੋੜ੍ਹਾ ਜਿਹਾ ਆਹਿਸਤਾ ਆਹਿਸਤਾ ਤੁਰਿਆ ਕਰ, ਤੂੰ ਬੜੀ ਛੇਤੀ ਬੀਤ ਜਾਂਦਾ, ਆਰਾਮ ਨਾਲ ਚੱਲਿਆ ਕਰ। ਪਰ ਉਹਨੇ ਮੇਰੀ ਗੱਲ ਨਹੀਂ ਮੰਨੀ। ਜਦੋਂ ਕੋਈ ਗੱਲ ਨਾ ਮੰਨੇ, ਧੱਕੇ ਨਾਲ ਜਾਣ ਲੱਗੇ ਤੇ ਪਿਆਰ ਵੀ ਹੋਵੇ, ਫਿਰ ਅਸੀਂ ਕਈ ਵਾਰ ਹੱਥ ਵੀ ਪਕੜ ਲੈਂਦੇ ਹਾਂ ਵੀ ਨਹੀਂ ਅਜੇ ਨਹੀਂ ਜਾਣ ਦੇਣਾ, ਬੈਠੋ, ਅਜੇ ਲੰਚ ਕਰਕੇ ਜਾਇਆ ਜੇ, ਚਾਹ ਪੀ ਕੇ ਜਾਇਆ ਜੇ। ਫਿਰ ਕਹਿੰਦੇ, ਮੈਂ ਸਮੇਂ ਦੀ ਕੰਨੀ ਪਕੜੀ, ਫੜ ਫੜ ਰਹੀ ਤਰੀਕ, ਮੈਂ ਸਮੇਂ ਨੂੰ ਫੜ ਫੜ ਕੇ ਤਰੀਕਿਆ ਵੀ ਸਮੇਂ ਤੂੰ ਨਾ ਜਾ ਨਾ ਜਾ, ਸਮੇਂ ਖਿਸਕਾਈ ਕੰਨੀ, ਪਰ ਉਹਨੇ ਮੇਰੇ ਹੱਥਾਂ ਵਿੱਚੋਂ ਆਪਣੀ ਕੰਨੀ ਛੁਡਾ ਲਈ। ਤੇ ਭਾਈ ਸਾਹਿਬ ਡਾਕਟਰ ਵੀਰ ਸਿੰਘ ਕਹਿੰਦੇ ਨੇ, ਤਿੱਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ, ਮੈਂ ਕਿਵੇਂ ਨਾ ਸੱਕੀ ਰੋਕ ਅਟਕ ਜੋ ਪਾਈ ਭੰਨੀ। ਤੇ ਤੀਜਾ ਤਰੀਕਾ ਹੁੰਦਾ ਵੀ ਦਰਵਾਜ਼ਾ ਹੀ ਬੰਦ ਕਰ ਦੇਣਾ, ਲੋਕ ਕਰ ਦੇਣਾ ਵੀ ਅਸੀਂ ਨਹੀਂ ਜਾਣ ਦੇਣਾ, ਜਿੱਦੇ ਉਹ ਦਰਵਾਜ਼ਾ ਵੀ ਤੋੜਦਾ ਫਿਰ ਕੀ ਕਰੋਗੇ, ਸਮਾਂ ਤੇ ਦਰਵਾਜ਼ੇ ਵੀ ਤੋੜ ਦਿੰਦਾ। ਇਸ ਲਈ ਹੋਸ਼ ਸੰਭਲ ਸੰਭਾਲ ਇਸ ਸਮੇਂ ਨੂੰ, ਇਹ ਸਮਾਂ ਉਡੰਦਾ ਜਾਮਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਵਦਾ, ਇਹ ਵੇਲਾ ਨਾ ਲੈ ਸੈ ਮੂੜੇ। ਵੈਸੇ ਵੀ ਜਿਹੜੀ ਸਮੇਂ ਨੂੰ ਲੈ ਕੇ ਅਸੀਂ ਗਿਣਤੀ ਕਰਦੇ ਹਾਂ ਨਾ, ਉੱਥੇ ਵੀ ਇੱਕ ਮਿਸਟੇਕ ਕਰ ਜਾਂਦੇ ਹਾਂ ਕਿ ਸਭ ਤੋਂ ਪਹਿਲੀ ਮਿਸਟੇਕ ਇਹ ਵੀ ਅਸੀਂ ਆਪਣੀ ਉਮਰ ਜਿਵੇਂ ਗੱਲਾਂ ਸੁਣੀਆਂ ਨੇ ਉਸ ਹਿਸਾਬ ਨਾਲ ਮੋਟਾ ਜਿਹਾ 100 ਸਾਲ ਮਿੱਥ ਲੈਂਦੇ ਵੀ 100 ਸਾਲ ਮੇਰੀ ਉਮਰ ਹੈ, ਅਜੇ ਕਿਹੜਾ ਹੁਣੇ ਹੀ ਜਾਣਾ, ਅਜੇ ਬੜਾ ਸਮਾਂ ਪਿਆ। ਬੜੇ ਧਿਆਨ ਨਾਲ ਬੇਨਤੀ ਸੁਣਿਓ, ਮਹਾਰਾਜ ਸੱਚੇ ਪਾਤਸ਼ਾਹ ਵੇਰ ਕਰ ਰਹੇ ਨੇ, ਇਹ ਵੇਲਾ ਨਾ ਲੈ ਸੈ ਮੂੜੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨਾ, ਬੀਤ ਜੈ ਹੈ ਜਨਮ ਅਕਾਜ ਰੇ, ਨਿਸ ਦਿਨ ਸੁਣ ਕੈ ਪੁਰਾਨ, ਸਮਝਤ ਨੈ ਰੇ ਅਜਾਨ, ਕਾਲ ਤੋਂ ਪਹੁੰਚਿਓ ਆਨ ਤੋਂ ਕਹਾਂ ਜੈ ਭਾਜ ਰਹਿ। ਹਜ਼ੂਰ ਕਹਿੰਦੇ, ਕਰਨੋ ਹੋ ਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਿਓ, ਅਬ ਕਿਉਂ ਰੋਵਤ ਅੰਧ, ਸਮਾਂ ਤੇ ਲੰਘ ਗਿਆ। ਅਸੀਂ ਪਹਿਲੀ ਮਿਸਟੇਕ ਇਹ ਵੀ 100 ਸਾਲ ਮਿੱਥ ਲੈਂਦੇ ਹਾਂ, 100 ਸਾਲ ਜਿਉਣਾ। ਹੁਣ 100 ਸਾਲ ਤੇ ਹਰ ਮਨੁੱਖ ਜਿਉਂਦਾ ਨਹੀਂ, ਪਰ ਚਲੋ ਸਮਝਣ ਲਈ 100 ਸਾਲ ਹੀ ਮੰਨ ਲਓ, ਅਸੀਂ ਇਹਨੂੰ ਬਹੁਤ ਜ਼ਿਆਦਾ ਮੰਨ ਲੈਂਦੇ ਹਾਂ। ਪਰ ਇਹ ਇੰਨਾ 100 ਸਾਲ ਵੀ ਬਹੁਤ ਜ਼ਿਆਦਾ ਨਹੀਂ, ਕਿਵੇਂ ਉਹਦੇ ਵਿੱਚੋਂ ਅੱਧੀਆਂ ਰਾਤਾਂ ਨੇ ਜਿਹੜੀਆਂ ਅਸੀਂ ਸੌਂ ਕੇ ਗੁਜ਼ਾਰਨੀਆਂ ਨੇ। ਮੋਟੀ ਜੀ ਜਿਹੜਾ ਝਟਕਾ ਜਿਹਾ ਮੇਰਾ ਮੈਥ ਹੈ, ਤੁਸੀਂ ਕਹੋ ਵੀ 50 ਸਾਲ ਤੇ ਉਹ ਲੰਘ ਹੈ, ਯਾਨੀ ਅੱਧਾ ਸਮਾਂ ਸੌਂ ਕੇ ਗੁਜ਼ਾਰ ਦੇਣਾ, ਜਿਹੜਾ ਪਿੱਛੇ ਅੱਧਾ ਬਚਿਆ ਹੈ ਉਹਦੇ ਵਿੱਚੋਂ ਰੋਜ਼ਾਨਾ ਉੱਠ ਕੇ ਉੱਠਦਿਆਂ ਸਾਰ ਅਸੀਂ ਸਰੀਰ ਕਿਰਿਆ ਕਰਨੇ ਆ, ਅਸੀਂ ਬ੍ਰਸ਼ ਕਰਨੇ ਆ, ਪਾਣੀ ਪੀਂਦੇ ਆ, ਚਾਹ ਪੀਂਦੇ ਆ, ਇਸ਼ਨਾਨ ਕਰਨੇ ਆ, ਬਸਤਰ ਬਦਲਨੇ ਆ। ਹੁਣ ਤੁਸੀਂ ਕੈਲਕੂਲੇਸ਼ਨ ਕਰੋ ਬਈ ਰੋਜ਼ ਦਾ ਤੁਸੀਂ ਘੰਟਾ ਡੇਢ ਘੰਟਾ ਇਸ ਕੰਮ ਵਿੱਚ ਵੀ ਗਿਣ ਲਓ, ਦਿਹਾੜੀ ਵਿੱਚੋਂ 12 ਘੰਟਿਆਂ ਵਿੱਚੋਂ ਕੁਛ ਸਮਾਂ ਇਸ ਤਰ੍ਹਾਂ ਲੰਘ ਜਾਂਦਾ। ਅੱਛਾ ਗੁਰਮੁਖੋ, ਥੋੜਾ ਜਿਹਾ ਸੁਰ ਤੇ ਜ਼ੋਰ ਦਿਆ ਜੇ, ਉਦੋਂ ਮਗਰੋਂ ਫਿਰ ਕੋਈ ਨਾ ਕੋਈ ਕਾਰੋਬਾਰ ਵੀ ਕਰਨਾ, ਹਰੇਕ ਮਨੁੱਖ ਨੂੰ ਜ਼ਿੰਦਾ ਰਹਿਣ ਲਈ ਕੋਈ ਨਾ ਕੋਈ ਕੰਮ ਕਰਨਾ ਪੈਂਦਾ, ਕੋਈ ਉੱਥੇ 6 ਘੰਟੇ ਦਿੰਦਾ, ਕੋਈ 8 ਘੰਟੇ ਦਿੰਦਾ, ਕੋਈ 10 ਘੰਟੇ ਦਿੰਦਾ, ਕੋਈ 12 ਘੰਟੇ ਦਿੰਦਾ, ਉਹ ਵੀ ਮਨਫੀ ਕਰਨੇ ਪੈਣਗੇ ਨਾ, ਸਮਾਂ ਤੇ ਉੱਧਰ ਵੀ ਖਰਚ ਹੋ ਰਿਹਾ। ਫਿਰ ਦਿਹਾੜੀ ਖਾਣ ਪੀਣ ਚ ਸਮਾਂ ਬਸ਼ਰ ਹੁੰਦਾ, ਜਦੋਂ ਅੰਮ੍ਰਿਤ ਵੇਲਾ ਲੰਘ ਜਾਂਦਾ ਫਿਰ ਦੂਜਾ ਪਹਿਰ ਸ਼ੁਰੂ ਹੋ ਜਾਂਦਾ, 9 ਵਜੇ ਤੱਕ ਹਲਕਾ ਫੁਲਕਾ ਕੁਝ ਖਾ ਲਿਆ ਪੀ ਲਿਆ,
ਫਿਰ ਡਾਢੀ ਭੁੱਖ ਤੇ ਡਾਢੀ ਪਿਆਸ ਲੱਗਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਤੀਜੇ ਮੂਹੀ ਗਿਰਾ ਮਾਝ ਕੀ ਵਾਰ ਮਹੱਲਾ ਪਹਿਲਾ ਮਲਕ ਮੁਰੀਦ ਤਥਾ ਚੰਦਰੜਾ ਚੰਦਰਹੜਾ ਸੋਈਆ ਕੀ ਧੁਨੀ ਗਾਵਨੀ। ਤੀਜੇ ਮੂਹੀ ਗਿਰਾ ਤੀਜੇ ਪੈਰ ਮੂੰਹ ਵਿੱਚ ਗਰਾਹੀਆਂ ਪਾਨੇ ਆ ਨਿਵਾਲੇ ਪਾਨੇ ਆ ਬੁਰਕੀਆਂ ਪਾਨੇ ਆ ਕਿਉਂਕਿ ਭੁੱਖ ਤਿੱਖਾ ਦੋਏ ਭੌਂਕੀਆਂ ਅੰਦਰੋਂ ਭੁੱਖ ਤੇ ਪਿਆਸ ਭੌਂਕੀਆਂ ਮੀਨਜ ਸਾਨੂੰ ਅਹਿਸਾਸ ਕਰਾਉਂਦੀਆਂ ਨੇ ਵੀ ਭੁੱਖ ਲੱਗੀ ਏ ਪਿਆਸ ਲੱਗੀ ਏ ਅਸੀਂ ਉਹ ਖਾਣ ਪੀਣ ਦੇ ਆਰ ਚ ਲੱਗ ਜਾਂਦੇ ਹਾਂ ਫਿਰ ਕੁਛ ਖਾਧਾ ਕੁਛ ਪੀਤਾ ਫਿਰ ਕੀ ਹੋਇਆ। ਸੱਚੇ ਪਾਤਸ਼ਾਹ ਕਹਿੰਦੇ ਖਾਧਾ ਹੋਏ ਸਵਾਹ ਜਿਹਨੂੰ ਅੱਜ ਕੱਲ੍ਹ ਦੀ ਮੈਡੀਕਲ ਸਾਇੰਸ ਦੀ ਬੋਲੀ ਤੁਸੀਂ ਡਸਟ ਕਹਿੰਦੇ ਹੋ ਉਹ ਡਸਟ ਬਣ ਗਿਆ ਤੇ ਫਿਰ ਭੁੱਖ ਕਹਿੰਦੇ ਵੀ ਹੁਣ ਲੰਚ ਲਿਆ ਬ੍ਰੇਕਫਾਸਟ ਤੇ ਗਿਆ ਹੁਣ ਲੰਚ ਲਿਆ ਲੰਚ ਤੋਂ ਬਾਅਦ ਡਿਨਰ ਤੋਂ ਪਹਿਲਾਂ ਫਿਰ ਇੱਕ ਹੋਰ ਰਿਵਾਜ ਬਣਿਆ ਤਿੰਨ ਚਾਰ ਪੰਜ ਵਜੇ ਦੇ ਦਰਮਿਆਨ ਚਾਹ ਉਹਦੇ ਨਾਲ ਕੁਝ ਸਨੈਕਸ ਹਲਕਾ ਫੁਲਕਾ ਕੁਝ ਉਹ ਵੀ ਖਾਣਾ ਫਿਰ ਡਿਨਰ ਕਰਨਾ ਫਿਰ ਤਾਵਿਆਂ ਨੂੰ ਛੱਡ ਕੇ ਸੌਣ ਲੱਗਿਆਂ ਗਰਮ ਗਰਮ ਥੋੜਾ ਜਿਹਾ ਮੈਨੂੰ ਗਲਾਸ ਦੁੱਧ ਤੁਸੀਂ ਇਸ ਚੀਜ਼ ਨੂੰ ਵੀ ਵਿੱਚ ਕੈਲਕੂਲੇਟ ਕਰੋ ਖਾਣ ਪੀਣ ਵਿੱਚ। ਸੱਚੇ ਪਾਤਸ਼ਾਹ ਨੇ ਤੇ ਐਲਾਨੀਆਂ ਕਿਹਾ ਵੀ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮ ਤੇ ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ ਭਾਈ ਚਾਰ ਪੈਰ ਖਾਂਦਿਆਂ ਲੰਘ ਗਏ ਤੇ ਚਾਰ ਪੈਰ ਸੌਂ ਕੇ ਗੁਜ਼ਰ ਗਏ ਤੇ ਜਿਹੜਾ ਕੰਮ ਕਰਨਾ ਸੀ ਉਹ ਤੇ ਅਜੇ ਪ੍ਰਾਰੰਭ ਵੀ ਨਹੀਂ ਗਾ ਕੀਤਾ। ਤੂੰ ਕਹਿੰਦਾ ਵੀ ਸਮਾਂ ਬਹੁਤ ਜ਼ਿਆਦਾ ਕਿੱਥੇ ਸਮਾਂ ਅੱਧੀਆਂ ਰਾਤਾਂ ਕੱਢ ਦੇ ਉਹਦੇ ਚੋਂ ਨਹਾਉਣ ਧੋਣ ਦਾ ਸਮਾਂ ਕੱਢ ਦੇ ਪੰਜ ਛੇ ਵਾਰਾਂ ਚਾਹ ਕੌਫੀ ਜੂਸ ਸੂਪ ਬ੍ਰੇਕਫਾਸਟ ਲੰਚ ਡਿਨਰ ਇਤਿਆਦ ਉਹਦਾ ਸਮਾਂ ਕੱਢ ਲੈ ਕਾਰੋਬਾਰ ਦਾ ਸਮਾਂ ਕੱਢ ਲੈ ਤੇ ਖਿਮਾ ਮੰਗ ਕੇ ਇੱਕ ਹੋਰ ਚੇਤਾ ਕਰਾਵਾਂ ਜਿਹੜਾ ਛੇਵਾਂ ਵਕਾਰ ਸਾਰਿਆਂ ਨੇ ਜੇਬ ਚ ਇੱਕ ਇੱਕ ਦੋ ਦੋ ਪਾਏ ਨੇ ਉਹਦੇ ਤੇ ਵੀ ਸਾਰਾ ਦਿਨ ਪੋਟਾ ਕਸਾਉਣਾ ਹੈ ਉਹ ਵੀ ਸਮਾਂ ਕੱਢ ਲੈ ਉਹਦੇ ਤੇ ਪਤਾ ਨਹੀਂ ਲੱਗਦਾ ਵੀ ਕਿੰਨਾ ਸਮਾਂ ਉਹਦੇ ਤੇ ਗੁਜ਼ਰ ਗਿਆ। ਘਰ ਦੇ ਵਿੱਚ ਪੰਜ ਮੈਂਬਰ ਸੋਫੇ ਤੇ ਬੈਠੇ ਹੋਣ ਆਪਸ ਵਿੱਚ ਕੋਈ ਗੱਲਬਾਤ ਨਹੀਂ ਹੋ ਰਹੀ ਹੁੰਦੀ ਸਾਰੇ ਆਪਣਾ ਆਪਣਾ ਕੱਢ ਕੇ ਬੈਠੇ ਹੁੰਦੇ ਫਿਜੀਕਲੀ ਪਰਿਵਾਰ ਵਿੱਚ ਬੈਠੇ ਹਾਂ ਔਰ ਮੈਂਟਲੀ ਕਿਸੇ ਹੋਰ ਨਾਲ ਜੁੜੇ ਹੋਏ ਹਾਂ ਇਹ ਅੱਜ ਦੇ ਸਾਡੇ ਹਾਲਾਤ ਨੇ ਜਿਹੜੇ ਨਹੀਂ ਹੋਣੇ ਚਾਹੀਦੇ। ਸਾਡੇ ਕੋਲ ਕੋਈ ਮਿਲਣ ਆਇਆ ਤੇ ਉਹਦਾ ਸਭ ਤੋਂ ਵੱਡਾ ਅੱਜ ਦੀ ਤਰੀਕ ਚ ਆਦਰ ਹੈ ਵੀ ਆਪਣੇ ਫੋਨ ਨੂੰ ਸਾਈਡ ਤੇ ਰੱਖ ਦਿਓ ਉਹਦੇ ਵੱਲ ਤਵੱਜੋ ਦਿਓ ਉਹਨੂੰ ਮਹਿਸੂਸ ਹੋਵੇ ਵੀ ਮੇਰੇ ਵੱਲ ਤਵੱਜੋ ਦੇ ਰਿਹਾ ਮੇਰੇ ਵੱਲ ਧਿਆਨ ਦੇ ਰਿਹਾ। ਹੁਣ ਉਹ ਬੈਠਾ ਹੋਇਆ ਸੀ ਆਪਣੇ ਫੋਨ ਨਾਲ ਲੱਗੇ ਹੋਏ ਹਾਂ ਉਹ ਵੀ ਥੋੜੀ ਦੇਰ ਬਾਅਦ ਕੱਢ ਲੈਂਦਾ ਵੀ ਚੱਲ ਆ ਮੇਰੇ ਕੋਲ ਵੀ ਹੈਗਾ ਕੀ ਫਰਕ ਪੈਂਦਾ। ਇਸ ਤਰ੍ਹਾਂ ਗੁਰਮੁਖੋ ਜੇ ਅਸੀਂ ਜੋੜ ਜਮ੍ਹਾਂ ਕਰਾਂਗੇ ਤੇ ਮੈਨੂੰ ਖਿਮਾ ਕਰਨਾ ਤੁਸੀਂ ਪੰਥ ਹੋ ਮੈਂ ਤੁਹਾਡਾ ਚੌਕੀਦਾਰ ਹਾਂ ਸਮਾਂ ਬਹੁਤ ਜ਼ਿਆਦਾ ਨਹੀਂ ਹੈ ਇਸ ਲਈ ਸਮੇਂ ਦੀ ਸੰਭਾਲ ਕਰਨੀ ਬੜੀ ਜ਼ਰੂਰੀ ਹੈ ਵਕਤ ਜ਼ਾਇਆ ਨਹੀਂ ਕਰਨਾ ਚਾਹੀਦਾ ਵਕਤ ਦਾ ਸਦਉਪਯੋਗ ਕਰਨਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ ਇਹ ਵੇਲਾ ਨਾ ਲੈ ਸੈ ਮੂੜੇ ਇਹ ਸਮਾਂ ਫਿਰ ਨਹੀਂ ਮਿਲੇਗਾ ਫਿਰ ਕੀ ਕਰੀਏ। ਧਾਰਮਿਕ ਪੱਖ ਤੋਂ ਜਿਹੜੇ ਕੰਮ ਕਰਨੇ ਨੇ ਨਾ ਉਹ ਜਦੋਂ ਤੇਰੇ ਮਨ ਵਿੱਚ ਉਮਾਹ ਪੈਦਾ ਹੁੰਦਾ ਨਾ ਆ ਮਹੀਨਾ ਚੱਲ ਰਿਹਾ ਨਾ ਅੱਸੂ ਦਾ ਤੇ ਮਹਾਰਾਜ ਕਹਿੰਦੇ ਅੱਸੂ ਨੂੰ ਪ੍ਰੇਮ ਉਮਾਹੜਾ ਇਹ ਮਿੱਠੀ ਜੀ ਰੁੱਤ ਵਿੱਚ ਮੇਰੇ ਪ੍ਰੇਮ ਨੇ ਉਛਾਲਾ ਮਾਰਿਆ ਤੇ ਜੇ ਉਛਾਲਾ ਨਾ ਸੰਭਾਲਿਆ ਜਾਏ ਪਾਣੀ ਦਾ ਜਿਹੜਾ ਉਤਾਂ ਨੂੰ ਵੇਗ ਹੁੰਦਾ ਲਹਿਰ ਦਾ ਉਹ ਫਿਰ ਥੱਲੇ ਵੀ ਛੇਤੀ ਡਿੱਗ ਪੈਂਦੀ ਉਹ ਛੇਤੀ ਸੰਭਾਲ ਲੈਣਾ ਚਾਹੀਦਾ।

0: ਤੇ ਉਹ ਜਦੋਂ ਗੱਲ ਕਰਦੇ ਨੇ ਸਿਮਰਨ ਦੀ ਤੇ ਬਾਬਾ ਜੀ ਕਹਿੰਦੀ ਤੇਰੀ ਪਨਾ ਖੁਦਾ ਏ ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ ਮੈਂ ਤੇਰੀ ਪਨਾਹ ਚ ਆ ਗਿਆ ਸ਼ਰਨ ਚ ਆ ਗਿਆ ਮੈਂ ਉਹ ਫਕੀਰ ਨਹੀਂ ਜਿਹੜਾ ਆਟਾ ਮੰਗਦਾ ਫਿਰਾਂ ਰੋਟੀਆਂ ਮੰਗਦਾ ਫਿਰਾਂ ਮੇਰੀ ਝੋਲੀ ਵਿੱਚ ਆਪਣੀ ਬੰਦਗੀ ਦੀ ਖੈਰ ਪਾ ਤੋ ਇਹੀ ਅੱਜ ਦਾ ਉਪਦੇਸ਼ ਹੈ ਸਮਾਂ ਸਮਾਪਤ ਹੈ ਲਿਹਾਜ਼ਾ ਮੈਂ ਵਿਚਾਰਾਂ ਨੂੰ ਇੱਥੇ ਸੰਕੋਚਨ ਦੀ ਆਗਿਆ ਚਾਹਾਂਗਾ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਆਓ ਗੁਰੂ ਸਵਾਰਿਆਂ ਤੋਂ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਜਿਨ੍ਹਾਂ ਨੇ ਆਪ ਜੀ ਨੂੰ ਕਥਾ ਵਿਚਾਰ ਸਰਵਣ ਕਰਵਾਈ ਗੁਰੂ ਸਾਹਿਬ ਜੀ ਕਿਰਪਾ ਕਰਨ ਭਾਈ ਸਾਹਿਬ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਸਮੂਹ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਆਓ ਹੁਣ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਆਪ ਜੀ ਨੂੰ ਕੀਰਤਨ ਦੇ ਨਾਲ ਜੋੜਨਗੇ ਆਪ ਜੀ ਕੀਰਤਨ ਸਰਵਣ ਕਰਕੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਿ ਸੰਗਤ ਬੇਨਤੀ ਹੈ ਕਿ ਮੈਂ ਸ਼ਬਦ ਗਿਆਨ ਕਰਨ ਲੱਗਾ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਵਾਹਿਗੁਰੂ ਤੇਰੇ ਗੁਣ ਬੇਅੰਤ ਹਨ ਅਤੇ ਮੇਰੀ ਇੱਕ ਜਿਹਵਾ ਹੈ ਮੈਂ ਕੀ ਗਿਆਨ ਕਰ ਸਕਦਾ ਹਾਂ ਉਸਤਤ ਦਾ ਸ਼ਬਦ ਹੈ ਪਰ ਇਸ ਵਿੱਚ ਇੱਕ ਪਾਠ ਦਾ ਭੇਦ ਹੈ ਇਸ ਸਾਫਟਵੇਅਰ ਵਿੱਚ ਮੇਰੇ ਹਿਸਾਬ ਨਾਲ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਹਾਡੇ ਅੱਗੇ ਅਰਦਾਸ ਮੈਂ ਹੋਰ ਥਾਂ ਨਾਹੀਂ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ ਇੱਥੇ ਪਾਠ ਪਾਸੇ ਹੈ ਸ਼ਾਇਦ ਮੇਰਾ ਖਿਆਲ ਇੱਥੇ ਪਾਸ ਆਵੇਗਾ ਮੈਨੂੰ ਦਿਸਦਾ ਨਹੀਂ ਇੱਧਰੋਂ ਕਿਉਂਕਿ ਇੱਥੇ ਪਾਠ ਪਾਸ ਲਿਖਿਆ ਹੋਵੇਗਾ ਅਤੇ ਇਹ ਪਾਠ ਸ਼ੁੱਧ ਨਹੀਂ ਹੈ ਹੁਣ ਕਈ ਵਾਰ ਭੁਲੇਖਾ ਵੀ ਪੈ ਜਾਂਦਾ ਭੁਲੇਖਾ ਹੀ ਹੈ ਨਾ ਬਹੁਤਾ ਹੁਣ ਮੈਂ ਫੋਨ 'ਤੇ ਲੱਗਾ ਸੀ ਉਹ ਥੋੜ੍ਹਾ ਜਿਹਾ ਸੁਰ ਦੇ ਹਿਸਾਬ ਨਾਲ ਤਬਲੇ ਦੇ ਹਿਸਾਬ ਨਾਲ ਮੈਨੂੰ ਤਾਣਪੁਰਾ ਸੁਰ ਕਰਨਾ ਪੈਂਦਾ ਕਿਉਂਕਿ ਇਹਦੇ ਵਿੱਚ ਵੀ ਇੱਕ ਤਾਣਪੁਰਾ ਚੱਲ ਰਿਹਾ ਅਤੇ ਕਈ ਵਾਰ ਕਿਸੇ ਨੂੰ ਘਰ ਬੈਠੇ ਨੂੰ ਭੁਲੇਖਾ ਵੀ ਪੈ ਸਕਦਾ ਭਾਈ ਸਾਹਿਬ ਫੋਨ ਤੋਂ ਵੇਖ ਕੇ ਕੀਰਤਨ ਕਰ ਰਿਹਾ ਦਰਬਾਰ ਸਾਹਿਬ ਦੇ ਰਾਗੀ ਹੋ ਕੇ ਇਹ ਵੀ ਪੈ ਸਕਦਾ ਅਤੇ ਵੈਸੇ ਮੈਂ ਗੁਣਾਮ ਨਹੀਂ ਸਮਝਦਾ ਇਸ ਗੱਲ ਨੂੰ ਕਿ ਜੇ ਕੋਈ ਫੋਨ ਤੋਂ ਵੇਖ ਕੇ ਵੀ ਕੀਰਤਨ ਕਰ ਲਵੇ ਤਾਂ ਕੋਈ ਗੁਨਾਹ ਨਹੀਂ ਹੈ ਬਾਣੀ ਸ਼ੁੱਧ ਪੜ੍ਹੀ ਜਾ ਸਕਦੀ ਹੈ ਕਈ ਵਾਰ ਅਸੀਂ ਲਾ ਮਾਤਰ ਦਾ ਲਗ ਮਾਤਰ ਦਾ ਭੁਲੇਖਾ ਖਾ ਜਾਂਦੇ ਹਾਂ ਅੱਖਾਂ ਦਾ ਭੁਲੇਖਾ ਹੀ ਹੈ ਨਾ ਹੁਣ ਸੁਰਾਂ ਉੱਚੀਆਂ ਥੱਲੀਆਂ ਨੀਵੀਆਂ ਕਰਨੀਆਂ ਪੈਂਦੀਆਂ ਹਨ ਇਹਦੇ ਵਿੱਚ ਇੱਕ ਤਾਣਪੁਰਾ ਚੱਲ ਰਿਹਾ ਸ਼ਾਇਦ ਤੁਹਾਨੂੰ ਸੁਣਦਾ ਹੋਵੇਗਾ ਅਤੇ ਕਈ ਵਾਰ ਕਿਸੇ ਨੂੰ ਘਰ ਬੈਠੇ ਨੂੰ ਭੁਲੇਖਾ ਪੈ ਜਾਵੇ ਵੀ ਭਾਈ ਸਾਹਿਬ ਨੇ ਤਾਂ ਫੋਨ ਦੇ ਬਾਰੇ ਪਤਾ ਨਹੀਂ ਕੀ ਕਰੀ ਜਾਂਦੇ ਬੈਠੇ ਟਾਈਪ ਅਤੇ ਉਹ ਮੈਨੂੰ ਸੁਰ ਉੱਚੀ ਨੀਵੀਂ ਕਰਨ ਵਾਸਤੇ ਤਾਂ ਲੋਕ ਖੋਲ੍ਹਣਾ ਪੈਂਦਾ ਸੋ ਇਸ ਵਾਸਤੇ ਕਈ ਵਾਰ ਇਹ ਭੁਲੇਖਾ ਹੁੰਦਾ ਇਹ ਵੀ ਇੱਕ ਭੁਲੇਖਾ ਹੈ ਇੱਕ ਈਸ਼ਰ ਮਾਈਕਰੋਮੀਡੀਆ ਸਾਫਟਵੇਅਰ ਹੈ ਉਹਦੇ ਵਿੱਚ ਸ਼ਬਦ ਪਾਸੇ ਪਾਠ ਹੈ ਸ਼ੁੱਧ ਹੈ ਕਿਉਂਕਿ ਸੰਪਰਦਾਵਾਂ ਨੇ ਬਾਣੀ ਸ਼ੁੱਧ ਉਚਾਰਨ ਦਾ ਯਤਨ ਕੀਤਾ ਹੈ ਅਤੇ ਇਹ ਬਾਣੀ ਨਾਲ ਛੇੜਛਾੜ ਵੀ ਥੋੜ੍ਹੀ ਜਿਹੀ ਹੋਈ ਹੈ ਮੰਗਲ ਵੀ ਛੋਟੇ ਕੀਤੇ ਗਏ ਇੱਕ ਓਂਕਾਰ ਗੁਰਪ੍ਰਸਾਦ ਤੱਕ ਰਹਿ ਗਏ ਅਤੇ ਥੋੜ੍ਹੀਆਂ ਜਿਹੀਆਂ ਲਗਾਂ ਮਾਤਰਾ ਦਾ ਵੀ ਫਰਕ ਪਾਇਆ ਇਸ ਪਾਠ ਵਿੱਚ ਵੀ ਥੋੜ੍ਹਾ ਜਿਹਾ ਫਰਕ ਹੈ ਜਿਹੜੇ ਹਸਤਲਿਖਤ ਸਰੂਪ ਹਨ ਨਾ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਇੱਕ ਦਿਨ ਵੀ ਜਿਹੜੇ ਹਸਤਲਿਖਤ ਸਰੂਪ ਹੈ ਨਾ ਸਤਿਗੁਰੂ ਜੀ ਦੇ ਪੁਰਾਣੇ ਪੁਰਾਤਨ ਜਿਸ ਤਰ੍ਹਾਂ ਦਰਬਾਰ ਸਾਹਿਬ ਵਿਖੇ ਜੋ ਹਸਤਲਿਖਤ ਸਰੂਪ ਵੱਡਾ ਹੈ ਨਾ ਪਿੱਛੇ ਹਰ ਕੀ ਪੌੜੀ ਉਹਦੇ ਉੱਤੇ ਪਾਠ ਪਾਸੇ ਆਵੇਗਾ ਜਿਹੜੇ ਸਰੂਪ ਤਖਤਾਂ 'ਤੇ ਪਾਰ ਉਤਾਰੇ ਕਰਕੇ ਸਤਿਗੁਰੂ ਜੀ ਨੇ ਭੇਜੇ ਹਨ ਉੱਥੇ ਵੀ ਪਾਠ ਪਾਸੇ ਹੈ ਇਹ ਜਦੋਂ ਇਹ ਛਾਪਾ ਬਣਿਆ ਪੱਥਰ ਦਾ ਉਸ ਤੋਂ ਬਾਅਦ ਇਹ ਪਾਤਸ਼ਾਹ ਵਾਲੇ ਸਰੂਪ ਬਣੇ ਫਿਰ ਥੋੜ੍ਹਾ ਥੋੜ੍ਹਾ ਅੰਤਰ ਆ ਗਿਆ ਹੁਣ ਭੁਲੇਖਾ ਨਾ ਖਾ ਜਾਇਓ ਮੇਰੀ ਆਦਤ ਹੈ ਮੈਂ ਜਿਹੜਾ ਪਾਠ ਮੈਂ ਟਕਸਾਲ ਤੋਂ ਸੰਥਿਆ ਕੀਤੀ ਹੈ ਉਹੀ ਪਾਠ ਪੜ੍ਹਦਾ ਕੋਸ਼ਿਸ਼ ਕਰਦਾ ਮੈਂ ਮਸ਼ੀਨਰੀ ਕਾਲਜ ਤੋਂ ਵੀ ਕੀਤੀ ਹੈ ਸੰਥਿਆ ਕਿਉਂਕਿ ਮੈਂ ਮਸ਼ੀਨਰੀ ਕਾਲਜ ਤੋਂ ਪੜ੍ਹਿਆ ਗੁਰੂ ਕਾਸ਼ੀ ਗੁਰਮੁਖੀ ਇੰਸਟੀਚਿਊਟ ਤਲਵੰਡੀ ਸਾਬੋ ਸ਼੍ਰੋਮਣੀ ਕਮੇਟੀ ਦੇ ਕਾਲਜ ਤੋਂ ਅਤੇ ਉਹਦੇ ਵਿੱਚ ਪਾਠ ਜਿਹੜਾ ਹੈ ਉਹ ਇਹੀ ਚੱਲਦਾ ਹੈ ਪਰ ਜਿਹੜੀ ਟਕਸਾਲ ਤੋਂ ਮੈਂ ਸੰਥਿਆ ਕੀਤੀ ਸੀ ਮਹਾਂਪੁਰਖਾਂ ਦਾ ਮੈਨੂੰ ਪਤਾ ਹੈ ਉਚਾਰਨ ਕੀ ਹੈ ਸੋਧੀ ਜੀ ਹੋਣੀ ਦੱਸਦੇ ਸਨ ਵੀ ਇਹ ਉਚਾਰਨ ਸ਼ੁੱਧ ਇਸ ਤਰ੍ਹਾਂ ਹੈ ਪਾਸੇ ਪਾਠ ਹੈ ਸੋ ਇਸ ਵਾਸਤੇ ਮੈਂ ਪਾਸੇ ਪਾਠ ਕਰਾਂਗਾ ਤੁਸੀਂ ਭੁਲੇਖਾ ਨਾ ਖਾ ਜਾਇਓ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਚਲੋ ਜਿਹੜੀ ਬਾਣੀ ਜਿੰਨੀ ਕੁ ਤਾਂ ਆਪਾਂ ਨੂੰ ਪਤਾ ਹੈ ਜਿਹੜੀ ਸੋਧ ਕੇ ਆਪਾਂ ਪੜ੍ਹ ਸਕਦੇ ਸੋਧ ਕਰਕੇ ਉਹਨੂੰ ਸੋਧ ਹੀ ਪੜ੍ਹਿਆ ਜਾਵੇ ਸੋ ਆਓ ਇਹ ਸ਼ਬਦ ਆਪਾਂ ਸਾਰੇ ਮਿਲ ਕੇ ਗੁਰੂ ਦੀ ਉਸਤਤ ਦਾ ਵਡਿਆਈ ਦਾ ਸ਼ਬਦ ਹੈ ਸਾਰਿਆਂ ਨੇ ਮਿਲ ਕੇ ਗਾਇਣ ਕਰਨਾ ਹੈ ਕੋਈ ਵੀ ਰਸਨਾ ਵਾਂਝੀਆਂ ਰਹੇ ਬਹੁਤ ਸਰਲ ਸ਼ਬਦ ਹੈ ਤੁਹਾਨੂੰ ਯਾਦ ਹੋਵੇਗਾ ਸ਼ਾਇਦ ਨਹੀਂ ਤਾਂ ਡਿਸਪਲੇ ਹੋ ਰਿਹਾ ਨਾਲ ਨਾਲ ਤੁਸੀਂ ਸਾਰੇ ਕਿਰਪਾ ਕਰਕੇ ਗਾਇਣ ਕਰੋਗੇ।

ਸਾਧ ਸੰਗਤ ਤੋਂ ਇਹ ਵੀ ਭੁਲੇਖਾ ਹੀ ਹੈ, ਕਈ ਵਾਰ ਮਨੁੱਖ ਨੂੰ ਭੁਲੇਖਾ ਪੈ ਜਾਂਦਾ ਵੀ ਪਤਾ ਨਹੀਂ ਇਹ ਸਤਿਗੁਰੂ ਨੇ ਕੀ ਲਿਖ ਦਿੱਤਾ, ਧਰਤੀ ਦੇ ਵਿੱਚ ਪਾਣੀ ਕਿਸ ਤਰ੍ਹਾਂ ਅਤੇ ਪਾਣੀ ਦੇ ਵਿੱਚ ਧਰਤੀ ਕਿਸ ਤਰ੍ਹਾਂ। ਹੁਣ ਤੁਸੀਂ ਆਪ ਵੀ ਦੇਖ ਲਓ, ਚਾਰ ਸਫੇਰੇ ਤੁਹਾਡੇ ਸਮੁੰਦਰ ਹੈ ਅਤੇ ਥੱਲੇ ਵੀ ਧਰਤੀ, ਸਮੁੰਦਰ ਦੇ ਉੱਤੇ ਉੱਪਰ ਪਾਣੀ ਵੀ ਹੈ ਅਤੇ ਧਰਤੀ ਵੀ, ਵਿੱਚੇ ਸਾਰਾ ਕੁਛ ਰਲਿਆ ਫਿਰਦਾ। ਅਤੇ ਇਹ ਵੀ ਭੁਲੇਖਾ ਹੀ ਹੈ ਮਨ ਦਾ ਵੀ ਇੱਦਾਂ ਹੋ ਨਹੀਂ ਸਕਦਾ, ਕਈ ਵਾਰ ਮਨੁੱਖ ਮੰਨਦਾ ਨਹੀਂ। ਪਰ ਸਤਿਗੁਰੂ ਜੀ ਕਹਿੰਦੇ ਨਹੀਂ ਪਿਆਰਿਆ, ਇਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਸਾਰਾ ਕੁਛ ਵੱਜਾ, ਇਹ ਪਾਣੀ ਵੀ ਹੁਕਮ 'ਚ ਹੈ, ਇਹ ਧਰਤੀ ਵੀ ਹੁਕਮ 'ਚ ਹੈ, ਜੇ ਹੁਕਮ ਤੋਂ ਬਾਹਰ ਹੋ ਜਾਵੇ ਤਾਂ ਰਹੇ ਕੁਛ ਨਾ, ਮਲੀਆ ਮੇਟ ਹੋ ਜਾਵੇ। ਜਿਸ ਜ਼ਮੀਨ 'ਤੇ ਅਸੀਂ ਭੱਜੇ ਫਿਰਦੇ ਹਾਂ ਨਾ, ਇਹ ਲੱਭੇ ਕੁਛ ਨਾ, ਇਹ ਸਾਰਾ ਗਾਰਾ ਚਿੱਕੜ ਬਣ ਜਾਵੇ, ਅਤੇ ਚਿੱਕੜ ਦੇ ਵਿੱਚ ਬੰਦਾ ਕਿੱਦਾਂ ਸਰਵਾਈਵ ਕਰ ਸਕਦਾ, ਨਹੀਂ ਕਰ ਸਕਦਾ। ਪਰ ਇਹ ਸਤਿਗੁਰੂ ਦੇ ਹੁਕਮ ਅਨੁਸਾਰ ਸਾਰਾ ਕੁਛ ਟਿਕਿਆ ਹੋਇਆ, ਇਹ ਉਹਦੇ ਭਾਣੇ ਵਿੱਚ ਹੈ, ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ। ਜਿਸ ਤਰ੍ਹਾਂ ਅੱਗ ਹੈ ਲੱਕੜ 'ਚ, ਪਰ ਆਪਾਂ ਨੂੰ ਦਿਸਦੀ ਨਹੀਂ ਕਿਉਂਕਿ ਅਜੇ ਬਾਹਰੋਂ ਚਿੰਗਾਰੀ ਨਹੀਂ ਲਾਈ। ਅੱਗ ਤਾਂ ਲੱਕੜ 'ਚ ਹੈ ਨਾ, ਬਸ ਮਾੜੀ ਜਿਹੀ ਚਿੰਗਾਰੀ ਲਾਉਣ ਦੀ ਦੇਰ ਹੈ, ਭਾਂਬੜਾ ਵਾਂਗੂ ਮੱਚ ਜਾਵੇਗੀ। ਅਤੇ ਸਤਿਗੁਰੂ ਜੀ ਕਹਿੰਦੇ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ, ਅਗਨ ਧਰੀਜੈ ਬੱਕਰੀ ਸਿੰਘ। ਇੱਕ ਤੈਅ ਥਾਂ ਰੱਖਿਆ, ਹੁਣ ਕੋਈ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਵੀ ਬੱਕਰੀ ਅਤੇ ਸ਼ੇਰ ਇਕੱਠੇ ਰਹਿ ਸਕਦੇ ਹਨ, ਪਰ ਸਤਸੰਗ ਜੇ ਪਰਮੇਸ਼ਰ ਦਾ ਹੁਕਮ ਹੋਵੇ ਤਾਂ ਸ਼ੇਰ ਅਤੇ ਬੱਕਰੀ ਵੀ ਇਕੱਠੇ ਰਹਿ ਸਕਦੇ ਹਨ, ਰੱਖ ਸਕਦਾ ਹੈ, ਉਹ ਸਮਰੱਥ ਹੈ, ਉਹਦੇ ਗੁਣ ਬਹੁਤੇ ਹਨ, ਸਾਡੀ ਸਮਝ ਤੋਂ ਬਾਹਰ ਹੈ। ਅਸੀਂ ਤਾਂ ਛੋਟੀ ਜਿਹੀ ਸਮਝ ਦੇ ਮੁਤਾਬਕ ਕੰਮ ਕਰਦੇ ਹਾਂ। ਭੁਲੇਖਾ ਹੈ, ਮਨੁੱਖ ਚੁੱਕੀ ਫਿਰਦਾ, ਮਨ ਦੇ ਵਿੱਚ ਪਾਲੀ ਫਿਰਦਾ, ਕੋਈ ਨਾ ਕੋਈ ਭੁਲੇਖਾ ਨਿੱਤ ਖੜਾ ਹੋ ਜਾਂਦਾ। ਪਰ ਸਤਿਗੁਰੂ ਜੀ ਬਾਣੀ ਵਿੱਚ ਇਸ ਗੱਲ ਨੂੰ ਵਿਸਥਾਰ ਪੂਰਵਕ ਸਮਝਾਉਂਦੇ ਹਨ। ਸਤਿਗੁਰੂ ਜੀ ਕਹਿੰਦੇ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ, ਅਗਨ ਧਰੀਜੈ ਬੱਕਰੀ ਸਿੰਘ। ਇੱਕ ਤੈਅ ਥਾਂ ਰੱਖੇ, ਅਤੇ ਅਗਲੀ ਪੰਕਤੀ ਵਿੱਚ ਸਤਿਗੁਰੂ ਕਿਹਾ ਮਨ ਹਰ ਜਪ। ਇਹ ਮੇਰੇ ਭੁੱਲਿਆ ਹੋਇਆ, ਮਨਾ ਉਸ ਹਰੀ ਨੂੰ ਜਪ, ਅਤੇ ਜਦ ਤੂੰ ਹਰੀ ਨੂੰ ਜਪੇਂਗਾ, ਪਰਮੇਸ਼ਰ ਦਾ ਭਜਨ ਕਰੇਂਗਾ, ਤੇਰੇ ਕੁਆੜ ਖੁੱਲ੍ਹ ਜਾਣਗੇ, ਤੇਰਾ ਇਹ ਭਰਮ ਜਿਹੜਾ ਭੁਲੇਖਾ ਹੈ ਨਾ, ਇਹ ਖਤਮ ਹੋ ਜਾਵੇਗਾ, ਦੂਰ ਹੋ ਜਾਵੇਗਾ। ਤੈਨੂੰ ਇਹ ਗੱਲ ਸਮਝ ਆ ਜਾਵੇਗੀ ਕਿ ਪਰਮੇਸ਼ਰ ਦਾ ਇਹ ਖੇਲ ਹੈ, ਇਹ ਪਰਮੇਸ਼ਰ ਦੀ ਕੁਦਰਤ ਹੈ, ਕਰਤੇ ਦੀ ਕੁਦਰਤ ਹੈ, ਅਤੇ ਕਰਤਾ ਬਹੁਤ ਬੇਅੰਤ ਹੈ, ਉਹਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਕਿੰਨੇ ਕਰ। ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਭੁਲੇਖੇ 'ਚ ਨਾ ਪੈ ਪਿਆਰਿਆ, ਮਨ ਹਰ ਜਪ ਭਰਮ ਭਉ ਦੂਰ ਕੀਜੇ, ਆਪਣੇ ਭਰਮ ਨੂੰ ਅਤੇ ਆਪਣੇ ਭਉ ਨੂੰ ਵੀ ਦੂਰ ਕਰ ਲਾ, ਕਿਉਂਕਿ ਮਨੁੱਖ ਭਉ ਤੋਂ ਵੀ ਰਹਿਤ ਹੋ ਜਾਂਦਾ ਜਦੋਂ ਪਰਮੇਸ਼ੁਰ ਦਾ ਭਜਨ ਕਰਦਾ, ਗੁਰੂ ਕੀ ਕੀਰਤੀ ਕਰਦਾ, ਗੁਰੂ ਦਾ ਅਰਜਸ ਕਰਦਾ, ਭਉ ਕੋਈ ਨਹੀਂ ਰਹਿੰਦਾ, ਅਤੇ ਭਰਮ ਵੀ ਖਤਮ ਹੋ ਜਾਂਦਾ ਵੀ ਨਹੀਂ ਮਾਲਕ ਬੜਾ ਬਿਆਉਂਦਾ, ਇਹ ਉਹਦੀ ਕੁਦਰਤ ਹੈ, ਇਹ ਸਤਿਗੁਰੂ ਜੀ ਦਾ ਹੁਕਮ ਹੈ, ਸਾਰਾ ਕੁਛ ਉਹਦੇ ਹੁਕਮ ਹੁਕਮੇ ਅੰਦਰ, ਸਭ ਕੋ ਬਾਹਰ ਹੁਕਮ ਨਾ ਹੋਏ, ਕੁਛ ਹੁਕਮ ਤੋਂ ਬਾਹਰ ਹੈ ਨਹੀਂ, ਅਤੇ ਹੁਕਮ ਦਾ ਬੱਧਾ ਹੀ ਹੋਏ ਸਾਰਾ ਕੁਛ ਹੈ। ਸੋ ਇਸ ਵਾਸਤੇ ਭੁਲੇਖੇ ਵਿੱਚ ਨਹੀਂ ਪੈਣਾ, ਸਤਿਗੁਰੂ ਜੀ ਦੀ ਬਾਣੀ ਪੜ੍ਹ ਕੇ ਇਹ ਭਰਮ ਭੁਲੇਖੇ ਦੂਰ ਕਰਨੇ ਹਨ। ਆਓ ਜੀ, ਸਤਿਗੁਰੂ ਜੀ ਕੀ ਸਮਝਾਉਂਦੇ ਹਨ।

ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਕਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇ ਸਾਂ ਸੁਵਾਸਾਂ ਸੰਗ ਨਿਭਾਇਆ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਬ੍ਰਿਥ ਮੈਂ

ਹੋਇਆ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾ ਬਾਣੀ ਬਹੁਦਿਆਂ ਹੋਇਆ। ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ। ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ। ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਰਾਜ ਕਰੇਗਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾ ਅੰਤਰ ਦੀ ਕਲਾ ਜੀ ਦਾਦ ਬਖਸ਼ਣ ਜੀ। ਜਿਸ ਤਰ੍ਹਾਂ ਆਪ ਸੰਗਤਾਂ ਨੂੰ ਬੇਨਤੀਆਂ ਕਰਦੇ ਆ ਰਹੇ ਹਾਂ, ਭਗਤ ਬਾਬਾ ਫਰੀਦ ਜੀ ਜਿਨ੍ਹਾਂ ਦੇ ਪਾਵਨ ਜਨਮ ਦਿਹਾੜੇ ਮਨਾਏ ਜਾ ਰਹੇ ਹਨ, ਸੋ ਸਮੂਹ ਸੰਗਤਾਂ ਵੱਲੋਂ ਜੋ ਕੱਲ੍ਹ ਨੂੰ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ, ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ, ਸ਼ਨੀਵਾਰ ਸ਼ਾਮ ਨੂੰ ਤਕਰੀਬਨ 8:15 ਤੋਂ ਲੈ ਕੇ 9:15 ਜਾਂ 9:30 ਤੱਕਰ ਜੋ ਨਾਮ ਸਿਮਰਨ ਹੋਣੇ ਹਨ, ਸੋ ਆਪ ਸੰਗਤਾਂ ਨੇ ਇਸ ਸਮੇਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮੱਲਾ ਗਾ, ਜਮ ਲਜਾਏ ਕਰਪਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ, ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਥੀ ਜਾਸੀ, ਅਨੰਤ ਕਰੇ ਤੇਰੇ ਦਾਸਾ, ਚ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨਾ ਲੱਗਈ ਪਾਰ, ਬ੍ਰਹਮ ਸਰਨਾਈ ਚੌਗਿਰਦ ਹਮਾਰੇ, ਰਾਮ ਕਾਰ ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ, ਰਾਮ ਨਾਮ ਔਖ ਦੀਆ ਏਕਾ ਲਿਵਲਾਈ, ਰਾਹਾਉ ਰਾਖ ਲੀਏ ਤਿਨ ਰੱਖਣਹਾ, ਸਭਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀ ਤਰਣਾ, ਹੋ ਨਾ ਤੂੰ ਨਿ ਚੁਟੈ ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਵੇ ਚਿਤਵੋ ਚਿਤਵਨੀ, ਉਦਮ ਕਰੋ ਉਠਨੀ ਤਾ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਮਰਿਓ ਸਿਰਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੰਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜਿਹੜੇ ਸਮਾਲੀਅਨ ਦੇਖੇ ਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਾਏ ਥਸਤਾ ਤੇ ਕਵਣ ਸੁਮਾਰ, ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਂ ਸੜੀਆਂ ਚਿਉਂ ਹੋਵੈ ਸਾਹਿਬ ਸਿਉਂ ਮੇਲ, ਕਰ ਕਰ ਇਹੋ ਅਸੀਂ ਸੜੀਆਂ ਚਿਉਂ ਹੋਵੈ ਸਾਹਿਬ ਸਿਉਂ ਮੇਲ, ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਏ ਨਾਨਕ ਉਸੇ ਦੇ ਆਵਨ। ਰਾਗਾਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵਿਸਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰੱਖ ਵਡਾਈ ਤੋਏ ਰਹਾਓ, ਵਿਸਵੇ ਚਸਿਆ ਕੜੀਆਂ ਪਹਿਰਾਓ, ਤਿੱਤੀ ਵਾਰੀ ਮਾਹੂਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸਰੀ ਮਹੱਲਾ ਪਹਿਲਾ, ਗਗਨ ਮੇ ਥਾਲ ਰਵਚਨ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ ਰਾਓ, ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਹੋ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ, ਗੰਧ ਵਿਨ ਸਹਿਸ ਤਵ ਗੰਧ ਇਵ ਚਲਤ ਮੋਹੀ, ਸਮੈ ਜੋਤ ਜੋਤ ਹੈ ਸੋਏ, ਤਿਸਤੈ ਚਾਨਣ ਸਮੈ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਿਤ, ਮਨੋ ਵੰਦਨੋ ਮੋਹਿ ਆਇ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭਉ ਪਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਸਾਖਤ ਹਰ ਸਨ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੀ, ਦੁਖ ਜਨਮ ਮਰਨ ਪਵ ਖੰਡਾ ਹੈ। ਅਭਿਨ

ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਹੈ ਕਰ ਨਾਉ ਨਿਧਿ ਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਧਰਕੇ ਬੋਲਣਾ ਜੀ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

स्वामी कुदरत कवन हमारी साध संग नानक जस गायो जो

ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਰਹਾਓ ਪ੍ਰਭ ਕਹਿ ਸਿਮਰਨ ਗਰਬ ਨਾ ਬਸਾ ਪ੍ਰਭ ਕਹਿ ਸਿਮਰਨ ਦੁਖ ਜਮ ਨਸੈ ਪ੍ਰਭ ਕਹਿ ਸਿਮਰਨ ਕਾਲ ਪਰਹਰੈ ਪ੍ਰਭ ਕਹਿ ਸਿਮਰਨ ਦੁਸ਼ਮਣ ਠਰਾਏ ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕਹਿ ਸਿਮਰਨ ਅੰਦਿਨ ਜਾਗੈ

ਪ੍ਰਭ ਗੈ ਸਿਮਰਨ ਰਿੱਧ ਸਿੱਧ ਨਵ ਨਿਧ ਪ੍ਰਭ ਗੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਗੈ ਸਿਮਰਨ ਜਪਤ ਪੂਜਾ ਪ੍ਰਭ ਗੈ ਸਿਮਰਨ ਮਿਨਸਾਇ ਦੂਜਾ ਪ੍ਰਭ ਗੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਗੈ ਸਿਮਰਨ ਦਰਗੈ ਮਾਨੀ ਪ੍ਰਭ ਗੈ ਸਿਮਰਨ ਹੈ ਸੋ ਭਲਾ ਪ੍ਰਭ ਗੈ ਸਿਮਰਨ ਸਫਲ ਫਲਾ ਸੇ ਸਿਮਰੇ ਜਨ ਆਪ ਸਿਮਰਾਏ ਨਾਨਕ ਤਾਕੇ ਲਾਗੋਂ ਪਾਏ ਪ੍ਰਭ ਗੈ ਸਿਮਰਨ ਸਭ ਤੇ ਉੱਚਾ ਪ੍ਰਭ ਗੈ ਸਿਮਰਨ ਉਦਰੈ ਮੁੱਚਾ ਪ੍ਰਭ ਗੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਗੈ ਸਿਮਰਨ ਸਭ ਕੇ ਸੁੱਜਾ ਪ੍ਰਭ ਗੈ ਸਿਮਰਨ ਨਾਈ ਜਮ ਤ੍ਰਾਸਾ ਪ੍ਰਭ ਗੈ ਸਿਮਰਨ ਪੂਰਨ ਆਸਾ ਪ੍ਰਭ ਗੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿੱਧ ਮਾਹੇ ਸਮਾਹੇ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਤਨਵੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇਮਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗੇਰ ਵਾਲਾ ਪ੍ਰਭ ਗੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਗੋ ਸਿਮਰੇ ਤਿਨ ਸਦਬਲਹਾਰੀ ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਗੋ ਸਿਮਰੇ ਤਿਨ ਸੁਖ ਬਿਹਾਵੈ ਪ੍ਰਭ ਗੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਗੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਗੋ ਸਿਮਰੇ ਤਿਨ ਆਨੰਦ ਘਨੇਰੇ ਪ੍ਰਭ ਗੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਤਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਗੈ ਸਿਮਰਨ ਕਾਰਜ ਪੂਰੇ ਪ੍ਰਭ ਗੈ ਸਿਮਰਨ ਕਬੂ ਨਾ ਝੂਰੇ ਪ੍ਰਭ ਗੈ ਸਿਮਰਨ ਹਰ ਗੁਣ ਬਾਨੀ ਪ੍ਰਭ ਗੈ ਸਿਮਰਨ ਸਹਿ ਸਮਾਨੀ ਪ੍ਰਭ ਗੈ ਸਿਮਰਨ ਨੇ ਚਲ ਆਸਨ ਪ੍ਰਭ ਗੈ ਸਿਮਰਨ ਕਮਲ ਬੇਗਾਸਨ ਪ੍ਰਭ ਗੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਯਾ ਨਾਨਕ ਤਿੰਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ

ਸਾਹਿਬ ਬੁਝਾਇਆ ਨਾਨਕ ਗੁਰਮੁਖਾਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਤ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨੂਹਾ ਨਾਮ ਤੇਰਾ ਸੰਗ ਸਹਾਇ ਜੈ ਮਹਾਭਿਆਨ ਦੂਤ ਜਮ ਦਲਾਇ ਤੈ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸੁ ਤਰੈ

ਸਾਧ ਕੈ ਸੰਗ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ ਜੇ ਪੈਡੇ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਗੁਨਾ ਸਿੰਘਾਂ ਨੂੰ ਹਰ ਕਾ ਨਾਮ ਤੇ ਨਾਲ ਬਿਸ਼ਾਨੂ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਪ੍ਰਸ਼ਾਮ ਜਹ ਤ੍ਰੇਖਾ ਮਨ ਤੁਜ ਆਕਰਖੈ ਤੈ ਨਾਨਕ ਹਰ ਹਰ ਆਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਦਨ ਰਾਤ ਹਰ ਹਰ ਔਖਦ ਸਾਧ ਗਮਾਤ

ਮੁਕਤ ਜੁਗਤਰ ਕਾ ਨਾਮ ਜਨ ਕਾਉ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਸ਼ਬਦ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਯੋਗ ਹਰ ਨਾਮ ਜਪਤ ਕਛ ਨਾਹਿ ਵਿਯੋਗ

ਬਹੁਤ ਜਨ ਹਰ ਸਲਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਪਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤ੍ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਬਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੂਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹਮੈਂ ਬਹੁ ਰਤਨਾ ਸਰੀਰ ਗਟਾਏ ਹਮੇ ਕਰ ਰਾਤੀ ਵਰਤਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌਖੰਡ ਪ੍ਰਿਥਮੀ ਫਿਰਾ ਚਿਰ ਜੀਵਾਏ ਮਹ ਉਦਾਸ ਤਪੀਸਰ ਥੀਵੈ ਅਗਨ ਮਾਏ ਹੁਮਤ ਪ੍ਰਾਨ ਕਨਕ ਅਸਵਹਿ ਬਰਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਕਰ ਸਰੀਰ ਕਟਾਵੈ ਤਾਪੀ ਹਉ ਮੈਂ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟਾ ਗਰਬ ਗੁਮਾਨ ਨਾ ਮੰਤੇ ਹੁਟਾ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੇ ਮੰਤੇ ਕਬੂਨਾ ਬਿਖਿਆ ਠਰੈ ਜਲ ਧੋਬੇ ਬਹੁ ਦਿਆ ਨੀਤ ਸੁਧ ਕਉ ਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਭਾਵ ਦਰਗੈ ਨਹੀਂ ਸੱਜੈ ਛੂਟ ਸਨਾਹੀ ਊਭ ਪਿਆਲ ਮੋਹ ਵਿਆਪੇ ਮਾਇਆ ਜਾਲ ਅਮਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਜਨ ਗੋ ਪ੍ਰਭ ਦਰਸ ਪਿਆਸਾ ਨਾਨਕ ਤਾਂਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸਹੁ ਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਜੀਨਾ ਮਨ ਆਪਣੇ ਦੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੂਖ

ਤੇ ਕਮਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਮ ਅਗਰ ਮੈਂ ਜਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਓ ਪਰ ਸਾਖ ਸੈਨ ਮੁਖ ਪਿਆਓ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਸ਼ੂ ਨਾ ਬੁੱਝੈ ਬਖਸ਼ ਲਿਹਾਉ ਤਉ ਨਾਨਕ ਸੀਜੈ ਜੇ ਪ੍ਰਸਾਦ ਧਰ ਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਵਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਬਰ ਸੰਗਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨ ਕਾਢ ਲਿਓ ਪਰ ਵਿਆਪਿਆ ਦੰਦ ਜੋ ਰਾਖਨ ਹਾਰ ਤਿਸਿਓ ਪ੍ਰੀਤ ਨਾ ਕਰ ਅਗਵਾਰ ਜਾ ਕੀ ਸੇਵਾ ਨਮਨਿਤ ਪਾਵੈ ਤਾਸ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦਾ ਹਜੂਰੇ ਤਾਗੋ ਅੰਧਾ ਜਾਨ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕੌਡੀ ਸੰਘ ਰਚੈ ਸਾ ਛੋਟ ਝੂਠ ਸੰਘ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਮਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਘ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਘਰ ਦਾ ਪ੍ਰੀਤ ਭਸਮ ਸੰਘ ਹੋਏ ਅੰਧ

ਕਹਾਂ ਬੁਝਾਰਤ ਬੁੱਝੇ ਡੋਰਾ, ਨਿਸਕਈਏ ਤੋਂ ਸਮਝੇ ਭੂਰਾ। ਕਹਾਂ ਬਿਸਨ ਬਦ ਗਾਵੇ ਗੁੰਗ, ਜਤਨ ਕਰੇ ਤਾਂ ਵੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਹੈ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬੈ ਰਾਈ ਤਾਸੋ ਪ੍ਰੀਤ। ਬਲਵਾ ਕਹਿ ਕਰੇ ਭੀਤਰ ਬਸੇ, ਅਣਦ ਕੇ ਮਾਇਆ ਰੰਗ ਰਸੈ। ਦੁੜਕਰ ਮਾਨੇ

ਉਪਾਪ ਸਿਆਨਮ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵਿਤ ਸਲੈ ਲੜਦਾਏ ਥਾਂ ਤ੍ਰੰਤਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ

ਸ਼ਬਦ ਬੰਧਾ। ਬ੍ਰਹਮ ਗਿਆਨੀ ਕਵੇ ਸੋ ਭਲਾ, ਬ੍ਰਹਮ ਗਿਆਨੀ ਸਫਲ ਫਰਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ।

ਬ੍ਰਹਮ ਗਿਆਨੀ ਕਿਮਿਤ ਕੌਣ ਬਖਾਨੇ, ਬ੍ਰਹਮ ਗਿਆਨੀ ਕ ਗਤ, ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਪ੍ਰਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਮ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਨੀ ਨਾਨਕ, ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ, ਉਰ ਧਾਰਾਏ ਜਵੰਤਰ ਨਾਮ, ਸਰਮੈ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਪਰਸ ਸਗਲ ਨਿਸਤਾਰੈ, ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨਮੈ ਪ੍ਰੀਤ ਨਿਰੰਜਨ ਦਰਸ, ਪਾਤਰ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤਸੰਗ ਹੇਤ, ਕਰਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪ ਸੁਖ ਮੰਦਾ, ਗੁਰਪ੍ਰਸਾਦ ਵਿਖਿਆ ਪ੍ਰਹਰੈ, ਮਨ ਕੀ ਬਾਸਨਾ ਮੰਦੇ ਠਰਾਏ, ਇੰਦਰੀ ਜਿਤ ਪੰਜ ਦੋਖ ਤੇ ਰਹਿਤ, ਨਾਨਕ ਓਟ ਮਦੇ ਕੋ ਐਸਾ ਅਪਰਸ, ਵੈਸਨੋ ਸੋਜ ਸੁਪਰ ਸੁਪਰ ਸਨ ਮਿਸ਼ਨ ਕੀ ਮਾਇਆ, ਤੇ ਹੋਏ ਭਿੰਨ ਕਰਮ ਕਰ ਤੋ ਵੈ ਨਹਿ ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ, ਕਾਊ ਫਲ ਕੀਚਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗ ਰਾਛੇ, ਮੰਤਰ ਅੰਤਰ ਸਿਮਰਨ ਗੋਪਾਲ, ਸਭ ਉਪਰੋਪਤ ਕਿਰਪਾਲ, ਆਪ ਦ੍ਰਿੜਵਰੇ ਨਾਮ ਜਪਾਵੇ, ਨਾਨਕੋ ਵੈਸ਼ਨੋ ਪਰਮਗਤ ਪਾਵੈ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਮੰਤੇ ਮਿਨਸੈ ਸਗਲਾ ਪਰਮ ਕਰ ਪੂਜੈ, ਸਗਲ ਪਾਰ ਬ੍ਰਹਮ ਸਾ ਸੰਗ, ਪਾਪਾ ਮਲਕ ਹੋਵੈ, ਤਿਸ ਭਗਵਤੀ ਕੀਮਤ ਉੱਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤਨੀਤ, ਮੰਤਨ ਅਰਪੈ ਬਿਸ਼ਨ ਪ੍ਰੀਤ, ਅਰਗੇ ਚਰਨ ਹਿਰਦੇ ਵਸਾਵੇ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਹੈ ਸੁਧ ਹੈ, ਰਾਮ ਨਾਮ ਸਾਰ ਰਸ ਪੀਵਾ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੇ ਵਸਾਵੈ, ਸੋ ਪੰਡਿਤ ਫਿਰ ਜੋ ਨਾ ਆਵੈ,

ਸਗਲ ਸੰਗਤ ਮੁਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਇਹ ਤਾਵੈ ਜੀਵਨ ਮੁਕਤ ਸਭ ਕਹਾਵੈ ਤੈਸਾ ਹਰਗ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਅਮ੍ਰਿਤ ਐਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੇ ਤੈਸਾ ਤਿੰਨ ਨਾਉ ਆਪੇ ਕਰਨ ਕਰਾਮਨ ਜੋਗ ਪ੍ਰਭਾਵੇ ਸੋਈ ਫਨ ਹੋਗ।

ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤ ਕਰਹਿ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੰਗ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਾਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬਕਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕੰਤ ਨਾ ਬਾਵੇ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪੇਗਾਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁੱਖ ਨਾ ਕਰਹੇ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪ੍ਰਦੇਸ਼ ਪ੍ਰਮਾਹੇ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬ ਉਪਾਏ ਕਈ ਕੋਟ ਪਾਸਰ ਬਿਰਖਨ ਬਜਾਏ ਕਈ ਕੋਟ ਪਵਨ ਬਾਣੀ ਬਹਿ ਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਮ ਇੰਦਰ ਸੇਰੇ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰਾ ਹੈ ਕਈ ਕੋਟ ਰਾਜਸਤਾਮ ਸਤ ਕਈ ਕੋਟ ਵੇਦ ਪ੍ਰਾਣ ਸਿਮਰਤਰ ਸ਼ਾਸਤ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖਿਆ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ ਸਭ ਤੇ ਨੇਰਾਏ ਸਭ ਹੂੰ ਤੇ ਦੂਰ ਨਾਨਕ ਅਲਪ ਤਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੂਨੀ ਫਿਰੇ ਕਈ ਕੋਟ ਬੈਠਤ ਹੀ ਖਾਏ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀਏ ਧਰਵੰਧ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹੱਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗਤਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਭਿਨਾਸ ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤੇ ਲਾਗੈ ਰੰਗਜਨ ਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿੰਨੋ ਵਿਸਥਾਰ ਕਈ ਬਾਰ ਪਸਰਿਓ ਬਾਸਾਰ ਸਦਾ ਸਦਾ ਏਕ ਏਕੰਕਾਰ ਕਈ ਕੋਟ ਕਿੰਨੇ ਬਾ ਭਾਂਤ ਪ੍ਰਭ ਤੇ ਪ੍ਰਮਾਏ ਸਮਾਤ ਤਾਕਾ ਅੰਤ ਨਾ ਜਾਣੇ ਕੋਏ ਆਪੇ ਆਪ ਨਾਨਕ ਬ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਤਾ ਤਮ ਪ੍ਰਗਾਸ਼ ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਾ ਸਾ ਦੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਕੋਏ ਪਰਮੇਸ਼ੁਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਏ ਨਾਨਕ ਦਸ ਬਲਿਹਾਰਣੈ ਜਲ ਥਲ ਮਹੀ ਅਲ ਸੋਏ ਅਸ਼ਟਪਦੀ

ਆਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭਾਵੇ ਮਾਨੁਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਬਿਨੁ ਸਾਸ ਤੇ ਰਾਖੈ ਪ੍ਰਭਾਵੇ ਤਾਂ ਹਰ ਗੁਣ ਭਾਖੈ ਪ੍ਰਭਾਵੇ ਤਾਂ ਪਾਤਤ ਉਧਾਰੇ ਆਪ ਕਰੇ ਆਪਣ ਵਿਚਾਰੈ ਦੁਆ ਸ੍ਰਿਆਂਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਕਹ ਮਾਨੁਖ ਤੇ ਕਿਆ ਹੋਇਆਵੇ ਜੋਤਿਸ ਭਾਵੇ ਸੋਈ ਕਰਾਵੇ ਇਸ ਕੇ ਆਦ ਹੋਏ ਤਾਂ ਸਭ ਕੁਛ ਲੇ ਜੋਤਿਸ ਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੇ ਜੇ ਜਾਣਤ ਆਪਣੇ ਆਪ ਬਚੈ ਪਰ ਮੈਂ ਭੁੱਲਾ ਦੇ ਤਿਸ ਧਾਵੇ ਨੇ

ਦ੍ਰਿਸ਼ਟ ਕਛੂ ਨਾ ਆਵੈ ਤੇ ਸਤਿਕਾਲ ਦੈ ਦਿਸ ਪ੍ਰਗਟਾਵੈ ਜਾਗੋ ਬਨੀ ਕਰੈ ਬਖਸੀਸ਼ ਤਾਕਾ ਲੇਖਾ ਨਾ ਗਣੈ ਜਗਦੀਸ਼ ਜੀਉ ਪਿੰਡ ਸਭ ਤਿਸਕੀ ਰਾਸ ਘਟਗੜ ਪੂਰਨ ਬ੍ਰਹਮ ਵਰਗਾ ਸਪਨੀ ਬਨਤਾ ਬਨਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਾਲ ਨਾ ਇਸ ਹਾਥ ਕਰਨ ਕਰਾਮਨ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜੋ ਤਿਸ ਭਾਵੇ ਸੋਈ ਫੁੰਤੀਓ ਕਬੂ ਊਚ ਨੀਚ ਮਹਿ ਬਸੈ ਕਬੂ ਸੋਖ ਹਰ ਹਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ

ਸਰਬਾਰ ਕਬਹੂ ਸਰਬ ਕੀ ਉਤਰਵਾਰ ਕਬਹੂ ਹੋਏ ਬਹਿ ਬੜ ਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬਹੂ ਆਪ ਕੀਰਤਮੈ ਆਵੈ ਕਬਹੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵਹੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹਨ ਧਾਰੀ ਲਾਵੈ ਧਿਆਨ ਕਬੂ ਤਾੜ ਤੀਰਥ ਇਸ਼ਨਾਨ ਕਬੂ ਸੇ ਸਾਧਕ ਮੁਖ ਗਿਆਨ ਕਬੂ ਕੀਟ ਹਾਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵਾ ਜੋ ਪ੍ਰਭਾਵੈ ਤਮ ਨਚਾ ਤਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬਹੂ ਸਾਧ ਸੰਗਤ ਤੇ ਪਾਵੈ ਉਸ ਸਥਾਨ ਤੇ ਬਹੁਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮੰਦਰ ਨਾਮ ਰਤੇ ਕਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲਾਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਰੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੇ ਅੰਦਰ ਰਾਜ ਅਭਿਮਾਨ ਸੋ ਨਰਗ ਪਾਤੀ ਉਪਸਮਾਨ ਜੋ ਜਾਣੇ ਮੈਂ ਜਵਨ ਮੰਤ ਸੋਹਬਦ ਵਿਸ਼ਟਾ ਕਾ ਜਨਤਾ ਪਿਸਕੋ ਕਰਮਵੰਦ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਧਨ ਭੂਮਗਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਸਿਕ ਹਿਰਦੈ ਗਰੀਬੀ ਵਸਾਵੇ ਨਾਨਕ ਇਹਾਂ ਮੁਕਤ ਆਗੇ ਸੁਖ ਪਾਵੈ ਧਨਵੰਤਾ ਕਰ ਗਰਬਾਵੈ ਤ੍ਰਿੰਨ ਸਮਾਨ ਕਛ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਖ ਪਰ ਕਰੇ ਆਸ ਬਲ ਭੀਤਰ ਤਾ ਕਹੋ ਏ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਰਮੇ ਹੋਏ ਜਾਏ ਬਸਮੰਤ

ਅਵਤਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨੰਗ ਜਤਨ ਕਰੇ ਆਤਮ ਨਹੀਂ ਦਰਵਾ ਹਰ ਦਰਗੇ ਕੋ ਕੈਸੇ ਗਵਾ ਆਪਸ ਕਹੋ ਜੋ ਭਲਾ ਕਹਾਵੇ ਤਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਸਕੋ ਸੁਖ ਨਾ ਹੀ ਕੋਏ ਜਬ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਗਉ ਬੈਰੀ ਮੀਤ ਤਬ ਲਗ ਨੇ ਚਲ ਨਾ ਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕੋਂ ਛੁੱਟੈ ਸਹਿਜ ਘਟੇ ਲੱਕ ਉੜਤਾ ਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਬ ਖਮਰੈ ਬਿਨਾ ਸੰਤੋਖ ਨਹੀਂ ਕਹੋ ਰਾਜੇ ਸਮਨ ਮਨੋਰਥ ਬ੍ਰਿਥੇ ਸਵਗਾਜੈ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਮਨ ਆਪੇ ਆਪ ਸਦਾ ਸਦਾ ਨਾਨਕ ਜਾਪ ਕਰਨ ਕਰਾਮਨ ਕਰਨੇ ਆਸਕਾਤ ਗਾਹਾਂ ਵਿਚਾਰ ਜੈਸੀ ਦੁਸ਼ਟ ਕਰੈ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋਗ ਸ਼ਕੀਨੋ ਸਪਨੇ ਰੰਗ ਸਪਤੇ ਦੂਰ ਸਭੂ ਕੈ ਸੰਗ ਬੁੱਝੈ ਦੇਖੈ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਮਿੰਸੇ ਆਵੇ ਨਾ ਜਾਏ ਨਾਨਕ ਸਧੀ ਰਿਆ ਸਮਾਏ ਆਪ ਵਿਦੇਸ਼ ਸਮਝੇ ਆਪ ਆਪੇ ਰਚਿਆ ਸਭ ਕੇ ਸਾਧ ਆਪ ਕਿਨੂੰ ਆਪਣ ਵਿਸਥਾਰ ਸਭ ਕਹਿ ਉਸ ਗਾਓ ਕਰਨੇ ਹਾ ਉਸ ਤੇ ਭਿੰਨ ਕਹ ਹਾਓ ਕਿਸ਼ੋ ਹੋਏ

ਸੁਆਮੀ ਗੁਰਪ੍ਰਸਾਦ ਕਰੇ ਵਖਿਆਨੀ। ਸੱਚ ਸੱਚ ਸਸਵ ਕੀਨਾ ਕੋਟ ਮਧੇ ਕਿਨੇ ਬਿਰਲਾ ਚੀਨਾ। ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟਗੜ ਸੁਣੀ ਸਰਵਨ ਬਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪ ਨਾਨਕ ਮਨ ਪ੍ਰੀਤ ਸਲੋਕ। ਸੰਤ ਸਰਣ ਜੋ ਜਨ ਪਰ ਸੋ ਜਨ ਉਦਰਣ ਹਾਰ। ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਅਸ਼ਟਪਦੀ। ਸੰਤ ਗਏ ਦੁਖ ਨੇ ਆਰ ਜਾ ਘਟਾਇ। ਸੰਤ ਗਏ ਦੁਖ ਨ ਜਮਤੇ ਨਹੀਂ ਛੁਟਾਇ। ਸੰਤ ਗਏ ਦੁਖ ਨ ਸੁਖ ਸਭ ਜਾਏ। ਸੰਤ ਗਏ ਦੁਖ ਨਰਕ ਮੈਂ ਪਾਏ। ਸੰਤ ਗਏ ਦੁਖ ਨ ਮਤੋਏ ਮਰੀਨ। ਸੰਤ ਗਏ ਦੁਖ ਨ ਸੋਭਾਤੇ ਹੀਨ। ਸੰਤ ਗਏ ਹਤੇ ਗੁਰਖ ਨਾ ਗੋਏ। ਸੰਤ ਗਏ ਦੁਖ ਨ ਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਤਰਾਏ। ਸੰਤ ਗਏ ਦੁਖਨ ਦੇ ਮੁਖ ਭਵੈ। ਸੰਤਨ ਗਏ ਦੁਖਨ ਕਾਗ ਜੋ ਲਵੈ। ਸੰਤਨ ਗਏ ਦੁਖਨ ਸਰਬ ਜੋਨ ਪਾਏ। ਸੰਤ ਗਏ ਦੁਖਨ ਤ੍ਰਿਗਤ ਜੋਨ ਕਿਰਮਾਏ। ਸੰਤਨ ਗਏ ਦੁਖਨ ਤ੍ਰਿਸ਼ਨਾ ਮੈਂ ਜਲੈ। ਸੰਤ ਗਏ ਦੁਖਨ ਸਭ ਕੋ ਛਲੈ। ਸੰਤ ਗਏ ਦੁਖਨ ਤੇ ਸਭ ਜਾਏ। ਸੰਤ ਗਏ ਦੁਖਨ ਨੀਚ ਨੀਚ ਆਏ। ਸੰਤ ਦੁਖੀ ਕਾ ਥਾਉ ਕੋ ਰਾਹੇ। ਨਾਨਕ ਸੰਤ ਭਾਵੇ ਤਾਂ ਹੋਏ ਭੀਗਤ ਪਾਹੇ। ਸੰਤ ਗਾ ਨੰਦਕ ਮਾਤ ਤਾਈ। ਸੰਤ ਗਾ ਨੰਦਕ ਟਿਕੰਨਾ ਪਾਈ। ਸੰਤ ਗਾ ਨੰਦਕ ਮਹਾ ਤਿਆਰਾ। ਸੰਤ ਗਾ ਨੰਦਕ ਪਰਮੇਸ਼ਰ ਮਾਰਾ। ਸੰਤ ਗਾ ਨੰਦਕ ਰਾਜ ਤੇ ਹੀਨ। ਸੰਤ ਗਾ ਨਿੰਦਕ ਦੁਖੀਆਰ ਦੀਨ। ਸੰਤ ਗਾ ਨਿੰਦਕ ਸਰਬ ਰੋਗ। ਸੰਤ ਗਾ ਨਿੰਦਕ ਸਦਾ ਬਿਜੋਗ। ਸੰਤ ਕੇ ਨਿੰਦਾ ਦੋਖ ਮੈਂ ਦੋਖ। ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ। ਸੰਤ ਗਾ ਦੁਖੀ ਸਦਾ ਅਪਵਿੱਤ। ਸੰਤ ਗਾ ਦੁਖੀ ਕਿਸੇ ਗਾ ਨਹੀਂ ਮਿੱਤ। ਸੰਤ ਗਾ ਦੁਖੀ ਕੋ ਡਾਨ ਲਾਗੇ। ਸੰਤ ਗਾ ਦੁਖੀ ਕੋ ਸਭ ਤਿਆਗੇ। ਸੰਤ ਗਾ ਦੁਖੀ ਮਹਾ ਅਹੰਕਾਰੀ। ਸੰਤ ਗਾ ਦੁਖੀ ਸਦਾ ਬੇਕਾਰੀ। ਸੰਤ ਗਾ ਦੁਖੀ ਜਨਮੈ ਮਰੈ। ਸੰਤ ਕੀ ਦੁਖ ਨਾ ਸੁਖ ਤੇ ਟਰੈ। ਸੰਤ ਗਏ ਦੁਖੀ ਕੋ ਰਾਹੀ ਠਾਉ। ਨਾਨਕ ਸੰਤ ਭਾਵੇ ਤਾਂ ਲਏ ਮਿਲਾਏ। ਸੰਤ ਗਾ ਦੁਖੀ ਅਧ ਬੀਜ ਤੇ ਟੁੱਟਾ ਹੈ। ਸੰਤ ਗਾ ਦੁਖੀ ਕਿਤੇ ਗਾਜ ਨਾ ਪਹੁੰਚਾਇ। ਸੰਤ ਗਏ ਦੁਖੀ ਕੁਧਿਆਨ ਭਰਮਾਈਐ। ਸੰਤ ਗਾ ਦੁਖੀ ਉਜੜ ਪਾਈਐ। ਸੰਤ ਗਾ ਦੁਖੀ ਅੰਤਰ ਦੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ। ਸੰਤ ਗਏ ਦੁਖੀ ਕੀ ਜੜਕ ਸ਼ਨਾਹੇ ਆਪਣ ਬੀਜਾ ਪੇਹੀ ਖਾਹੇ। ਸੰਤ ਗਏ ਦੁਖੀ ਕੋ ਵਰਨਾ ਰੱਖਣ ਹਾਰ। ਨਾਨਕ ਸੰਤ ਭਾਵੇ ਤਾਂ ਲਏ ਉਭਾਰ। ਸੰਤ ਗਾ ਦੁਖੀ ਇਉਂ ਬਿਲ ਲਾਏ ਜੋ ਜਲ ਵੀ ਹੁਣ ਮਛਲੀ ਤੜਫੜਾਏ। ਸੰਤ ਗਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇੰਦਰ ਨਹੀਂ ਧਰਾਪੈ। ਸੰਤ ਗਾ ਦੁਖੀ ਛੁੱਟੇ ਅਕੇਲਾ ਜੋ ਬੁਆੜ ਤਿਲ ਖੇਤ ਮਾਹੇ ਦੁਹੇਲਾ। ਸੰਤ ਗਾ ਦੁਖੀ ਧਰਮ ਤੇਰਾ। ਸੰਤ ਗਾ ਦੁਖੀ ਸਦ ਮਿਥਿਆ ਕਹਿਤ ਕਿਰਤ ਨੰਦਕਾ ਤੁਰਹੀ ਪਾਇਆ। ਨਾਨਕ ਜੋ ਤਿਸ ਭਾਵੇ ਸੋਈ ਥਿਆ। ਸੰਤ ਗਾ ਦੁਖੀ ਵਿਗੜ ਪਏ ਜਾਏ। ਸੰਤ ਗੇ ਦੁਖੀ ਕੋ ਦਰਗਾਹ ਮਿਲੈ ਸਜਾਏ। ਸੰਤ ਗਾ ਦੁਖੀ ਸਦਾ ਸਹਿ ਖਾਈਐ। ਸੰਤ ਗਾ ਦੁਖੀ ਨਾ ਮਰੈ ਨਾ ਜੀਵਾਈਐ। ਸੰਤ ਗੇ ਦੁਖੀ ਕੀ ਪੁਜੈ ਨਾ ਆਸਾ। ਸੰਤ ਗਾ ਦੁਖੀ ਉੱਠ ਚਲੈ ਨਿਰਾਸਾ। ਸੰਤ ਗਾ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤ ਨਾ ਮਿੱਟਾ ਕੋਏ ਨਾਨਕ ਜਾਣੈ ਸੱਚਾ ਸੋਏ। ਸਭ ਗੜ ਤਿਸਕਿਓ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ।

ਬੜਭਾਗੀ ਤੇ ਜੰਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੀ ਸੰਸਾਰ ਮੰਦਰ ਮੁਖ ਬੋਲੇ ਯਾਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਪਛਾਣੇ ਤੁਤ ਕੀ ਉਹ ਸੋ ਜੀ ਜਾਣੈ ਨਾਮ ਸੰਗ ਜਿਸਗਾ ਮਨ ਮਾਨਿਆ ਨਾਨਕ ਤੇਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾ ਸੰਗ ਹਰ ਹਰ ਜਸ ਗੈਤ ਸਰਬ ਰੋਗ ਤੇ ਵਰਜਨ ਰਹਿਤ ਅੰਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜੀ ਜਨਕੀ ਆਸਾ ਤਿਸਕੀ ਕਟੀਐ ਜਮਕੀ ਫਾਸਾ ਪਾਰ ਬ੍ਰਹਮ ਕੀ ਜਿਸਮਨ ਭੂਖ ਨਾਨਕ ਤਿਸੇ ਨਾ ਰਾਗੇ ਦੁਖ ਜਿਸਕੋ ਹਰ ਬ੍ਰਹਮਾਂ ਚਿਤ ਆਵਾ ਸੋ ਸੰਸਵੇਲਾ ਨਹੀਂ ਡੁਲਾਵੈ ਜਿਸ ਪਰ ਬਿਨਾਂ ਕਿਰਪਾ ਕਰੈ ਸੋ ਸੇਵਕੋ ਕਿਸਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸਿਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨਾ ਕਿ ਜਨਮੈ ਨਾ ਕੁਛ ਮਰੇ ਆਪਣਾ ਚਲਤੇ ਆਪ ਹੀ ਕਰੇ ਆਪਨ ਜਮ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਜ ਥਾਪ ਥਾਪ ਵਿਨਾਸ਼ੀ ਨਾਹੀਂ ਕਿਸ ਖੰਡ ਧਾਰਨ ਧਾਰਿਓ ਬ੍ਰਹਿਮੰਡ ਆਲਖ ਅਪੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਦ ਸਗਲ ਸੰਸਾਰ ਉਦਰੇ ਤਨਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ

ਜੋਗਿਸ਼ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸਾ ਹਰ ਸੰਗ। ਸਹਿ ਸੁਭਾਈ ਹੋਵੈ ਸੋ ਹੋਏ, ਕਰਨੇ ਹਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੈ ਤਿਸ ਮਾਏ ਸਮਾਏ,

ਹਾਰ ਅਸ਼ਟਪਦੀ ਟੂਟੀ ਗਾਡਨ ਹਾਰ ਗੋਪਾਲ ਸਰਬਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਬਿਨਾਸੀ ਪਰ ਬਿਆ ਪੇ ਆਪ ਆਪਨ ਕੀਆ ਕਸ਼ੂ ਨਾ ਹੋਏ ਜੇਸੋ ਪ੍ਰਾਣੀ ਲੋਚਾ ਕੋਏ ਤਸਮਿਨ ਨਾਹੀ ਤੈਰਾ ਕਿਛ ਕਾਮ ਗਤ ਨਾਨਕ ਜਪ ਏਕ ਹਰਨਾਮ ਰੂਬਨ ਤੋਏ ਨਾਹੀ ਮੋਹ ਪ੍ਰਭ ਕੀ ਜੋਤ ਸਗਲ ਘਟ ਸੁਹੈ ਧਰਮੰਤਾ ਇਕਾਗੋ ਗਰਬੈ ਜਾਂ ਸਭ ਕਿਛ ਤਿਸਕਾ ਦੀਆ ਦਰਬੈ ਅਧ ਸੂਰਾ ਜੇ ਕਉ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੇ ਜੇ ਕੋ ਹੋਏ ਬਹੇ ਦਾਤਾਰ ਤਿਸ ਦੇਨ ਹਾਰ ਜਾਣੇ ਗਾ ਬਾਰ ਗੁਰਪ੍ਰਸਾਦ ਟੁੱਟੇ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮੰਨਿਆ ਸਮਨ ਜੋ ਬਾ ਖਾਣ ਨਾਵ ਛੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਹ ਧਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿੰਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਤਸੇ ਚਿਤਾਰ ਜੋ ਕਛ ਕਰੈ ਸੋਈ ਸੁਖਮਾਨ ਭੁੱਲਾ ਕਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟਾ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਰਾਮ ਨਾਮ ਸੰਤਨ ਘਰ ਪਾਇਆ।

ਬੜਭਾਗੀ ਪਾਈਏ, ਸਾਧ ਸੰਗਤ ਕੀਰਤਨ ਗਾਈਏ, ਅਨਕ ਬਿਗੰਦੇ ਸਾਧੂ ਰਾਖੇ, ਹਰ ਗੁਣ ਗਾਇਆ ਅੰਮ੍ਰਿਤ ਰਸ ਚਾਖੇ, ਓਟ ਗਹੀ ਸੰਤੇਂਦਰ ਆਇਆ, ਸਰਬ ਸੁਖ ਨਾਨਕ ਦੇ ਪਾਇਆ। ਮਿਰਤ ਕੋ ਜੀ ਵਾਲਣ ਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ, ਮਾਹੇ ਪ੍ਰਭ ਲਿਖੇ ਗਾ ਲੈਣਾ ਪਾਏ, ਸਭ ਕੀ ਤਿਸਗਾਹ ਕਰਨੇ।

ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ।

ਆਓ ਮਨਸਾ ਪੂਰਨ ਹਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾਰੇ ਤਰਫੋਰ ਦਸਗਾ ਮੰਤਰ ਨਾ ਜਾਣੇ ਹੋਰ ਅੰਦਰੂ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਾਂ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆ ਭਗਤਾਂ ਸੁਖ ਪਾਇਆ ਨਾਨਕ ਤਿਸ ਪ੍ਰਕਾ ਗਨੇ ਅੰਤ ਨਾ ਪਾਇਆ ਜਾ ਕੀ ਲੀਲਾ ਕਿਮਿਤ ਨਾ ਹੈ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ

ਸੋ ਸੇਵਕ ਗੁਰ ਕੀ ਬਦਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਸਿਰਦੇ ਹਰ ਡਾਮਨ ਗਬਾਰ ਗੁਰ ਕੋ ਬਨ ਜਾਓ ਸਰਬਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮੇ ਪਾਰ ਬ੍ਰਹਮ ਏਕੇ ਆਪ ਨਹੀਂ ਕਿਛ ਭਰਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਬਟਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪ੍ਰਸਤ ਸ਼ਰਨਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰਖਿਓ ਜਾਕਾ ਮੰਤਰ ਅਮਰ ਦੁਸ਼ਟ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲਾਈ ਮਿਲਾਏ ਜੇ ਬਾਏ ਕੁਸਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਹ ਬੋਲਾਂ ਪਹੁੰਚਤ ਬਰਾਣੀ ਅਗੰਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਰੇ ਨਾ ਪਾਈ ਅਨਕ ਭਗਤ ਬੰਧਨ ਕਰਹਿ ਸ਼ਰਨ ਕਮਲ ਹਿਰਦੈ ਸਿਮਰੇ ਸਤਿਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਵਰਗਾ ਰਾਹੀਂ ਕਦੇ ਵਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰਗਾ ਨਾਮ ਲੇ ਸੱਚ ਉਪਦੇ ਸੇਵੋ ਕੋ ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੇ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਤੈ ਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਣਤ ਬਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਸੁਖਾ ਨਿਰਭੋਏ ਬਸੇ ਸਗਲ ਵਿਆਦ ਮੰਦੇ ਖੈ ਨਸੇ ਜਿਸਕਾ ਸਾਧ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ

ਸੁਭਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਦਰ ਵਰਗਾ ਸੰਦਿਲ ਲਿਵਲਾਗ ਬੁਢਭਾਗੀ ਜਪਿਆ ਪੁਰ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਬਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਇਨੋ ਸਦਾ ਨਿਹਾਲ ਬੰਧਨ ਕਾਠ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਈਸ਼ਵਨੀ ਸਰਦਾ ਸਭ ਪੂਰੀ ਰਬ ਰਿਆ ਸਤਸੰਗ ਹੈ ਜੂਰੀ ਜਿਸਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੋ ਬਿਸਰੇ ਜੇ ਘਾਲ ਨਾ ਭਾਨੈ ਸੋ ਕੋ ਬਿਸਰੇ ਜੇ ਕੀਆ ਜਾਨੈ ਸੋ ਕੋ ਬਿਸਰੇ ਜਨ ਸਭ ਕੁਛ ਦੀਆ ਸੋ ਕੋ ਬਿਸਰੇ ਜੇ ਜੀਵਨ ਜੀਆ ਸੋ ਕੋ ਬਿਸਰੇ ਜੇ ਅਗਰ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕੋ ਬਿਸਰੇ ਜੇ ਵਿਖਤੇ ਕਾਢਾ ਹੈ ਜਨਮ ਜਨਮ ਕਾ ਟੁੱਟਾ ਗਾਂਢਾ ਹੈ ਗੁਰਪੁਰਾਇਆ ਤਤ ਇਹਾ ਬੁਝਾਇਆ ਪ੍ਰਪਨਾ ਨਾਨਕ ਜਨ ਧਿਆਇਆ।

ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬੈ ਕੁੰਠ ਮੁਕਤ ਮੋਖ ਪਾਏ, ਏਕ ਨਿਮ ਖਰਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਉਹ ਭੋਜਨ ਕਾ ਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ, ਤਨ ਮੰਤਰ ਤੇ ਬਸੇ ਪੂਰਨ ਗੁਰਮੰਤ ਸਾ।

ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰੇ ਕਸ਼ਨਾ ਦ੍ਰਿਸ਼ਟੇਤਾ ਪਾਪ ਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਦ ਤਬ ਬੈਰ ਵਿਰੋਧ ਕੇ ਸੰਕਮਾਤ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਬ ਮੋਹ ਕਹਾਂ ਕਿ ਸੋਭਤ ਭਰਮ ਆਪਣੇ

ਸਨੋ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਤਾਰ ਜਾ ਤਿਸ ਭਾਵਿਤਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਸ਼ ਹੋਏ ਆਪ ਨੂੰ ਸੂਤ ਸਭ ਜਗਤ ਪਰੋ ਹੋਏ ਜਾ ਕੋ ਪ੍ਰਭ ਜੀਓ ਆਪ ਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਗਾ ਬੇਤਾ ਨਾਨਕ ਸਗਲ ਸ੍ਰਿਸ਼ਟ ਗਾ ਜੇਤਾ ਜੀ ਜੰਤਰ ਸਭ ਤਾ ਕੇ ਹਾਥ ਅਧੀਨ ਦਯਾਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ ਤਿਸ ਤਜ ਅਬਰ ਕਾਂ ਕੋ ਜਾਏ ਸਭ ਸਿਰ ਏਕ ਨਿਰੰਜਨ।

ਭਗਵਾਨ ਜੋ ਜੋ ਰਚੋ ਸੁਤ ਸੇ ਤਿਆਰ ਜਿਸ ਭਗਤ ਸਲਾਹੇ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇ ਕੇ ਰਾਏ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਸੇਵਾ ਬਨਿਆਈ ਹੁਕਮ ਬੂਝ ਪਰਮ ਬਦਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਨ ਪੁੱਜੇ ਗੁਰ ਕੇ ਪੈਰ ਇਹ ਲੋਕ ਸੁਖੀ ਪਰ ਲੋਕ ਸੁਹੇਲੇ

ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਦੋ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹੈ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੇ ਪੁਰਖ ਪ੍ਰਧਾਨ

ਸਰਬ ਜੋਤ ਮੈਂ ਜਾਕੀ ਜੋ ਧਾਰਿਓ ਸਵਾਮੀ ਓਤ ਬੋਧ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਜਨਾ ਕਾ ਵੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੈ ਸਭ ਧਰਮ ਸੰਜਨਾ ਸੁਣੇ ਸੁਭ ਵਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਏ ਰਹਿਤ ਸਦ ਵਚਨ ਸਾਧੂ ਸਭ ਕਹਿਤ ਜੋ ਜੋ ਏ ਸੋਈ ਸੁਖ ਮਾਨੇ ਕਰਨ ਗ੍ਰਾਮ ਨਾਰ ਪੁਰਬ ਜਾਣੇ ਅੰਦਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਉਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵਿਤਾ ਕਰੇ ਵਿਸਥਾਰ ਤਿਸ ਭਾਵਿਤਾ ਏ ਕੰਕਾਰ ਤਨ ਗਲਾ ਲਖੀ ਨਹਿ ਜਾਏ ਜਿਸ ਭਾਵਿਤ ਸਲੈ ਮਿਲਾਏ ਕਵਨ ਕਹੀ ਨਿਕਟ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆ ਪ੍ਰਭੂਰ ਅੰਤਰ ਗਾਤ ਜਸਾਬ ਜਨਾਏ ਨਾਨਤ ਜਨਾਬ ਬੁਝਾਏ ਸਰਭੂਤਾ ਵਰਤਾਰਾ ਸਰਬ ਨੈਨਾ ਪੇਖਣ ਪੇਖਣਹਾਰਾ ਸਗਲ ਸਮੱਗਰੀ

ਨਾਨਕ ਉਤਰੇ ਤਿਨ ਕਹਿ ਸਾਥੇ, ਸਰਨਯੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭਾਵ ਮਿਲਾਏ, ਮਿਟ ਗਏ ਬੈਰ ਭਏ ਸਭਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਾ ਕੀ ਸੇਵਾ, ਜੰਜਾਲ ਵਿਗਾਰਤੇ ਰਹਤੇ, ਰਾਮ ਨਾਮ ਸੰਦਰਸਨਾ ਕਹਿਤੇ, ਕਰ ਪ੍ਰਸਾਦ ਦਿਆ ਪ੍ਰਭਧਾਰੀ, ਨਾਨਕ ਨਿਬੀ ਖੇਪ ਹਮਾਰੀ, ਪ੍ਰਭ ਕੀ ਉਸਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਰ ਨਾਮ, ਜਿਸ ਮਨ ਬਸੇ ਸੋਤ ਨਿਧਾਨ, ਸਰਬਿੱਛਾ ਤਾਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਉਜ ਪਾਇਆ ਸਥਾਨ, ਬਹੁਰ ਨਾ ਹੋਵੇ ਆਵਨ ਜਾਨ, ਅਰਤਨ ਖਾਟ ਚਲੈ ਜਨ ਸੋਹੇ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸਾਂਤ ਰਦ ਨਵ ਨਿਧ, ਬੁੱਧ ਗਿਆਨ ਸਰਬਤਾ ਸਿੱਧ, ਵਿਦਿਆ ਤਪ ਯੁਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾ, ਸਭ ਕੇ ਮਦ ਸਗਲ ਦੇ ਉਦਾਸ, ਸੁੰਦਰ ਚਤੁਰ ਤਦ ਗਾ ਬੇਤਾ, ਸਮਦਰਸੀ ਏਕ ਦ੍ਰਿਸ਼ਟਿਤਾ, ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਕੀ ਕਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ।

ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ, ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ, ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ।

ਵੇਖੈ ਹਾਦਰਾ ਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ।

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ। ਚੰਗਾ ਨਾਉਰ ਖਾਏ ਕੈ ਜਸ ਕੀਰਤ ਜਗ।

ਭਗਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ।

ਨਿਰੰਕਾਰ ਅਸੰਖ ਮੂਰਖ ਅੰਧ ਹੋਰ ਅਸੰਖ ਚੋਰ ਹਰਾਮ ਖੋਰ ਅਸੰਖ ਗਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ।

ਭਗਤ ਨ ਹੋਏ ਸਵਾਹਤਿਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਨ ਸੋ ਵੇਲਾ ਵਖਤ ਕਵਨ ਕਵਨ

ਚੰਗਾ ਓੜ ਕੋੜ ਕਪਾਲ ਥੱਕੇ ਵੇਦ ਕਹਿਣ ਕਵਾਤ ਸਹਿਸ ਅਠਾਰਹ ਕਹਿਣ ਕਤੇਬਾ ਅਸਲੂ ਇੱਕ ਤਾਰ।

ਸੁਣੀਐ ਅਮੁੱਲ ਪੰਡ ਹਰ ਅਮੁੱਲ ਆਵਹਿ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ।

ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹੇ ਕਹੇ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕ ਹੈ ਕਈ ਕੇ ਜੇਵਡ ਭਾਵੇ ਤੇਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਬੈ ਸਰਬ ਸੰਭਾਲੇ

ਸਾਰੇ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰ ਗਾਮਾਚ ਪਿਆਲੇ ਗਾਵਣ ਰਤਨੇ ਉਪਾਏ ਤੇਰੇ ਅਰਸਰ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ

ਇਸ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਹਵਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲੇਖੇ ਆਵੇ ਭਾਗ।

ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰ।

ਗਹਿਮ ਸਕਤ ਕਹਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਂਗ ਪਾਤਸ਼ਾਹੀ ਦਸਵੀਂ ਛਾ ਪੈ ਸ਼ਾਂਤ ਵੇ ਪ੍ਰਸਾਦ। ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿ, ਜਿਹ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤਿ ਅਨੁਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ। ਤਿਰਪਹੁ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਾਨ ਤ੍ਰੇਨ ਕਹਿਤ, ਤੁਭੈ ਸਰਵਨਾਮ ਕਥੇ ਕਵਨ, ਕਰਮ ਨਾਮ ਵਰਣਤ ਸੁਮਤ।

ਭੂਤ ਹੈ, ਪਰਨ ਹੈ, ਅਗੰਜ ਹੈ, ਅਭੰਜ ਹੈ, ਅਚੂਜ ਹੈ, ਅਚੰਜ ਹੈ, ਅਮੀਕ ਹੈ, ਰਫੀਕ ਹੈ, ਅਤੰਧ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸੀਕ ਹੈ, ਨਿਰਲਾਮ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕਰਮ ਹੈ, ਅਪਰਮ ਹੈ, ਅਜੀਤ ਹੈ, ਅਪੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਹਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਅਭੇਵੇ।

ਨਮੋ ਚੰਦਰ ਚੰਦਰੇ ਨਮੋ ਭਾਣ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਣ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਪਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਾਪਤੀ ਬਿਪੁਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਜੇਸਵਰੰ ਪਰਮ ਰੂਪੇ ਨਮੋ ਜੋਗ ਜੋਗੇਸਵਰੰ ਪਰਮ ਸਿੱਧੇ ਨਮੋ ਰਾਜ ਰਜੇਸਵਰੰ ਪਰਮ ਬ੍ਰਿਧੇ ਨਮੋ ਸਹਸਤ੍ਰਪਾਣੇ।

ਸੁਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਦੀਵ ਦੀਵੰ ਨਮੋ ਬੀਜ ਬੀਜੇ ਅਖਿਦੇ ਭਿਜੇ ਸਮਰਤੰ ਪ੍ਰਿਸਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਨਾਸੀ ਸਦਾ ਸਰਬਦਾ ਰਿੱਧ ਸਿੱਧੰ ਨਿਵਾਸੀ ਚਰਪਟ ਸ਼ਾਂਤ ਵੈ ਪ੍ਰਸਾਦਿ।

ਏਕ ਪੁਰਖ ਅਵਤ ਹੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਨਾਦਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨੁਭੇਕ ਸਰਬ ਸਾ ਤਰਨਾ ਜਾਣ ਹੀ ਜਿਹ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਭਾਗਤ ਨੇਤ ਗੋੜ ਸਿਮਰਤ ਪ੍ਰਾਣ ਸਾਤਰ ਨਾ ਆਵਹੀ ਵਹ ਚਿੱਤ ਮਦ ਪਰ ਸ਼ਾਂਤ ਵਹਿ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨੇ ਅਭੰਗ ਉਪਮਾਨ ਅੰਗ

ਬੱਤਰ ਪ੍ਰਾਣ ਕੇਸਰ ਬੱਤਰ ਦੇਸੈ ਕੇਸਰ ਬੱਤਰ ਭੇਸੈ ਕੇਸਰ ਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕੇਸਰ ਬੱਤਰ ਜਾਪਿਆ ਕੇਸਰ ਬੱਤਰ ਥਾਪਿਆ

ਜੈ ਕਰ ਕੀਨੇ ਅਨੇਕਲੋ ਤੋ ਰੰਗ ਹੈ ਭੇਦ ਹੈ ਭੰਗ ਹੈ ਜੀ ਜੋ ਨਿਵਾਜ ਹੈ ਗਰੀ ਮੁਲਖ ਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਅਭੇਦੀ ਨੂਪ ਹੈ ਸੰਭਾਤ ਵਰਾਜ ਹੈ ਸਦਾ ਸਰਬ ਸਾਜ ਹੈ ਸੰਭਾਤਲ ਸਲਾ

ਨਾਮ ਅਣਸ ਜਗਾਤ ਆਜ ਜਿਨਾ ਬਾਤ ਅੰਚਹ ਜਗਾਤ ਅਰ ਰਜ ਬਾਤ ਅੰਟੁੜ ਭੰਡਾਰ ਅਣਠਟ ਅਪਾਰ ਅਡੀਠ ਧਰਮ ਅਤ ਢੀਠ ਕਰਮ ਅਣ ਬਰਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ਾਂਤ ਵੇ ਪ੍ਰਸਾਦ ਕਰੁਣਾਲੇ ਹੈ ਅਰ ਕਾਲੇ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਵ ਸੁਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬੇ ਉਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰਗ ਭਰ ਹੈ ਸਰਬੰਗ ਕਰ ਹੈ ਸਰਬ ਪਾਸੇ ਹੈ ਸਰਬਨਾਸੇ ਹੈ ਕਰੁਣਾ ਕਰ ਹੈ ਵਿਸ਼ਵੰਪਰ ਹੈ ਸਰਬੇ ਸੁਰ ਹੈ ਜਗਤੇ ਸੁਰ ਹੈ ਬ੍ਰਹਿਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਜਪਾ ਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਨ ਹੀ ਧ੍ਰਿਤ ਹੈ ਅਮਤੇ ਸੁਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲ ਕਾਇਕ ਹੈ ਵਿਸ਼ਵੰਪਰ ਹੈ ਕਰੁਣਾਲੇ ਹੈ ਨਿਰਿਪ ਨਾਇਕ ਹੈ ਸਰਬ ਪਾਇਕ ਹੈ ਪਵ ਭੰਜਨ ਹੈ ਅਰ ਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਾਰ ਹੈ

ਖਿਆ ਪੱਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੋਨੀ ਅਬੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰ ਅਪਰਮੰ ਅਗੰਜੇ ਲੇਖੇ ਭਜੰਗ ਪ੍ਰਿਆ ਛੰਦ ਬਹੱਤਰ ਪ੍ਰਨਾਮੇ ਸੰਬਹੱਤਰ ਪ੍ਰਨਾਸੇ ਅਗੰਜਲ ਨਾਮੇ ਸੰਬਹੱਤੁਲ ਨਿਵਾਸੇ ਕਾਮੰ ਬਿਭੂਤੇ ਸਮਾਹਤਲ ਸਰੂਪੇ ਕੁਕਰਮੰ ਪ੍ਰਨਾਸੀ ਸੁਧਰਮੰ ਬਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮਲ ਕਨਿੰਦਾ ਸਮਾਹਤੁਲ ਨਿਵਾਸੀ ਅਜੈਮ ਬਿਭੂਤੇ ਗਜੈਮ ਕਨਿਮੇ ਹਰੀ ਅੰਗ ਕਰੀ ਅੰਗ ਕਰੀਮ ਹਿਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੋਯ ਅਭੁੰਗ ਸਭੰਗ ਸਰਬਦਾ ਸਰਬਜੁਗਤੇ

ਕਉ ਪੂਜਨ ਧਾਇਓ ਕੂਰ ਕਿਰਿਆ ਉਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕਉ ਬਤਾਨ ਕਉ ਪੂਜਿਤ ਹੈ ਪਸ ਕਉ ਮਿਰਤਾਨ ਕਉ ਪੂਜਨ ਧਾਇਓ ਕੂਰ ਕਿਰਿਆ ਉਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ

ਬਚਾਵ ਸੁਖੀ ਬਸੈ ਮੋਰ ਪਰਵਾਰ ਸੇਵਕ ਸਿੱਖ ਸਭੈ ਕਰਤਾਰ ਮੋਰ ਅੱਛਾ ਨਿਜ ਕਰਦੈ ਕਰੀਏ ਸਭ ਬੈਰਿਨ ਕੋ ਆਇ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ

ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ

ਤਾ ਕੁਟਾਮ ਸਹਿਤ ਸਿਉਂ ਪਵਿੱਤ ਸੰਗਤ ਸੁਭਾਈਆ ਕਹਿ ਦੇਹ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ

ਕਹਿਆ ਕਛੂ ਨਾ ਜਾਣੀ। ਚਿੱਤ ਜਿਨ ਕਾਹਿਰ ਲਿਆ ਮਾਇਆ, ਬੋਲਣ ਪੈਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕਥੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ ਸ਼ਬਦ ਰਤਨ, ਜਿਤ ਮਨ ਲਾਗਾ ਇਹੋ ਹੋਆ ਸਮਾਉ। ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਹਨੋ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ।

ਆਪਣੀ ਰਵਿਆ ਪਹਿਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕੇ ਵਰਦਾਤਾ ਸੋ ਕਿਉਂ ਮਨ ਵਿਸਾਰੀ ਹੈ ਜੈਸੀ ਅਗਨ ਉਦਰ ਮਹ ਤੈਸੀ ਬਾਹਰ ਮਾਇਆ ਮਾਇਆ ਗਣ ਸਭ ਇੱਕੋ ਜਿਹੀ ਕਰ ਤੇ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਤਾਇਆ ਇਹ ਮਾਇਆ ਜਿਤ ਹਰ ਵਿਸਰੇ ਮੋਹ ਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਨ ਵਿੱਚੇ ਮਾਇਆ ਪਾਇਆ

ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਨ ਮਤੇ ਸਾਹਿਬਾਂ ਵੱਲੋਂ ਬਖਸ਼ਣੀ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ। ਆਓ ਹੁਣ ਸ੍ਰੀ ਆਸਾ ਕੀ ਵਾਰ ਦੀ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਜਥਾ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੀ, ਜੋ ਕਿ ਭਗਤ ਬਾਬਾ ਫਰੀਦ ਜੀ ਉਹਨਾਂ ਦੇ ਪਾਵਨ ਜਨਮ ਦਿਹਾੜੇ ਮਨਾਉਂਦਿਆਂ ਹੋਇਆਂ ਅੱਜ ਜੋ ਫਰੀਦਕੋਟ ਦੀਆਂ ਸਮੂਹ ਸੰਗਤਾਂ ਵੱਲੋਂ ਸਮਾਗਮ ਆਰੰਭ ਹੋ ਰਹੇ ਹਨ, 10 ਵਜੇ ਦੇ ਕਰੀਬ ਸ੍ਰੀ ਖੰਡਪਾਠ ਸਾਹਿਬ ਆਰੰਭ ਹੋਣੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾ ਐਤਵਾਰ ਨੂੰ ਹੋਣਗੀਆਂ। ਫਿਰ ਸਾਰੇ ਦਿਨ ਕਥਾ ਕੀਰਤਨ ਦੇ ਪ੍ਰਵਾਹ ਚੱਲਣਗੇ ਅਤੇ ਕੱਲ੍ਹ ਸ਼ਨੀਵਾਰ ਸ਼ਾਮ ਨੂੰ 8:15 ਤੋਂ ਲੈ ਕੇ 9:15 ਜਾਂ 9:30 ਤੱਕ ਜੋ ਸੰਗਤੀ ਰੂਪ ਨਾਮ ਸਿਮਰੋਹ ਹੋ ਰਹੇ ਹਨ। ਨਵੰਬਰ ਦੇ ਵਿੱਚ ਜੋ 24 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਨਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਆ ਰਹੇ ਹਨ, ਸੋ ਉਸੇ ਸੰਬੰਧ ਵਿੱਚ 21 ਨਵੰਬਰ ਨੂੰ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਇਨਾਮ ਦਫ਼ਤਰ ਵਿੱਚ ਲਿਖਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਦੁਈ ਆਪਣੇ ਆਪ ਸਾਜਿਓ ਆਪਣੇ ਰਚਿਓ ਨਾਉ ਦੁਈ ਕਰ ਸਾਜਿਆ ਕਰ ਆਸਣ ਡਿੱਠੋ ਜਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਵਸਾਉ ਤੂੰ ਜਾਣੋ ਇਹ ਸਭ ਸੇ ਲੈਸੇ ਚੁਕਵਾਓ ਕਰ ਆਸਣ ਡਿੱਠੋ ਜਾਓ।

ਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋਕ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਵੀਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨੀਸਾਨ ਸੱਚੇ ਤੇਰੇ ਅਖਿਲਾ ਕਰੋਰ ਸੱਚਾ ਸਰਤਾਨ ਸੱਚਾ ਸਾਜੋਰ ਸੱਚੀ ਤੇਰੀ ਸਿਵ ਸੱਚੀ ਸਾਲਾਹ ਸੱਚੀ ਤੇਰੀ ਕੁਦਰ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਨ ਜਮੇ ਸੋ ਬਚਨ।

ਆਖਰੀ ਜੇ ਆਪਣੀ ਚਨਦਰੀ ਸਤਿਗੁਰ ਪਾਇਆ ਇਹ ਜੀ ਬੁੱਧ ਜਨਮ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵੜਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਵਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਸੱਚਾ ਸਾਹਿਬ ਏਕ ਤੁਝ ਨੇ ਸੱਚੋ ਸੱਚ ਵਰਤਾਇਆ। ਜਿਸ ਤੋਂ ਦੇ ਤਿਸ ਮਿਲਿਆ ਸੱਚ ਤਤ ਨੇ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ। ਮੂਲ ਸੱਚ ਨ ਜਾਣੀ ਮਨ ਮੁਖ

0: ਪੜੀਏ ਜੇ ਤੇ ਬਰਸ ਬਰਸ ਪੜੀਏ ਤੇ ਮਾਸ ਪੜੀਏ ਤੇ ਆਰਜਾ ਪੜੀਏ ਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਝੱਖਣਾ ਚਾਕ ਮਹਲਾ ਪਹਿਲਾ
1: ਲਿਖ ਲਿਖ ਪੜਿਆ ਚੇਤਾ ਖੜਿਆ।

0: ਭਰ ਪੂਰ ਰਹਿਆ ਤੂੰ ਸੱਚਾ ਸਾਹਿਬ ਸਿਸ ਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ
1: ਜੋਗ ਸ਼ਬਦੰ ਗਿਆਨ ਸ਼ਬਦੰ ਵੇ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਸਰਬ ਸ਼ਬਦੰ ਇੱਕ ਸ਼ਬਦ ਸਰਬ ਸ਼ਬਦੰ ਇੱਕ ਸ਼ਬਦ ਜੇ

0: ਤੇਰੇ ਮੁਖ ਤੁਕਾਂ ਪਾਹੀ ਮਹੱਲਾ ਪਹਿਲਾ।
1: ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣਵੀਆ ਭੰਡੋ ਵੈ ਦੋਸਤੀ ਭੰਡੋ ਚਲ ਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀ ਮੋੜ ਤੋਂ ਸ੍ਰੀ ਅੰਮ੍ਰਿਤ ਵਾਰਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜ ਰਹੇ ਸਨ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਕੀਰਤਨੀ ਜਥਾ। ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਹਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਿੱਤਰ ਮੁੱਖ ਵਾਕ ਦੀ ਕਥਾ ਆਪ ਜੀ ਸਰਨ ਕਰਨਗੇ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਉਹਨਾਂ ਪਾਸੋਂ ਪਿਆਰ ਸਿਕਾ ਸਰਨ ਕਰੋ ਜੀ। ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਫਰੀਦਕੋਟ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਅੱਜ ਸਵੇਰੇ ਸ੍ਰੀ ਅਖੰਡਪੁਰ ਸਾਹਿਬ ਦਾ ਵੀ ਪ੍ਰਾਰੰਭ ਹੋਣਗੇ। ਐਤਵਾਰ 10:30 ਵਜੇ ਸੰਪੂਰਨਤਾ ਹੋਣਗੀਆਂ ਆਪ ਜੀ ਨੇ ਹਾਜ਼ਰੀ ਭਰਨੀ ਜੀ। ਅਤੇ ਕੱਲ੍ਹ ਸ਼ਾਮ ਨੂੰ ਵਿਸ਼ੇਸ਼ ਦੀਵਾਨ 8:15 to 9 ਤੱਕ ਸਿਮਰਨ ਹੋਣਗੇ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਅਤੇ 21 ਨਵੰਬਰ ਦਿਨ ਸ਼ਨਿਚਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਅੰਮ੍ਰਿਤ ਦਾ ਬਾਟਾ ਤਿਆਰ ਹੋਇਆ, ਜਿਹਨਾਂ ਪੁਰਾਣੀਆਂ ਨੇ ਗੁਰੂ ਵਾਲੇ ਬਣਨਾ ਹੈ ਉਹ ਆਪਣੇ ਨਾਮ ਲਹਿਰ 'ਚ ਲਿਖਾ ਸਕਦੇ ਹੋ ਜੀ। ਗੁਰੂ ਵਾਲੇ ਬਣ ਕੇ ਅੰਮ੍ਰਿਤ ਦਾਤ ਨਾਮ ਦੀ ਦਾਤ ਪ੍ਰਾਪਤ ਕਰਕੇ ਜਨਮ ਸੇਲਾ ਕਰੋ। ਹੁਣ ਕਥਾ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਬੇਸ਼ੁਮਾਰ ਅਥਾਹ ਅਗਣਤ ਅਤੁਲੈ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੈ। ਸਤਨਾਮ ਧੰਨ ਵਾਹਿਗੁਰੂ ਜੀ। ਗੁਜਰੀ ਮਹੱਲਾ ਪੰਜਵਾਂ, ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਜਨ ਮੈਂ ਤੂੰ ਰਾਜਾ ਕਹੀਐ, ਭੂਮਨ ਮੈਂ ਹੈ ਭੂਮਾ, ਠਾਕੁਰ ਮੈਂ ਹੈ ਠਕੁਰਾਈ ਤੇਰੀ, ਕੋਮਨ ਸਿਰ ਕੋਮਾ, ਰਾਜਨ ਮੈਂ ਤੂੰ ਰਾਜਾ ਕਹੀਐ, ਭੂਮਨ ਮੈਂ ਹੈ ਭੂਮਾ, ਠਾਕੁਰ ਮੈਂ ਠਕੁਰਾਈ ਤੇਰੀ, ਕੋਮਨ ਸਿਰ ਕੋਮਾ। ਪਿਤਾ ਮੇਰੋ ਬਡੋ ਧਨੀ ਅਗਮਾ, ਉਸਤਤ ਕਵਨ ਕਰੀਜੈ ਕਰਤੇ ਪੇਖ ਰਹੇ, ਬਿਸਮਾ ਰਹਾਉ। ਸੁਖੀਅਨ ਮੈਂ ਸੁਖੀਆ ਤੂੰ ਕਹੀਐ ਹੈ,

ਆਗਿਆ ਮੈਂ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾਂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸੋ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਲਖਾਇਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਇਸ ਸਥਾਨ ਤੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਅੱਜ ਦੇ ਪਾਵਨ ਬਚਨ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਥ ਸ਼ਾਂਤੀ ਦੇ ਮੁਜੱਸਮੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਗੁਜਰੀ ਰਾਗ ਵਿੱਚ ਉਚਾਰਨ ਕੀਤਾ ਇਹ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 507 ਅਤੇ 8 ਤੇ ਦਰਜ ਹੈ। ਵਿਚਾਰਧੀਨ ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਵਿੱਚ ਹਜ਼ੂਰ ਦਾ ਫਰਮਾਨ ਹੈ, ਪਿਤਾ ਮੇਰੋ ਵੱਡੋ ਧਨੀ ਅਗਮਾ ਉਸਤਤ ਕਵਨ ਕਰੀਜੈ ਕਰਤੇ ਪੇਖ ਰਹੇ ਬਿਸਮਾ ਰਹਾਉ। ਰਹਾਉ ਮਾਇਨੇ ਠਹਿਰੋ, ਰੁਕੋ, ਜਲਦਬਾਜ਼ੀ ਨਾ ਕਰੋ, ਇਹਨਾਂ ਪੰਕਤੀਆਂ ਨੂੰ ਗੌਰ ਨਾਲ ਪੜ੍ਹੋ, ਗੌਰ ਨਾਲ ਸਮਝੋ, ਕਿਉਂਕਿ ਇਹਨਾਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਨਿਰੂਪਣ ਕੀਤਾ ਗਿਆ ਹੈ। ਉਹ ਕੇਂਦਰੀ ਭਾਵ ਇਹ ਹੈ ਕਿ ਹੇ ਮੇਰੇ ਪਿਤਾ ਅਕਾਲ ਪੁਰਖ ਵਾਹਿਗੁਰੂ, ਤੁਸੀਂ ਬਹੁਤ ਧਨੀ ਹੋ ਔਰ ਕਿਸੇ ਸਿਆਣਪ ਨਾਲ ਤੁਹਾਡੇ ਤੱਕ ਨਹੀਂ ਪਹੁੰਚਿਆ ਜਾ ਸਕਦਾ। ਅਗਮਾ ਬਹੁਤ ਅਗੰਮ ਹੋ, ਸਾਡੀ ਸਿਆਣਪ ਦੀ ਤੇਰੀ ਅਗਮਤਾਈ ਤੱਕ ਪਹੁੰਚ ਨਹੀਂ ਹੈ, ਸਿਆਣਪ ਨਾਲ ਨਹੀਂ। ਇਸ ਤੋਂ ਇਲਾਵਾ ਹੋਰ ਤੇਰੇ ਵਿੱਚ ਬਹੁਤ ਗੁਣ ਨੇ, ਅਸੀਂ ਤੇ ਇਹ ਕਹਿ ਸਕਨੇ ਆ ਵੀ ਕਿਹੜੀ ਕਿਹੜੀ ਉਸਤਤ ਕਰੀਏ। ਅਸੀਂ ਤੁਹਾਡੀ ਲੀਲਾ ਨੂੰ ਵੇਖ ਵੇਖ ਕੇ ਹੈਰਾਨ ਹੋ ਰਹੇ ਹਾਂ ਔਰ ਇਹ ਸਮਝ ਆਈ ਹੈ ਕਿ ਸਾਡੀ ਸਿਆਣਪ ਨਾਲ ਅਸੀਂ ਤੇਰੇ ਤੱਕ ਪਹੁੰਚ ਨਹੀਂ ਕਰ ਸਕਦੇ। ਇਹੀ ਕਾਰਨ ਹੈ ਗੁਰੂ ਸਰੂਪ ਸਾਧ ਸੰਗਤ ਜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਸ ਭਾਵ ਦੇ ਹੋਰ ਵੀ ਅਨੇਕਾਂ ਬਚਨ ਹਨ। ਵਾਹਿਗੁਰੂ ਵਾਹਿਗੁਰੂ ਜਿੱਥੇ ਸਾਨੂੰ ਬਾਣੀਕਾਰ ਇਸ ਗੱਲ ਤੋਂ ਵਿਵਰਜਿਤ ਕਰਦੇ ਨੇ ਵੀ ਕਿਤੇ ਆਪਣੀ ਚਤਰਾਈ ਨਾਲ, ਆਪਣੀ ਸਿਆਣਪ ਨਾਲ
ਉਸ ਨੂੰ ਪ੍ਰਾਪਤ ਕਰਨ ਦਾ ਉਸ ਦਾ ਅੰਤ ਪਾਣ ਦਾ ਇਹ ਯਤਨ ਨਾ ਕਰਨਾ ਕਿਉਂਕਿ ਸਿਆਣਪ ਨਾਲ ਉਹ ਪ੍ਰਾਪਤ ਨਹੀਂ ਹੁੰਦਾ। ਚੁਨਾਂਚੇ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਆਰੰਭ ਕਰਨੇ ਹਾਂ ਤੇ ਉਸ ਦੀ ਪਹਿਲੀ ਪੌੜੀ ਵਿੱਚ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਸਹਿਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ। ਸਿਆਣਪਾਂ ਭਾਵੇਂ ਮਨੁੱਖ ਹਜ਼ਾਰਾਂ ਕਰ ਲਵੇ, ਇਹਨਾਂ ਸਿਆਣਪਾਂ ਵਿੱਚੋਂ ਕੋਈ ਸਿਆਣਪ ਕੰਮ ਨਹੀਂ ਆਉਂਦੀ। ਇਸ ਵਾਸਤੇ ਲਿਖਿਆ ਹੈ ਕਿ ਸੱਸਾ ਸਿਆਣਪ ਛਾੜ ਇਆਣਾ, ਹਿਕਮਤ ਹੁਕਮ ਨਾ ਪ੍ਰਭ ਪਤਿਆਣਾ, ਸਹਿਸ ਭਾਂਤ ਕਰੈ ਚਤੁਰਾਈ

0: ਇਸ ਲਈ ਸਿਆਣਪਾਂ ਛੱਡ ਦੇ। ਸਿਆਣਪਾਂ ਮਨੁੱਖ ਕੀ ਕਰਦਾ? ਲੋਕਾਚਾਰ ਕਰਦਾ, ਵਿਖਾਵਾ ਕਰਦਾ। ਮੈਂ ਸਮਾਜ ਨੂੰ ਇਹ ਸਾਬਤ ਕਰਦਿਆਂ ਕਿ ਮੈਂ ਧਾਰਮਿਕ ਹਾਂ, ਤਾਂ ਭਗਤ ਕਬੀਰ ਜੀ ਕਹਿੰਦੇ, ਪਰ ਹਰ ਲੋਭ ਅਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ, ਇਹ ਲੋਕਾਚਾਰ, ਲੋਕਾਂ ਰੀਤ, ਲੋਕਾਂ ਨੂੰ ਪ੍ਰਸੰਨ ਕਰਨ ਦੀ ਬਿਰਤੀ, ਲਾਲਚ ਦੀ ਬਿਰਤੀ, ਸਿਆਣਪਾਂ ਵਰਤ ਵਰਤ ਕੇ ਆਪਣੇ ਲਾਲਚ ਦੀ ਪੂਰਤੀ ਵੀ ਕਰਨੀ ਤੇ ਜ਼ਾਹਿਰ ਇਹ ਕਰਨਾ ਕਿ ਮੈਂ ਲਾਲਚੀ ਨਹੀਂ ਹਾਂ। ਇਹ ਸਿਆਣਪ ਵਰਤਦਾ ਮਨੁੱਖ। ਇਸੇ ਪ੍ਰਕਾਰ ਪਰ ਹਰ ਕਾਮ ਕ੍ਰੋਧ ਅਹੰਕਾਰ, ਸਾਰੇ ਵਿਕਾਰ ਛੱਡ ਦੇ। ਕਰਮ ਕਾਂਡ ਵੀ ਕਰਨੇ ਛੱਡ ਦੇ, ਸਿਮਰਨ ਕਰ ਕੇਵਲ, ਕਿਉਂਕਿ ਕਰਮ ਕਰਤ ਬੰਦੇ ਅਹਮੇਵ। ਧਰਮ ਦੇ ਨਾਮ ਤੇ ਤਥਾ ਕਥਿਤ ਕੀਤੇ ਹੋਏ ਕਰਮ ਕਰਨ ਨਾਲ ਮਨੁੱਖ ਦੀ ਸੁਰਤ ਵਿੱਚ ਜ਼ਿਆਦਾ ਹੰਕਾਰ ਨਿਵਾਸ ਕਰਦਾ। ਇਸ ਵਾਸਤੇ ਤੀਰਥ ਬਰਤ ਅਰ ਦਾਨ ਕਰ, ਮਨਮਹਿ ਧਰੈ ਗੁਮਾਨ, ਨਾਨਕ ਨੇਹ ਫਲ ਜਾਤ ਤੇਹ ਜਿਉ ਕੁੰਚਰ ਇਸ਼ਨਾਨ। ਕਰਮ ਕਰਤ ਬੰਧੇ ਅਹਮੇਵ, ਮਿਲ ਪਾਥਰ ਕੀ ਕਰਹੀ ਸੇਵ, ਨਿਚੋੜ ਕੀ ਹੈ ਕਹੋ ਕਬੀਰ, ਭਗਤ ਕਰ ਪਾਇਆ, ਭੋਲੇ ਪਾਏ ਮਿਲੈ ਰਘੁਰਾਇਆ। ਕਬੀਰ ਆਖ, ਉਹ ਪਰਮਾਤਮਾ ਚਤੁਰਾਈ ਨਾ ਚਤਰ ਪੁੱਜ ਪਾਈਐ, ਉਹ ਭਗਤੀ ਕਰਨ ਨਾਲ ਪ੍ਰਾਪਤ ਹੁੰਦਾ ਹੈ ਤੇ ਭੋਲੇ ਭਾਵ ਵਿੱਚ ਰਹਿਣ ਨਾਲ ਪ੍ਰਾਪਤ ਹੁੰਦਾ ਹੈ। ਜਿਹੜਾ ਜਾਣਕਾਰੀ ਦਾ ਭਾਵ ਹੈ ਉਹ ਭੋਲਾ ਭਾਵ ਨਹੀਂ। ਇਨਫੋਰਮੇਸ਼ਨ ਸਿੱਖ ਕੋਲ ਹੋਣੀ ਚਾਹੀਦੀ ਹੈ, ਨੌਲੇਜ ਹੋਣੀ ਚਾਹੀਦੀ ਹੈ, ਭੋਲਾ ਭਾਵ ਹੋਰ ਚੀਜ਼ ਹੈ, ਅਨਪੜ੍ਹਤਾ ਹੋਰ ਚੀਜ਼ ਹੈ। ਗੁਰ ਸਿੱਖੀ ਗੁਰ ਸਿੱਖ ਸੁਣ, ਅੰਦਰੋਂ ਸਿਆਣਾ ਬਾਹਰੋਂ ਭੋਲਾ, ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੈ ਰਘੁਰਾਇਆ। ਉਹ ਰਘੁਰਾਜ ਭੋਲੇ ਭਾਵ ਵਿੱਚ ਪ੍ਰਾਪਤ ਹੁੰਦਾ ਹੈ। ਪਿਤਾ ਮੇਰੋ ਬੜੋ ਧਨੀ ਅਗਮਾ, ਇਹ ਪਿਤਾ ਜੀ ਤੁਸੀਂ ਸਾਡੇ ਮਾਲਕ ਹੋ, ਧਨੀ ਹੋ। ਅਗਮਾ ਮੈਨੇ, ਸਾਡੀ ਸਿਆਣਪ ਦੀ ਤੁਹਾਡੇ ਤੱਕ ਪਹੁੰਚ ਨਹੀਂ ਹੈ, ਇਸ ਲਈ ਉਸਤਤ ਕਵਨ ਕਰੀਜੈ ਕਰਤੇ। ਇਹ ਕਰਤਾ ਪੁਰਖ ਜੀ, ਤੁਹਾਡੀ ਅਸੀਂ ਕਿਹੜੀ ਕਿਹੜੀ ਉਸਤਤ ਕਰੀਏ, ਕਿਉਂਕਿ ਤੁਹਾਡੀਆਂ ਉਸਤਤਾਂ ਬਹੁਤ ਜ਼ਿਆਦੀਆਂ ਨੇ। ਜਿਹਬਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈਐ। ਜੀਵ ਇੱਕ ਹੈ, ਗੁਣ ਉਪਕਾਰ ਬਹੁਤ ਜ਼ਿਆਦਾ ਕੀਤੇ ਹਨ ਤੁਸੀਂ ਲੋਕਾਈ ਦੇ ਉੱਤੇ, ਜੀਵਾਂ ਦੇ ਉੱਤੇ, ਸ੍ਰਿਸ਼ਟੀ ਦੇ ਉੱਤੇ ਬੇਸ਼ੁਮਾਰ ਬੇਅੰਤ, ਜਿਨ੍ਹਾਂ ਦਾ ਕੋਈ ਅੰਤ ਨਹੀਂ। ਵਾਹਿਗੁਰੂ ਜੀ ਕਹਿਣ ਲੱਗੇ, ਫਿਰ ਵੀ ਕੁਝ ਤੇ ਦੱਸੋ, ਤੁਹਾਡੀ ਦ੍ਰਿਸ਼ਟੀ ਵਿੱਚ ਮੇਰੇ ਕੀ ਗੁਣ ਨੇ? ਤਾਂ हजूर कहन लगे तुम दाते ठाकुर प्रतपालक नायक खसम हमारे। लटरेरी बोली च इनू विशेषण कहिंदे ने। ये अकाल पुरख दियां विशेषतावां ने केड़ियां केड़ियां, तुसी दाते भी हो ठाकुर मालक भी हो प्रतपालक साड़ी परवरिश करन वाले भी हो नायक आगू भी हो ते खसम साड़े सिर दे उत्ते साई भी हो। और निमख निमख तुम ही प्रतपालो हम बारक तुमरे तारे, तुसी हर अख चमकण दे समय नाल साड़ी परवरिश कर दे हो। अन्न पानी ते सानू दिहाड़ी च एक दो तीन चार वरा खाना पैंदा है, पर तुसी सानू साह लैण लई जिहड़ा ऑक्सीजन पवन देंदे हो, पवन अमोला जिहड़ा तुसी बख्शिया है, वह निमख निमख देंदे हो तां असी जिंदा रहिंदे आ, तुहाडा इह वी गुण है। हम बारक तुमरे तारे, असी तुहाडे बच्चे तुहाडे तारे तुहाडे आसरे ते हां। सत संगत इस वास्ते उस्तत कवन करीजा करते पेख रहे बिस्मा, असी तुहाडी लीला नू वेख वेख के हैरान हो रहे हां। बेअंत है आरंभक बोल हन गुजरी महला पंजवा। गुजरी विच पंजवे पातशाह दा शब्द, घर दूजा दूसरा ताल, एक ओंकार सतगुर प्रसाद अकाल पुरख वाहगुरु एक रस एक है ते सतगुरु दी कृपा नाल प्राप्त हुंदा। राजन मैं तू राजा कहीं भूमन मैं भूमा। वाहगुरु जी तुहाडे जिहड़े बेअंत गुणा दी गल कीती है वो ये है कि तुसी राजयां विच्चों सरमौर राजे हो, क्योंकि जिहड़े राजे ने यह शॉर्ट टर्म वास्ते हुंदे ने। पर तुसी सदीवी राजे हो, ये राजे जिहड़े ने यह ते अज तखत ते बैठे ने, अगले दिन कई बार तख्ते ते लेटे हुंदे ने। इस वास्ते असल राजे असल रजे हुए सदीवी तखत ते बैठन वाले सम्राट राजन तुसी हो, ते भूमन मैं भूमा, भूमि जिदे कोल जमीन होवे, जिहड़ा जीवीदार शब्द असी कह दिंदे ना थोड़ा जिहा गलत उचारण करके, जीवीदार असल शब्द है जमीन प्लस दार, जिवें चौकीदार थानेदार इस तरह जमीनदार ओ मनुख जिहड़ा लैंडलॉर्ड है, जिहदे कोल अपनी जमीन है, जिवें उत्थे अपने सारिआं कोल ही किसे कोल थोड़ी किसे कोल बहुती जमीन हुंदी है जिहदे विच खेती कीती जांदी है वाही करने आ। जमीनदार ते इत्थे बड़े ने, पर असल जमीनदार तू है। वो किवें? क्योंकि अज जिस जमीन दे टुकड़े दा कोई व्यक्ति ओनर है, जदों वो जींदे जी वेच देंदा है ते वो किसे होर दी हो जांदी है। अच्छा चलो ना वेचे, जदों गुजर जांदा है ते फिर वह जमीन किसी होर दे नाम लग जाती। साढ़े उत्थे एक शब्द वरत्या जाता इंतकाल, हिंदी वाले उन्हें कहिंदे ने दाखल खारज। इंतकाल दे अखरी अर्थ ने मौत। ये जिहड़ी प्रोपर्टी है इस मामले च जिहड़ा इहदा मालक सी वह मर गया, ये हुण उहदी नहीं रही। दाखल खारज नवे ओनर नू रजिस्टर विच दाखल कर दिता है ते पुराने दा नाम खारज कर दिता है। इंतकाल, बड़े इंतकाल हुंदे ने, रोज रौले पए हुंदे ने। तेरा कोई इंतकाल नहीं, असल इस सारी पृथ्वी दा, जमीन दा, सारे ग्रह उपग्रह, सारे मिलकी वे, सारे ब्लैक होल, सारे ब्रह्मांड जेड़े ने, उना दा असल मालक, सदीवी मालक तू है। जमीना दा मालक भी तू ही है, भूमन में भूमा, जिमीदारा विच असल जिमीदार, वड्डा जिमीदार तू है। असी ते छोटे छोटे हाँ, ते थोड़े चिर लई हाँ, तू लम्मे समय लई है। इसे प्रकार ठाकुर मैं ठकुराई तेरी, कोमन सिर कोमा। बड़े साढ़े उत्थे ठाकुर वजदे ने, बड़े बड़े वड्डे जेड़े जमींदार ने। महाराज गुरु अर्जन साहब कहिंदे असल मालक, असल ठाकुर तू है। ते लोक मान कर दे अपनी कुल दा, अपने खानदान दा। असल विच सारे खानदाना विचों, सारियां कुलां विचों जेड़ी सब तो श्रोमणी कुल है वाहगुरु जी, वह तुहाडी कुल है, कुल खानदान। कौम खानदान कह सकने हैं, असी कह दें भी ये बहुत वड्डा खानदान है, कह दें, सुन भी लैने, शायद तवज्जो ना गई होवे भई खानदान किनू कहिंदे ने। दो चीजा हुंदिया ने गुरमुखो, एक खान ते एक दान। असी कहने वेखो जी रोटी ते सारे ही खांदे ने, ते गुरमुखो रोटी रोटी विच बड़ा फर्क हुंदा है, रोटी सारे एको जी नहीं ना खांदे। दूसरी गल है भी तेरे कोल जिन्ना मर्जी रिजक है, तेरे रिजक तो किसी ने की लैना है, तू ओदे विचों दान किन्ना करना है। एक खान एक दान, इथों मनुख की कुल का पता लगता है, माफ करना, इथों मनुख के बड़प्पण का पता लगता है। तेरा खानदान, तेरी कुल सारियां तो श्रोमणी कुल है, हे अकाल पुरख वाहगुरु जी। सुखियन मैं सुखिया तू कही है, दातन सिर दाता। कई बारी वाहगुरु की कृपा सदका सारे कारज रास आ जाण ते मनुख कहिंदा जी महाराज की बड़ी कृपा है, हुण कोई कमी नहीं, मैं बड़ा सुखी हाँ। पर गुरु अर्जन साहब सच्चे पातशाह कहिंदे भी जिन्ने सुखी लोग ने उना विच सब तो ज्यादे सुखी तुसी हो। कोई दुख, कोई झोरा, कोई चिंता तुहाडे नेड़े नहीं फटक सकदी। सानू संसारियां नू जे सतसंगत जी कोई शरीरक और ना होवेगी ते मानसक होवेगी, ते जे शरीरक भी नहीं मानसक भी नहीं ते किसे कुदरती आपदा दा शिकार हो जाने, इन्हां नू आदियां व्याधियां ते उपाधियां कहिंदे। शरीरक समस्या, मानसिक समस्या ते कुदरती आफतां, फलड आ जाना, कोई होर भूकंप आ जाना, भचाल आ जाना, मनुख ते इन्हां तिन्नां विचों किसे ना किसे विच घिरिया ही रहिंदा, कदी दुख कदी सुख, कदी मान कदी अपमान, कदी तंदुरुस्ती कदी बीमारी, कदी मानसिक प्रसन्नता कदी चिंता। पर सुखियां विचों सब तो वड्डा, सब तो ज्यादा सुखी वाहगुरु जी तुसी हो। ते दातन मैं दाता, दात्यां विचों सब तो वड्डे दाते भी तुसी हो, क्योंकि जेड़े दुनियादार दाते ने ये भी चंगे ने, जेड़े दसानवां दी किरत करके किसे गरीब गुरूबे दी लोड़वंद दी मदद करदे ने, बड़ा बहादरी वाला काम है। पर समस्या ये है कि इन्हां दी अपनी सीमा हुंदी है, तुहाडी कोई सीमा नहीं, तुसी सब तो वड्डे दाते हो। इसलिए लिखिया है दद्दा दाता एक है सब को देवन हार देंद तोट ना आवई अगनत भरे भंडार तेजन में तेज वंशी कई है। ये जेड़ा तेज प्रताप हुंदा है सात संगत जी मनुख दा ये बड़े बड़े संसार दे उत्ते राजनीतिक आगू आए समाजिक धार्मिक आगू आए जिन्हां दा अपना अपना तेज प्रताप हुंदा है। ये सच्चाई है बई साडा सारयां दा जेड़ा ओरा है वो इको जिहा नहीं है विल पावर भी इको जी नहीं है किसी का तेज प्रताप ज्यादा है किसी का तेज प्रताप घट है किसी का है ही नहीं। ये जेड़े तेजस्वी लोग ने इन्हां तमाम तेजस्वी लोगों विचों सब तो ज्यादा तेज प्रताप तुहाडा है। रसियन मैं राता इसे प्रकार सतगुरु गुरु अर्जन साहब फरमान करदे भी जेड़े रसीए रस लैंदे ना संसार दे उत्ते जेड़े रस ने केड़े रस ने जी हजूर ने नौ रसां दा एक इको पंक्ति विच जिक्र कीता है रस सोयना रस रूपा कामण रस परमल की वास रस घोड़े रस सेजा मंदर रस मिठा रस मास उस तरह ते होर भी कई रस ने। अच्छा ये रस किवें ने किसे नू तुसी कोई छोटी जी कोई पेन खोब दे ते ओ सी करेगा तो अडल वेखेगा भी ये की मूर्खता कर रहे हो पर वेखो सोना पाण दा रस बई कन्न पड़वा लैने असी नक बना रस है ना भी कोई गल नहीं थोड़ी पीड़ होगी तो ता की है। इसे तरह चांदी पाना रस है कामण सो इसे प्रकार सोना रूपा कामण रस ये सारे महाराज कहिंदे ने परमल परफ्यूम चंगे चंगे सवारियां ते सवारी करनी अच्छियां अच्छियां आरामदायक सेजा दे उत्ते आराम करना मेरी बेडशीट रोज बदल दिया करो मेरे सराहने का कवर बदल दिया करो ये वट कट दिया कर मेरे आराम करन तो पहला मैनू चुभ दे बड़े ने ये भी अपना रस है। मेरे रूम दे परदे इस तरह के होने चाहिए ने बेडशीट इदा दी मेरा बैड इदा का होना चाहिए यदा अपना रस है। वेख्या कई लोगों बड़ा खर्च करते ने हर हफ्ते बाद पंद्रह दिन बाद वो सारी लोकेशन कलर वगैरह बदल देना मैनू इदा इको चंगा नहीं लगता ये भी रस है। रस घोड़े रस सेजा मंदर ते रस मिठा मिठा खाण का भी अपना रस है ते अखीर विच महाराज कहिंदे ने मास एते रस शरीर के कह घट नाम निवास। सो ये जिन्ने भी रस ने इन्हां विच भी तू आप ही रस लै रहा है आप ही आनंद लै रहा है कोई होर नहीं है। मिठा खाण वाले विच भी तू बैठा है सोना पाण वाले पाण वाली च भी तू बैठा है गड्डियां भजाण वालियां विच भी तू बैठा होया जी लौंग ड्राइव ते बड़ा आनंद आउंदा है सब विच तू बैठा रस लै रहा है। सूरन मैं सूरा तू कई है भोगन मैं भोगी सूरमिया विचों तुसी श्रोमणी सूरमे हो ते जेड़े पदार्था नू भोगदे ने उना विच तुसी भोगी भी सारयां तो वड्डे भोगी हो श्रोमणी भोगी हो। ग्रस्तन मैं तू बड़ो ग्रस्ती जिवें ग्रिश्ती दा परिवार हुंदा है पंज मैंबर्स हुंदे ने फैमिली विच चार हुंदे ने तीन छे अठ दस हुंदे ने ਉਹ ਗ੍ਰਿਸ਼ਤੀ ਹੈ। ਪਰ ਤੂੰ ਵੱਡਾ ਗ੍ਰਿਸ਼ਤੀ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਤੇਰਾ ਟੱਬਰ ਹੈ। ਤੂੰ ਤੇ ਬਹੁਤ ਵੱਡਾ ਫਿਰ ਗ੍ਰਿਸ਼ਤੀ ਹੋਇਆ ਨਾ। ਅਸੀਂ ਤੇ ਤੇਰੇ ਮੁਕਾਬਲੇ ਤੇ ਛੋਟੇ ਗ੍ਰਿਸ਼ਤੀਆਂ, ਇੱਕ ਮੁੰਡਾ, ਇੱਕ ਕੁੜੀ, ਇੱਕ ਪਤਨੀ, ਮਾਂ ਪਿਓ, ਇੱਕ ਭੈਣ, ਇੱਕ ਭਰਾ। ਪਰ ਤੇਰਾ ਤੇ ਟੱਬਰ ਏਡਾ ਵੱਡਾ ਹੈ ਵੀ ਤੂੰ ਗ੍ਰਿਸ਼ਤੀਆਂ ਵਿੱਚੋਂ ਸਭ ਤੋਂ ਵੱਡਾ ਗ੍ਰਿਸ਼ਤੀ ਹੈ। ਜੋਗਨ ਮੈਂ ਜੋਗੀ, ਔਰ ਜੋਗੀ ਬਹੁਤ ਨੇ, ਸਾਰੇ ਮੁਬਾਰਕ ਨੇ, ਪਰ ਤੂੰ ਸਭ ਤੋਂ ਵੱਡਾ ਜੋਗੀ ਹੈ। ਜੋਗੀ ਦੇ ਅਰਥ ਹੁੰਦੇ ਨੇ ਜੁੜਿਆ ਹੋਇਆ, ਜਿਹੜਾ ਪਰਮਾਤਮਾ ਨਾਲ ਜੁੜਿਆ ਹੈ ਉਹ ਜੋਗੀ ਹੈ। ਤੇ ਤੂੰ ਤੇ ਖੁਦ ਪਰਮਾਤਮਾ, ਤੇਰੇ ਨਾਲੋਂ ਜ਼ਿਆਦਾ ਕੌਣ ਤੇਰੇ ਨਾਲ ਜੁੜ ਸਕਦਾ, ਇਸ ਲਈ ਤੂੰ ਵੱਡਾ ਜੋਗੀ ਹੈ। ਕਰਤਨ ਮੈਂ ਤੂੰ ਕਰਤਾ ਕਹੀਐ, ਆਚਾਰਨ ਮੈਂ ਆਚਾਰੀ। ਇਹ ਜਿਹੜੇ ਨਵੇਂ ਨਵੇਂ ਕੰਮ ਕਰਨੇ ਹੁੰਦੇ ਨੇ ਉਹਨਾਂ ਵਿੱਚ ਸਭ ਤੋਂ ਵੱਡਾ ਕਰਤਾ ਤੂੰ ਹੈ, ਕਿਉਂਕਿ ਅਸੀਂ ਤੇ ਸਿਰਫ ਉੱਗਿਆ ਹੋਇਆ ਘਾਹ ਤੇ ਬਨਸਪਤੀ ਵੇਖ ਕੇ ਹੈਰਾਨ ਹੋ ਜਾਂਦੇ ਹਾਂ। ਪਰ ਜਿਨ੍ਹਾਂ ਕੋਲ ਵੱਡੀਆਂ ਵੱਡੀਆਂ ਦੂਰਬੀਨਾਂ ਨੇ ਉਹ ਕਹਿੰਦੇ ਨੇ ਇਸ ਪ੍ਰਿਥਵੀ ਤੋਂ ਕਈ ਕਈ ਲੱਖ ਗੁਣਾ ਵੱਡੇ ਆਕਾਰ ਦੇ ਪਿੰਡ ਆਕਾਸ਼ ਵਿੱਚ ਨਿੱਤ ਬਣ ਰਹੇ ਨੇ ਤੇ ਨਿੱਤ ਬਿਣਸ ਰਹੇ ਨੇ, ਔਰ ਉਹਨਾਂ ਦਾ ਕੋਈ ਅੰਤ ਹੀ ਨਹੀਂ ਹੈ। ਇੱਕ, ਦੋ, ਤਿੰਨ, ਚਾਰ, ਪੰਜ, ਛੇ ਨਹੀਂ, ਅਣਗਿਣਤ ਬਣ ਰਹੇ ਨੇ, ਅਣਗਿਣਤ ਮਿਟ ਰਹੇ ਨੇ। ਕੌਣ ਬਣਾ ਰਿਹਾ, ਕੌਣ ਮਿਟਾ ਰਿਹਾ? ਕਰਤਾ ਪੁਰਖ ਬਣਾ ਰਿਹਾ, ਕਰਤਾ ਪੁਰਖ ਹੀ ਮਿਟਾ ਰਿਹਾ। ਇਸ ਲਈ ਤੇਰੇ ਵਰਗਾ ਕੋਈ ਕਰਤਾ ਨਹੀਂ ਹੈ। ਔਰ ਆਚਰਣ ਮੈਂ ਆਚਾਰੀ, ਜਿਹੜਾ ਅੱਛਾ ਆਚਰਣ ਹੈ, ਚੰਗੇ ਕੰਮ ਕਰਨੇ ਨੇ, ਉਹਨਾਂ ਵਿੱਚ ਤੂੰ ਸਾਰਿਆਂ ਤੋਂ ਵੱਡਾ ਆਚਾਰੀ ਹੈ। ਸ਼ਾਹਨ ਮੈਂ ਤੂੰ ਸਾਚਾ ਸ਼ਾਹ, ਵਾਪਾਰਨ ਮੈਂ ਵਾਪਾਰੀ। ਸ਼ਾਹਾਂ ਵਿੱਚ ਤੂੰ ਵੱਡਾ ਸ਼ਾਹ, ਵਪਾਰੀਆਂ ਵਿੱਚ ਵੱਡਾ ਵਪਾਰੀ ਹੈ। ਦਰਬਾਰਨ ਮੈਂ ਤੇਰੋ ਦਰਬਾਰਾ, ਸ਼ਰਨ ਪਾਲਨ ਟੀਕਾ। ਦਰਬਾਰ ਬਹੁਤ ਲੋਕੀ ਲਗਾ ਕੇ ਬੈਠਦੇ ਨੇ, ਪਰ ਸਭ ਤੋਂ ਵੱਡਾ ਤੇਰਾ ਦਰਬਾਰ ਹੈ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਲਖਮੀ ਕੇਤਕ ਗਣੀ ਨਾ ਜਾਈਏ, ਗਨ ਨਾ ਸਕੋ ਸੀਕਾ। ਕਿਤਨੀ ਤੇਰੇ ਕੋਲ ਲਖਮੀ ਏ, ਕਿੰਨੇ ਸਿੱਕੇ ਨੇ, ਕਰੰਸੀ ਦੇ ਰੂਪ ਚ ਕੋਈ ਗਿਣਤੀ ਨਹੀਂ ਕਰ ਸਕਦਾ। ਨਾਮਨ ਮੈਂ ਤੇਰੋ ਪ੍ਰਭ ਨਾਮਾ, ਗਿਆਨਨ ਮੈਂ ਗਿਆਨੀ। ਗਿਆਨੀਆਂ ਵਿੱਚੋਂ ਸਭ ਤੋਂ ਵੱਡਾ ਗਿਆਨੀ ਤੂੰ ਹੈ, ਔਰ ਨਾਮਣਾ ਸਭ ਤੋਂ ਵੱਡਾ ਤੇਰਾ ਹੈ। ਤੇਰੇ ਤੋਂ ਵੱਡਾ ਕਿਸੇ ਦਾ ਨਾਮਣਾ ਨਹੀਂ ਹੈ, ਕਿਉਂਕਿ ਇੱਥੇ ਸੰਸਾਰ ਦੇ ਉੱਤੇ ਜਿਹੜਾ ਆਉਂਦਾ ਹੈ ਉਹ ਚਲਾ ਜਾਂਦਾ ਹੈ, ਫਿਰ ਉਹਦਾ ਨਾਮ ਹੀ ਲੋਕਾਂ ਨੂੰ ਭੁੱਲ ਜਾਂਦਾ ਹੈ। ਪਰ ਤੇਰਾ ਤੇ ਤੇਰੇ ਨਾਮ ਜਪਣ ਵਾਲਿਆਂ ਦਾ ਨਾਮ ਰਹਿੰਦਾ ਹੈ। ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ, ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜੁਗਤਨ ਮੈਂ ਤੇਰੀ ਪ੍ਰਭ ਜੁਗਤਾ, ਜੀਵਨ ਜੁਗਤ ਕਈਆਂ ਦੀ ਚੰਗੀ ਨਹੀਂ ਹੁੰਦੀ, ਕਈਆਂ ਦੀ ਚੰਗੀ ਹੁੰਦੀ ਹੈ, ਪਰ ਵਾਹਿਗੁਰੂ ਜੀ ਸਭ ਤੋਂ ਚੰਗੀ ਜੀਵਨ ਜੁਗਤ ਤੁਹਾਡੀ ਹੈ। ਇਸ਼ਨਾਨਨ ਮੈਂ ਇਸ਼ਨਾਨੀ, ਭਾਵ ਸਪਸ਼ਟ ਹੈ। ਸਿੱਧਨ ਮੈਂ ਤੇਰੀ ਪ੍ਰਭ ਸਿੱਧਾ, ਸਿੱਧਾਂ ਕੋਲ ਜਿਹੜੀ ਸਿੱਧੀ ਹੁੰਦੀ ਏ, ਉਹਨਾਂ ਵਿੱਚ ਸਭ ਤੋਂ ਵੱਡੀ ਸਿੱਧੀ, ਸਭ ਤੋਂ ਵੱਡੀ ਰਿੱਧੀ ਨਿਧੀ ਤੁਹਾਡੇ ਕੋਲ ਹੈ, ਤੁਹਾਡਾ ਕੋਈ ਮੁਕਾਬਲਾ ਨਹੀਂ ਹੈ। ਕਰਮਨ ਸਿਰ ਕਰਮਾ, ਆਗਿਆ ਮੈਂ ਤੇਰੀ ਪ੍ਰਭ ਆਗਿਆ, ਹੁਕਮਨ ਸਿਰ ਹੁਕਮਾ। ਹਾਕਮ ਤੇ ਬਹੁਤ ਨੇ, ਪਰ ਸਭ ਤੋਂ ਵੱਡਾ ਹਾਕਮ ਤੂੰ ਹੈ, ਤੇਰਾ ਹੁਕਮ ਕੋਈ ਮੋੜ ਨਹੀਂ ਸਕਦਾ। ਸਭ ਤੋਂ ਵੱਡੀ ਤੇਰੀ ਆਗਿਆ ਹੈ, ਜਿਹਦੇ ਅੱਗੇ ਕੋਈ ਹੀਲ ਹੁਜਤ ਨਹੀਂ ਕਰ ਸਕਦਾ। ਇਸ ਵਾਸਤੇ ਇਹਨੇ ਬਚਨ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ, ਜਿਉਂ ਬੁਲਾਵੇਂ ਤਿਉਂ ਬੋਲੇ ਸਵਾਮੀ, ਕੁਦਰਤ ਕਵਨ ਹਮਾਰੀ। ਇਹ ਵੀ ਜੋ ਕੁਝ ਮੈਂ ਬੋਲਿਆ ਹੈ, ਜਿਵੇਂ ਤੂੰ ਬੁਲਾਇਆ ਹੈ, ਮੈਂ ਉਸ ਤਰ੍ਹਾਂ ਬੋਲਿਆ। ਕੁਦਰਤ ਦੇ ਇੱਥੇ ਅਰਥ ਨੇ ਤਾਕਤ। ਸਾਡੇ ਵਿੱਚ ਕੀ ਤਾਕਤ ਹੈ ਵੀ ਅਸੀਂ ਇੰਨਾ ਕੁਝ ਵੀ ਕਿਸੇ ਨੂੰ ਦੱਸ ਸਕੀਏ? ਇਹ ਵੀ ਤੁਸੀਂ ਕਿਰਪਾ ਕਰਕੇ ਬੁਲਵਾਇਆ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ। ਜਿਵੇਂ ਤੁਸੀਂ ਜੀਵ ਨੂੰ ਬੁਲਾਉਂਦੇ ਹੋ, ਉਹ ਉਵੇਂ ਹੀ ਬੋਲਦਾ, ਉਹਦੀ ਬੋਲਣ ਦੀ ਵੀ ਸੱਤਾ ਨਹੀਂ ਹੈ। ਭਾਵ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਜਾਂ ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਸ ਲਈ ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗਤ ਵਿੱਚ ਜੁੜ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਇਹ ਮਨੁੱਖ ਦਾ ਜੀਵਨ ਸਫਲਾ ਕਰਦੀ ਹੈ। ਜਿਹੜੀ ਸਾਧ ਸੰਗਤ ਅਕਾਲ ਪੁਰਖ ਪ੍ਰਭੂ ਨੂੰ ਬੜੀ ਪਿਆਰੀ ਹੈ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਤ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਤੇ ਸੋ ਪਾਵੇ, ਸਦਾ ਸਿਫ ਸਾਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ। ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਉਹ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨਾਏ ਵਸਿਆ, ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਆਨੰਦ ਵਾਜੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ

ਸਤਿ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰੁਣਾ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ। ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ। ਬੋਲੋ ਜੀ ਜਨਾਬ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ। ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ। ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬਤਾ ਤਰਛੇ ਰਿਆਇਤ ਦੇਗ ਦੇਗ ਫਤਿਹ ਬਿਰਦਗੀ ਬੈਜ ਪੰਥ ਕੇ ਜਿਸਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਅਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਤੁੱਛੀ ਮਤਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਭੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਅਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਜ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੁੱਖ ਕੇ ਦਰਸ਼ਨਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਬੋੜੇ ਆਨੰਦ ਸਾਹਿਬ ਜੀ ਕੇ ਜਾਪ ਇਸ ਮਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦੀ ਰਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਹੀ ਸੰਗਤ ਦੀ ਹਾਜ਼ਰੀ ਤਿਲ ਬਲਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ ਰਾਜਵਿੰਦਰ ਕੌਰ ਨੂੰ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ ਜੇਲਾ ਜਵੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾਂ ਗੁਰੂ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ, ਆਪ ਜੀ ਅੰਮ੍ਰਿਤ ਵੇਲੇ ਦੀਵਾਨਾਂ 'ਚ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਵਾਹਿਗੁਰੂ ਸਿਮਰਨ ਦੇ ਜਾਪ ਕਰਕੇ, ਗੁਰੂ ਮਹਾਰਾਜ ਦਰਸ਼ਨ ਦਾਰੇ ਕਰਕੇ, ਗੁਰੂ ਪਾਤਸ਼ਾਹ ਜੀ ਪਿੱਤਰ ਬਾਣੀ ਪੜ੍ਹ ਸੁਣ ਕੇ, ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨ ਦਰੋਂ ਗੁਰੂ ਗੁਰੂ ਸਿੱਖ ਜੀ ਬਨਾਮਦਾਨ ਬਖਸ਼ਣ। ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਵਿੱਚ ਅੱਜ ਸ੍ਰੀ ਅਖੰਡ ਸਾਹਿਬ ਫਰੀਦਕੋਟ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਹਰ ਸਾਲ ਦਾ ਪ੍ਰਾਰੰਭ ਹੋ ਰਿਹਾ 10 ਵਜੇ। ਐਤਵਾਰ ਨੂੰ 10:30 ਵਜੇ ਸੰਪੂਰਨਤਾਵਾਂ ਹੋਣਗੀਆਂ। ਐਤਵਾਰ ਦੇ ਸਾਰੇ ਦੀਵਾਨ ਹੀ ਇਸੇ ਖੁਸ਼ੀਆਂ ਸੰਬੰਧ ਸਾਜਰੇ ਹਨ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ, ਅਤੇ ਕੱਲ੍ਹ ਛਿੰਛਰ ਸ਼ਾਮ ਨੂੰ ਵਿਸ਼ੇਸ਼ ਦੀਵਾਨ ਇਸ ਸੰਬੰਧ ਵਿੱਚ ਸਾਜਰੇ ਹਨ, ਸਿਮਰਨ ਹੋਣਗੇ 8:15 ਤੋਂ 9:15 ਤੱਕ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਅੰਮ੍ਰਿਤ ਸੰਚਾਰ 21 ਨਵੰਬਰ ਦਿਨ ਛਿੰਛਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤਾ ਬਾਟਾ ਤਿਆਰ ਹੋ ਰਿਹਾ। ਜਿਹਨਾਂ ਪ੍ਰਾਣੀ ਨੇ ਗੁਰੂ ਵਾਲੇ ਬਣਨਾ ਹੈ, ਆਪਣੇ ਨਾਮ ਲੈਵਲ 'ਚ ਲਿਖਾ ਸਕਦੇ ਹੋ ਜੀ। ਗੁਰੂ ਵਾਲੇ ਬਣ ਕੇ ਨਾਮ ਦੀ ਦਾਤ, ਅਮਰਦਾਤ ਪ੍ਰਾਪਤ ਕਰਕੇ ਜਨਮ ਸੇਲਾ ਕਰੋ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ। ਹੁਣ ਜਿਸ ਪਰਿਵਾਰ ਵੱਲੋਂ ਕੱਲ੍ਹ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਇਆ ਹੈ, ਉਹ ਅਖੰਡ ਪਾਠ ਸਾਹਿਬ ਵਾਲੇ ਕਮਰੇ 'ਚ ਪਹੁੰਚਣ, ਮਾਤੀ ਅਰਦਾਸ ਵਿੱਚ ਸ਼ਾਮਿਲ ਹੋਣ। ਇੱਥੇ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਹੋ ਕਹੋ ਦੇਖ ਸਰੂ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ ਚਾਰ ਪਦਾਰਥ ਆਈਟਮਾ ਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਣ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ ਟੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਦੇ ਉਰ ਧਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਟੋਡੀ ਮਹੱਲਾ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਹਾਂ ਆਪਣੀ ਅਦਮਾਈ ਉਰਜਰਿਓ ਕਣਕ ਕਾਮਨੀ ਕੇ ਰਸ ਨੈ ਕੀਰਤ ਪ੍ਰਭ ਗਾਈ ਰਹਾ ਜਗ ਝੂਠੇ ਕੋ ਸਾਂਚ ਜਾਣ ਕੈ ਤਾਂ ਸਿਉ ਰੁਚ ਉਪਜਾਈ ਧੀਰ ਬੰਦ ਸਿਮਰਿਓ ਨਹੀਂ ਕਬੂ ਹੋਤ ਜੋ ਸੰਗ ਸਹਾਈ ਮਗਨ ਰਹਿਓ ਮਾਇਆ ਮੈਂ ਇਸ ਦਿਨ ਛੁੱਟੀ ਨਾ ਮਨ ਕੀ ਕਾਈ ਕਹੇ ਨਾਨਕ ਅਬ ਨਾਹੇ ਅਨੰਤ ਗਤ ਬਿਨ ਹਰ ਕੀ ਸਰਣਾਈ ਟੋਡੀ ਬਾਣੀ ਭਗਤਾਂ ਕੀ ਏਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ ਕਾਹੇ ਰੇ ਬਕਬਾਦ ਲਾਇਓ ਜਿਨਾਰ ਪਾਇਓ ਤਿਨੈ ਛੁਪਾਇਓ ਰਾਉ ਪੰਡਤ ਹੋਏ ਕੈ ਵੇਦ ਬਖਾਨੈ ਮੂਰਖ ਨਾਮ ਦਿਓ ਰਾਮੈ ਜਾਨੈ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਪਤਤ ਪਵਿੱਤ ਭੈ ਰਾਮ ਕਹਿਤ ਹੀ ਰਹਾਉ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗ ਆਈ ਏਕਾਦਸੀ ਬ੍ਰਤ ਕਰੇ ਕਾਹੇ ਕੋ ਤੀਰਥ ਜਾਈ ਭਣਤ ਨਾਮ ਦਿਓ ਸੋ ਕਿਰਤਾ ਸੋ ਮਤ ਸੋ ਮਤ ਭੈ ਸਿਮ ਗੁਰਮਤਿ ਰਾਮ ਕਹੈ ਕੋ ਕੋ ਨਾਮ ਵੈਕੁੰਠ ਗਏ ਤੀਨ ਛੰਦੇ ਖੇਲ ਆਛੈ ਰਾਉ ਕੁੰਵਾਰ ਕੇ ਕਰ ਹਾਂਡੀ ਆਛੇ ਰਾਜਾ ਕਹਿ ਘਰ ਸਾਂਡੀ ਗੋ ਬਾਹਮਣ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ਬਾਣੀਏ ਕੇ ਘਰ ਹੀਂਗ ਆਛੈ ਪੈਸਰ ਮਾਥੇ ਸੀਗ ਗੋ ਦੇਵਲ ਮਦੇ ਲੀਗ ਆਛੇ ਲੀਗ ਸੀਗ ਹੀਗ ਗੋ ਤੇਲੀ ਕਹਿ ਕਰ ਤੇਲ ਆਛੇ ਜੰਗਲ ਮਦੇ ਬੇਲ ਗੋ ਮਾਲੀ ਕੇ ਘਰ ਕੇਲ ਆਛੇ ਕੇਲ ਬੇਲ ਤੇਲ ਗੋ ਸੰਤਾ ਮਦੇ ਗੋਬਿੰਦ ਆਛੇ ਗੋਕੁਲ ਮਦੇ ਸਿਆਮ ਗੋ ਨਾਮੇ ਮਦੇ ਰਾਮ ਆਛੇ ਰਾਮ ਸਿਆਮ ਗੋਬਿੰਦ ਗੋ ਰਾਗ ਬੈਰਾੜੀ ਮਹੱਲਾ ਚੌਥਾ ਕਰ ਪਹਿਲਾ ਦੁਪ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਸੁਨ ਮਨ ਅਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੇ ਭਜ ਗੁਰਮਤਿ ਹਰ ਰਾਮ ਰਾਮ ਰਹਾਉ ਨਾਨਾ ਖਿਆਨ ਪ੍ਰਾਣ ਜਸੀ ਉਤਮ ਖੜ ਦਰਸ਼ਨ ਗਾਵੇ ਰਾਮ ਸੰਕਰ ਕੋਟ ਤੇ ਤਿਸ ਧਿਆਇਓ ਨਹੀਂ ਜਾਣਿਓ ਹਰ ਮਰਮਾਮ ਸੁਰ ਨਾਰ ਗਣ ਗੰਧਰਵ ਜਸ ਗਾਵੇ ਸਭ ਗਾਵਤ ਜੇ ਤਿਉ ਪਾਮ ਨਾਨਕ ਕਿਰਪਾ ਕਰੀ ਜਾ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹੱਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਿਗੁਰ ਦਾਨ ਦਿਵਾਇਓ ਰਾਮ
तिस जन को मन तन सब देवो जिन हर हर नाम सुनायो धन माया संपै तिस देवो जिन यह हर मीत मिलायो किंचिन किंचित कृपा करी जगदीसर तब हर हर हर जस ध्यायो जन नानक कहो हर भेटे स्वामी दुख हो मैं रोग गवायो बैराड़ी महला चौथा हर जन राम नाम गुण गावे जे को निंद करे हर जन की अपना गुण ना गवावे रहाउ जो किछ करे सो आपे स्वामी हर आपे कार कुमावे हर आपे ही मत देवे स्वामी हर आपे बोल बुलावे हर आपे पंच तत् विस्थारा विच धातु पंच आप पावे जन नानक सतगुर मेले हर आपे झगर चुकावे बैराड़ी महला चौथा जप मन राम नाम सतारा कोट कुट अंतर के पाप सब खोवे हर भव जल पार उतारा रहा काया नगर बस्त हर स्वामी हर नृपौ नृवैर निरंकार निकट बस्त कछ नदर न आवे हर लादा गुर विचारा हर आपे साउस राफ रतन हीरा हर आप किया पासारा नानक जिस कृपा करे सो हर नाम विहाजे सो साहो सच्चा बन जारा बैराड़ी महला चौथा जप मन हर निरंजन निरंकारा सदा सदा हर त्याई है सुखदाता जांका अंत न पारा वारा रहाउ अगन कुंट मैं उर्द लिव लागा हर राखे उदर मजारा सो ऐसार सेवो मेरे मन हर अंत छुड़ावन हारा जांके हृदय वसया मेरा हर हर तिस जन को करो सब नमस्कारा हर कृपा ते पाइये हर जप नानक नाम उधारा बैराड़ी महला चौथा जप मन हर हर नाम नित त्याए जो इच्छे सोई फल पावे फिर दुख न लागे आए रहा सो जप सो तप साबरत पूजा जे तरस्यों प्रीत लगाए बिन हर प्रीत होर प्रीत सब झूठी एक खिन मैं बिसर सब जाए तू बेअंत सर्ब कल पूरा किछ कीमत कही ना जाए नानक सरण तुम्हारी हर जियो पावै तिवै छुड़ाए राग बैराड़ी महला पंजवां घर पहला एक ओ अंकार सतगुर प्रसाद

ਸਤਿਗੁਰੁ ਬਾਨੇ ਜਾਉ ਰਹਾਉ। ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ ਰਾਵੇ ਤਲੰਗ ਮਹੱਲਾ ਪਹਿਲਾ। ਇਹ ਆਨੜੀਏ ਮਾਨੜਾ ਕਾਹੇ ਕਾਏ ਕਰੇ ਆਪਣੇ ਘਰ ਹਰ ਰੰਗੋ ਕੀ ਨਾ ਮਾਣੇ ਸੋ ਨੇੜੇ ਧੰਨ ਕਮਲੀਏ ਬਾਹਰ ਕਿਆ ਢੂੰਡੇ।

ਪਾਵੇ। ਵਿਨ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਤਾਵੇ। ਲਭ ਲੋਭ ਅਹੰਕਾਰ ਕੀ ਮਾਤੀ, ਮਾਇਆ ਮਹਿ ਸਮਾਣੀ। ਇੰਨੀ ਬਾਤੀ ਸਭ ਪਾਈਏ ਨਾਹੀ, ਭਈ ਕਾਮਣਿਆਣੀ। ਜਾਏ ਪੁੱਛੋ ਸੁਹਾਗਣੀ ਵਾਹੇ, ਕਿੰਨੀ ਬਾਤੀ ਸਭ ਪਾਈਐ। ਜੋ ਕਿਛ ਕਰੈ ਸੋ ਭਲਾ ਕਰ ਮਾਨੀਏ, ਹਕਮਤ ਹੁਕਮ ਚੁਕਾਈਐ। ਜਾ ਕੇ ਪ੍ਰੇਮ ਪਦਾਰਥ ਪਾਈਐ, ਤੋ ਚਰਨੀ ਚਿਤ ਲਾਈਐ। ਸੋ ਕਹੇ ਸੋ ਕੀਜੈ, ਤਨ ਮਨੋ ਦੀਜੇ, ਐਸਾ ਪਰਮਲ ਲਾਈਐ। ਏਵ ਕਹੈ ਸੁਹਾਗਣੀ ਭੈਣੇ, ਇੰਨੀ ਬਾਤੀ ਸਭ ਪਾਈਐ। ਆਪ ਗਵਾਈਐ ਤਾਂ ਸਭ ਪਾਈਐ, ਔਰ ਕੈਸੀ ਚਤੁਰਾਈ। ਸਹੁ ਨਦਰ ਕਰ ਦੇਖੈ ਸੋ ਦਿਨ ਲਿਖੈ, ਕਾਮਣ ਨਉ ਨਿਦ ਪਾਈ। ਆਪਣੇ ਕੰਤ ਪਿਆਰੀ ਸਾ ਸੁਹਾਗਣ, ਨਾਨਕ ਸਾ ਸਬਰਾਈ। ਐਸੇ ਰੰਗ ਰਾਤੀ ਸਹਿਜ ਕੀ ਮਾਤੀ, ਐਨ ਸੁਭਾਏ ਸੁਮਾਨੀ। ਸੁੰਦਰ ਸਹਿ ਸਰੂਪ ਵਿੱਚ ਅੱਖਣ, ਕਈ ਹੈ ਸਾ ਸਿਆਨੀ। ਤਲੰਗ ਮਹੱਲਾ ਪਹਿਲਾ, ਜੈ ਸੀ।

ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੁਇ ਛਪ ਖਲੋਏ, ਕੂੜ ਫਿਰੈ ਪਰਦਾਨ ਵੇ ਲਾਲੋ, ਕਾਜੀਆਂ ਬਾਮਣਾ ਕੀ ਗੱਲ ਥਕੀ, ਅਗਦ ਪੜੈ ਸੈਤਾਨ ਵੇ ਲਾਲੋ, ਮੁਸਲਮਾਨੀਆਂ ਪੜੇ ਕਤੇਬਾਂ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ, ਜਾਤ ਸੁਨਾਤੀ ਹੋਰ ਹਿੰਦਵਾਣੀ ਆਏ ਪੀ ਲਿਖੇ ਲਾਏ ਵੇ ਲਾਲੋ।

ਜਿਨੇ ਉਪਾਈ ਰੰਗ ਰਵਾਈ ਬੈਠਾ ਵੇਖੇ ਵਾਖੇ ਅਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇ ਗੁਮ ਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ।

ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਤਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮ ਆਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰ ਧਨੀ ਸਲਾਹੋ ਸੱਚ ਸਭ ਉਪਰ ਹਰ ਧਨੀ ਜਿਸ ਨਾਹੀ ਹਾ ਜਿਸ ਨਾਹੀ ਕੋਏ ਸਰੀਕ ਕਿਸ ਲਿਖ ਹਉ ਗਣੀ ਰਹਾਉ ਪੌਣ ਪਾਣੀ ਧਰਤੀ ਆਕਾਸ ਘਰ ਮੰਦਰ ਹਰ ਬਣੀ ਵਿੱਚ ਵਰਤੇ ਨਾਨਕ ਆਪ ਝੂਠਾ ਕਹੋ ਕਿਆ ਗਣੀ। ਤਲੰਗ ਮਹੱਲਾ ਚੌਥਾ ਨਿਥ ਨਿਫ ਨਿਤ ਨਿਫੁਲ ਕਰਮ ਕਮਾਏ ਬਫਾਵੇ ਦੁਰਮਤੀ ਦੁਰਮਤੀ ਆ ਜਬ ਆਣੇ ਵੱਲ ਪਵੰਚ ਕਰ ਝੂਠ ਤਬ ਜਾਣੇ ਜਗ ਜਿੱਤੀ ਆ। ਐਸਾ ਬਾਜੀ ਸੰਸਾਰਣਾ ਚੇਤੇ ਹਰ ਨਾਮਾ ਖਿਨ ਮੈਂ ਬਿਨ ਸੇ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਉ। ਸਾ ਵੇਲਾ ਚੇਤਨ ਆਵੇ ਜਿਤ ਆਏ ਕੰਟਕ ਕਾਲ ਗ੍ਰਸੈ ਤਿਸ ਨਾਨਕ ਲੈ ਛੁਡਾਏ ਜਿਸ ਕਿਰਪਾ ਕਰ ਹਿਰਦੈ ਵਸੈ। ਤਲੰਗ ਮਹੱਲਾ ਪੰਜਵਾਂ ਘਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨੀਆ ਏ ਅਸਮਾਨ ਜਿਮੀ ਦਰਖਤ ਆਬ ਪਦਾਇ ਸੁਖਦਾਇ ਬੰਦੇ ਚਸਮ ਦੀਦੰ ਫਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਾਉ। ਗੈਵਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬੁਖਰਾਏ ਦਿਲ ਕਬਜ ਕਬਜਾ ਕਾਦਰੋ ਦੋਚਕ ਸਜਾਏ ਵਲੀ ਨਿਆਮਤ ਬਰਦਾਰਾ ਦਰਬਾਰ ਮਿਲਕ ਖੁਨਾਏ ਜਬ ਅਜਰਾਇਲ ਬਸਤਨੀ ਤਬ ਚੇਕਾਰ ਵਧਾਏ।

ਘਰ ਦੂਜਾ ਮਹੱਲਾ ਪੰਜਵਾਂ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ ਰਹਾਉ। ਹੈ ਤੂੰ ਹੋਵਣਹਾਰ,

ਗਾਹੇ, ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜੋ ਦਿਸੈ ਸੋ ਤੇਰਾ ਰੂਪ, ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਦਾਨ ਗੋਬਿੰਦ ਅਨੂਪ। ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕਉ ਬਲਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਧੂਰ। ਤਲੰਗ ਮਹੱਲਾ ਪੰਜਵਾਂ ਘਰ ਤੀਜਾ,

ਕਿਨ ਮੈਂ ਥਾਪਿਓ ਥਾਪਦਾ ਚਰਜ ਤੇਰੇ ਰੂਪ, ਕੌਣ ਜਾਣੇ ਚਲਤ ਤੇਰੇ ਅੰਧਿਆਰੇ ਮੈਂ ਦੀਪ। ਖੁਦ ਖਸਮ ਖਲਕ ਜਹਾਨ ਅੱਲਾ, ਮਿਹਰਬਾਨ ਖੁਦਾਏ ਦਿਨ ਸੁਰੈਨ, ਜੇ ਤੋ ਦੇ ਅਰਾਦੇ ਸੋ ਕਿਉਂ ਦੋਚਕ ਜਾਏ। ਅਜਰਾਈਲ ਯਾਰ ਬੰਦੇ ਜਿਸ ਤੇਰਾ ਆਧਾਰ, ਗੁਨੇ ਉਸ ਕੇ ਸਗਲ ਆਪੂ ਤੇਰੇ ਜਨ ਦੇਖੈ ਦੀਦਾਰ। ਦੁਨੀਆ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਉ, ਗੁਰ ਮਿਲ ਨਾਨਕ ਬੂਝਿਆ ਸਦਾ ਇਕ ਸਗਾਉ। ਤਲੰਗ ਮਹੱਲਾ ਪੰਜਵਾ, ਮੀਰਾ ਦਾਨਾ ਦਿਲ ਸੋਚ, ਮੁਹੱਬਤ ਮਨ ਤਨ ਬਸੈ ਸੱਚ ਸਾਹੋ ਬੰਦੀ ਮੋਚ। ਰਾਉ ਦੀਦ ਨੇ ਦੀਦਾਰ ਸਾਹਿਬ, ਕਛ ਨਹੀਂ ਇਸ ਕਾ ਮੋਲ, ਪਾਗ ਪਰਵਿਦਗਾਰ ਤੂੰ ਖੁਦ ਖਸਮ ਵੱਡਾ ਤੋਲ। ਦਸਤਗੀਰੀ ਦੇ ਦੁਲਾਵਰ ਤੂੰ ਹੀ, ਤੂੰ ਹੀ ਏਕ ਕਰਤਾਰ, ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ। ਤਲੰਗ ਮਹੱਲਾ ਪਹਿਲਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਿਨ ਕੀ ਆਤਨ ਦੇਖਿਆ, ਕਿਆ ਕਹੀਏ ਰੇ ਭਾਈ, ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ। ਰਹਿਸਾ ਪਿਆਰੇ ਕਾ ਰਹਿਸਾ ਜੇ ਸਦਾ ਸੁਖ ਹੋਈ ਰਾਉ, ਜਿਨ ਰੰਗ ਕੰਤ ਨਾ ਰਾਵਿਆ, ਸਾ ਪੁੱਛੋ ਰੇ ਤਾਣੀ, ਹੱਥ ਪਛੋੜੈ ਸਿਰ ਤੁਣੈ ਜਬ ਰਹਿਣ ਵਿਹਾਣੀ। ਪਛਤਾਵਾ ਨਾ ਮਿਲੇ ਜਬ ਚੁੱਕੇਗੀ ਸਾਰੀ, ਤਾਂ ਫਿਰ ਪਿਆਰਾ ਰਾਵੀਏ ਜਬ ਆਵੇਗੀ ਵਾਰੀ। ਕੰਤਲੀਆ ਸੁਹਾਗਨੀ ਮੈਂ ਤਾਂ ਵਦਵੀ, ਇਹ ਛੇ ਗੁਣ ਮੁਝੇ ਨਾ ਆਵਨੀ ਕਹਿ ਜੀ ਦੋ ਸਤਰੇ। ਜਿਨੀ ਸਖੀ ਸੋ ਰਾਵਿਆ ਤਿਨ ਪੁੱਛੋਗੀ ਜਾਏ, ਪਾਏ ਲੱਗੋ ਬੇਨਤੀ ਕਰੋ ਲਿਹੋਗੀ ਪੰਥ ਬਤਾਏ। ਹੁਕਮ ਪਛਾਣੇ ਨਾਨਕਾ ਪਉ ਚੰਦਨ ਲਾਵੇ, ਗੁਣ ਨਾਨਕ ਕਾ ਗੁਣ ਕਾਮਨ, ਕਾਮਨ ਕਰੇ ਤੋ ਪਿਆਰੇ ਕੋ ਪਾਵੇ। ਜੋ ਦਿਲ ਮਿਲਿਆ ਸੋ ਮਿਲ ਰਹਿਆ, ਮਿਲਿਆ ਕਹੀਏ ਰੇ ਭਾਈ, ਜੇ ਬਹੁ ਤੇਰਾ ਲੋਚੀ ਐ ਬਾਤੀ ਮਹਿਲ ਨਾ ਜਾਈ। ਜੋ ਦਿਲ ਮਿਲਿਆ ਸੋ ਮਿਲ ਰਹਿਆ,

ਆਵੇ। ਪਾਨਾ ਵਾੜੀ ਹੋਏ ਘਰ ਘਰ ਖਰ ਸਾਰ ਨਾ ਜਾਣੇ, ਰਸੀਆ ਹੋਵੇ ਮੁਸਕ ਕਾ ਤਬ ਫੂਲ ਪਛਾਣੈ। ਅਪਿਓ ਪੀਵੈ ਜੋ ਨਾਨਕਾ, ਭ੍ਰਮ ਭ੍ਰਮ ਸਮਾਵੇ, ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੇ। ਤਲੰਗ ਮਹੱਲਾ ਚੌਥਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ।

ਰਾਉ ਹਰ ਕੇ ਗੁਣ ਹਰ ਪਾਵਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮਿਟਣ ਹਾਰਾ ਗੁਰ ਸੇਵਾ ਤੇ ਪਾਈ ਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਤੇ ਆਏਂਦੇ ਤਿਨ ਜਨ ਪਰਵਾਨਾ ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾ ਹਰ ਤੇਰੀ ਉਸਤ ਹੈ ਜੋ ਹਰ ਪ੍ਰਭ ਭਾਵੇ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੇ ਜਿਨ੍ਹਾਂ ਹਰ ਸੇਤੀ ਪਿਰਹੜੀ ਤਿਨ ਜੀ ਪ੍ਰਭ ਨਾਲੇ ਜਿਨ੍ਹਾਂ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੇ ਹੋਏ ਜਪ ਜਪ ਪਿਆਰਾ ਜੀਵਨ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਘੁੰਮ ਜਾਇਆ ਓਹ ਆਪ ਛੁੱਟੇ ਪਰਵਾਰ ਸਿਉ ਸਭ ਜਗਤ ਛੁਡਾਇਆ।

ਜੋ ਗੁਰ ਸਿੱਖ ਗੁਰ ਸੇਵ ਦੇ ਸੇ ਪੁੰਨ ਪੁਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆ ਹਰ ਦਰਗੇ ਪੈ ਨਾਈਆ ਹਰ ਆਪ ਗੱਲ ਲਾਈਆ ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸ਼ਨ ਦੀਜੈ ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆ ਜਿਨ ਹਰ ਨਾ ਮਾਰ ਚੇਤਿਆ ਹਿਰਦੇ ਉਰ ਤਾਰੇ ਤਿੰਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਦਾਨ ਹੈ ਕੋਈ ਗੁਰਮੁਖ ਜਾਣੇ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਦਲੀਆਂ ਮਾਣੇ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਉ ਹਉ ਗੁਰ ਵਿਟੋਂ ਸਦਵਾਰਿਆ ਜਿਨ ਦਿੱਤੜਾ ਨਾਉ ਸੋ ਧਨ ਗੁਰੂ ਸੋ ਬਾਸ ਹੈ ਹਰ ਦੇਹ ਸੁਨੇਹਾ ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰ ਅਰਾਧਿਆ ਸੇ ਸਾ ਵੱਡ ਦਾਣੇ ਹਉ ਸਤਿਗੁਰ ਕਉ ਸਦਵਾਰਿਆ ਗੁਰ ਬਚਨ ਸਮਾਣੇ ਤੂੰ ਠਾਕਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਭਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਤਲੰਗ ਮਹੱਲਾ ਨਾਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿੰਨ ਛਿੰਨ ਔਤ ਬੇ ਔਧ ਬਿਹਾਤ ਹੈ ਫੂਟੈ ਘੱਟ ਜਿਉ ਪਾਨੀ ਰਹਾਉ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲ ਚਲਾਗ ਕੈ ਨਹਿ ਮਰਨ ਪਛਾਨਾ ਅਜਹੂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ ਤੁਲੰਗ ਮਹੱਲਾ ਨਾਵਾ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ ਰਹਾਉ ਮਾਤ ਪਿਤਾ ਸੁਤ ਬੰਦ ਜਨ ਹਿਤ ਜਾਂ ਸਿਉ ਕੀਨਾ ਜੀਉ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ ਜੀਵਤ ਲੋ ਵਿਵਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲਿਆ ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨੋ ਤਲੰਗ ਮਹੱਲਾ ਨਾਵਾਂ

कुजा मद कुजा रफती कुजा मैं रवि द्वारका नगरी रास बेगोई।

ਲਾਲ ਚੰਦੀ ਹਜ਼ਾਰ ਆਲਮ ਏਕਲ ਖਾਨਾ ਹਮ ਚਿੰਨੀ ਪਾਤਸ਼ਾਹ ਸਾਵਲੇ ਬਰਨਾ ਅਸ ਪਤ ਗਜ ਪਤ ਨਰ ਹੈ ਨਰਿੰਦਾ ਨਾਮੇ ਕੇ ਸਵਾਮੀ ਮੀਰ ਮੁਕਾਂਦਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ

ਨਿਗਾਹ ਸੋਈ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਆਵਾ ਗੌਣ ਨਿਵਾਰਿਆ ਹੈ ਸਾਚਾ ਸੋਈ ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੈ ਅੰਮ੍ਰਿਤ ਬੋਲਾ ਨਾਨਕ ਕਹੇ ਸਹੇਲੀ ਹੋ ਸਭ ਖਰਾ ਪਿਆਰਾ ਹਮ ਸਹਿ ਕੇਰੀਆ ਦਾਸੀਆ ਸਾਚਾ ਖਸਮ ਹਮਾਰਾ ਸੂਹੀ ਮਹੱਲਾ ਪਹਿਲਾ ਜਿਨ ਕੋ ਭਾਂਡੇ ਪਾਓ ਤਿਨਾ ਸਵਾਰ ਸੀ ਸੁਖੀ ਕਰੇ ਪਸਾਓ ਦੁਖ ਵਸਾਰ ਸੀ

ਵੈ ਦਿਖਿਆ। ਚਾਲੈ ਸਤਿਗੁਰ ਪਾਏ ਪਵੈ ਨਾ ਭਿਖਿਆ, ਜਾਂ ਕੋ ਮੈਲ ਹਜੂਰ ਦੂਜੈ ਨਿਵਾਇ ਕਿਸ, ਦਰ ਦਰਵਾਣੀ ਨਾਹੇ ਮੂਲੇ ਪੁੱਛ ਤਿਸ, ਛੁਟੈ ਤਾਂ ਕੈ ਬਹੁ ਬੋਲ ਸਾਹਿਬ ਨਦਰ ਜਿਸ, ਘੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ, ਢਾਹੇ ਉਹ ਸਾਰੇ ਸਾਜ ਜਾਣੇ ਸਭ ਸੋਏ, ਨਾਉ ਨਾਨਕ ਬਗਸੀਸ ਨਦਰੀ ਕਰਮ ਹੋਏ ਸੂਹੀ ਮਹੱਲਾ ਪਹਿਲਾ। ਭਾਂਡਾ ਹੱਛਾ ਸੂਏ ਜੋ ਤਿਸ ਭਾਵਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੋਜੀ ਪਾਏ ਸੀ, ਇਤ ਦੁਆਰੇ ਧੋਏ ਹੱਛਾ ਹੋਏ ਸੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸ੍ਰੀ ਸਤਿਗੁਰੂ ਪ੍ਰਸਾਦਿ

ਆਇਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਰ ਵਸ ਕੀਤੇ ਕਾਲ ਕੰਟਕ ਮਾਰਿਆ।

ਐਂਡਿਡ ਕੀਤਾ ਦਿਨ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਨਾਬ ਸਿੰਘ ਸਿੰਘੜੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੈ ਚਿਤ ਆਵਨ ਗਾ ਸਦਕਾ ਸਭ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ਿਆ ਰਿਹਾ। ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ।

ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਬੰਦਰ ਮਿਜੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਤਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆ ਤੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਦਰ ਕਰਦੀਆਂ ਪਿਆਰੀਆਂ ਸੰਗਤਾਂ ਵੱਲੋਂ ਸੇਵਕ ਪਰਿਵਾਰਾਂ ਵੱਲੋਂ ਆਪਦੇ ਚਰਨ ਪਸਦਿਆਂ ਦੋ ਤੁਰਕੀ ਬਾਣੀ ਸਿਰਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਜਾ ਰਹੇ ਹਨ। ਪਹਿਲਾ ਖੰਡਪੜ ਸਾਹਿਬ ਆਪ ਲੀਏ ਲੜਦਾਏ ਦਰ ਦਰਵੇਸ਼ ਸੇ ਤਿੰਨ ਧੰਨ ਜਨੇ ਦੀ ਮਾਓ ਆਏ ਸਫਲ ਸੇ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਆਪ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਵਿੱਚ ਫਰੀਦਕੋਟ ਇਲਾਕਾ ਨਿਵਾਸੀ ਸਮੂਹ ਸੰਗਤਾਂ ਪਰਿਵਾਰਾਂ ਨੂੰ ਹਰ ਸਾਲ ਦੀ ਤਰ੍ਹਾਂ ਆਪ ਚਰਨ ਪਰਸਦਿਆਂ ਹੋਇਆਂ ਪਹਿਲਾ ਖੰਡਪੜ ਸਾਹਿਬ ਤੁਰਕੀ ਬਣੇ ਪਹਿਲਾ ਖੰਡਪੜ ਸਾਹਿਬ ਪ੍ਰਾਰੰਭ ਹੋਣ ਜਾ ਰਿਹਾ। ਕਿਰਪਾ ਕਰਨੀ ਸਮੂਹ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਾਰਥਨਾ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਤੰਦਰੁਸਤ ਦਾਤਾਂ ਬਖਸ਼ਣੀਆਂ ਕਾਰੋਬਾਰ 'ਚ ਵਾਧੇ ਬਰਕਤਾਂ ਪਾਉਣੀਆਂ ਸੀ ਇਸ 'ਤੇ ਮਿਹਰ ਭਰਿਆ ਤਰਖਾਂ ਦਰ ਘਰ ਨਾਲ ਜੋੜ ਕੇ ਰੱਖਣਾ। ਦੂਸਰਾ ਖੰਡਪੜ ਸਾਹਿਬ ਹਰਪ੍ਰੀਤ ਕੌਰ ਸੁਖਮਨ ਸਿੰਘ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਕਾਰੋਬਾਰ ਦੇ ਵਾਧੇ ਬਰਕਤਾਂ ਵਾਸਤੇ ਸ੍ਰੀ ਖੰਡਪੜ ਸਾਹਿਬ ਦੀ ਸੇਵਾ ਲਾ ਰਹੇ ਕਿਰਪਾ ਕਰਨ ਇਸ ਨੂੰ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਤਰਖਾਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਕਾਰੋਬਾਰਾਂ 'ਚ ਵਾਧੇ ਬਰਕਤਾਂ ਪਾਉਣੀਆਂ ਸਮੂਹ ਸੰਗਤਾਂ ਪਰਿਵਾਰਾਂ ਵੱਲੋਂ ਆਪਦੇ ਹਜ਼ੂਰ ਇਸ ਸੰਬੰਧ ਦੇਖ ਸਜ ਕੇ ਹਾਜ਼ਰ ਦਰ 'ਤੇ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਆਈ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਕੀਤੀ ਦਰਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਆਪ ਜੀ ਦੇ ਪਵਿੱਤਰ ਸਰੂਪ ਸੁਖਾਸਨ ਸਥਾਨ ਤੋਂ ਪ੍ਰਕਾਸ਼ ਤਾਂ ਲਿਆਉਂਦੇ ਸੇਵਾ ਕਰਦੇ ਭੁੱਲਾਂ ਦੀ ਮਾਫ਼ੀ ਬਖਸ਼ਣੀ ਗਾਵਾਂ ਸਮਤ ਬਖਸ਼ਣੀ ਛੇ ਬੋੜੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨ ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਪੁਰੰਤ ਸੰਗਤਾਂ ਪਰਿਵਾਰਾਂ ਦੋ ਸ੍ਰੀ ਅਖੰਡਪੜ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ।

ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੁਸੀਂ ਉਹ ਮੰਨ ਲਓ, ਫਿਰ ਉਹ ਲੜਦੇ। ਸੰਗਤਾਂ ਪਰਿਵਾਰਾਂ ਨੂੰ ਬੇਨਤੀ ਹੈ ਕੱਲ੍ਹ ਸਵੇਰੇ 9:45 ਪਹੁੰਚਣ, 9 ਵਜੇ ਮਾਧੀ ਅਰਦਾਸ ਸ਼ਾਮਿਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ। ਵਾਹਿਗੁਰੂ ਜੀ ਕਾ ਖਾਲਸਾ।

ਜਾਇ ਮਿਲਾਂ ਤਿਨਾ ਸੱਜਣਾ ਟੁੱਟੋ ਨਾਹੀ ਨੇਹੋ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਕੈ ਸੰਗ ਚਿਤ ਆਵੈ ਨਾਉ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਕਸਮ ਦੀ ਨੂਰੇ ਅਰਸੋਂ ਕੁਰਸ

ਆਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਵਤਾਰ ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲਾ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ਿਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮਾਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮਾਂ ਜੇ ਬੁੱਝੈ ਤਾਂ ਹੋਮੈ ਕਹਾ ਨਾ ਕੋਈ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇਹ ਲੈਂਦੇ ਤਕ ਪਾਹੀ ਜੁਗਾ ਜਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਬੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਇ ਭਾਖਿਆ ਅਪਾਰ ਆਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀਐ ਜਿਨ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਰ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵਾਹ ਜਾਣੀਆ ਹੈ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਵੀ ਆਹ ਗੁਣੀ ਨਿਧਾਨ ਗਾਵੀ ਆਹ ਸੁਣੀਆ ਮਨ ਰੱਖੀਆ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਣ ਭਾਣੇ ਕੇ ਨਹਾਏ ਕਰੀ ਜੇ ਤੇ ਸਿਰ ਠਿਪਾਈ ਵੇਖਾ ਬਿਣ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾੜੀਐ ਨਾਲ ਚੱਲੈ ਸਭ ਕੋਈ ਚੰਗਾ ਨੌਰ ਖਾਈ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇ ਆ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦਬੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕਾ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸੜਖ ਇਸ਼ਨਾਨ ਸੁਣਿਆ ਪੜ ਪੜ ਪਾਪ ਹਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਪ ਹੈ ਰਾਹੂ ਸੁਣਿਆ ਹੱਥ ਵੈਸ ਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਗ ਨਾ ਪਾਏ ਮੰਨੈ ਪਤਸੋਂ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸਥਿਤੀ ਸੰਬੰਧ

ਲੇਖਾ ਲਿਖ ਜਾਣਾ ਕੋਹੇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੋਤ ਕੀਤਾ ਪਸਾਓ ਇੱਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਬਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਰਾ ਸਲਾਮ ਤਨਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ ਅਸੰਖ ਮੋਨ ਲਿਬਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਟ ਹੱਤਿਆ ਕਮਾਏ ਅਸੰਖ ਪਾਪੀ ਭਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਰਾਏ ਅਸੰਖ ਮਲੇਸ਼ ਮਲ ਭਖ ਖਾਏ ਅਸੰਖ ਨਿੰਦਕ ਸਿਰ ਕਰਹ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾ ਤੂੰ ਸਰਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਬ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਾ ਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਨ ਅਖਰਾ ਸਰ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਰਨਾਏ ਜੇ ਪਰਮਾਏ ਤਿਵ ਤਿਵ ਪਾਏ

ਭਲੇ ਕਾਰ ਤੂੰ ਸਰਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉੱਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਆ ਮਤ ਪਾਪਾ ਕਾ ਸੰਗ ਉਹ ਧੋਪਾ ਨਾਵਾ ਕਾ ਰੰਗ ਪੁੰਨੇ ਪਾਪੇ ਆਖਣ ਨਾਹੀਂ ਕਾਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਪ ਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸਵਾਗਤ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਹੋ ਕਵਣ ਸੋ ਵੇਲਾ ਭਗਤ ਕਵਣ ਕਾਵਣ ਥਿਤ ਕਵਣ ਵਾਰ ਕਵਣ ਸਿਰ ਉੱਤੇ ਮਾਹੋ ਕਵਣ ਜਿਤ ਹੋਆ ਆਕਾਰ ਬੇਨ ਨ ਪਾਈਆ ਪੰਡਤੇ ਜੇ ਹੋਵਾ ਲੇਖ ਪੁਰਾਨ ਭਗਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੇ ਜਾੜਾ ਰੁੱਤ ਮਾਹੋ ਨਾ ਕੋਈ ਜਾ ਕਰ ਤਾਸਰ ਠੀਕੋ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਖਾ ਕਿਵ ਸਾਲਾ ਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪਾਓ ਜਾਣਾ ਅੱਗੇ ਗਇਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ ਸਹਿਸ ਅਠਾਰਹ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਆ ਲੇਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀਆ ਹੈ ਆਪੇ ਜਾਣਾ ਆਪ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕਿਹੜੀ ਤੁਲ ਨਾ ਹੋਵਨੀ ਜੇ ਤਸਮਨ ਨਾ ਵਿਸਰਾ ਹੈ ਅੰਤਨਾ ਸਿਫਤੇ ਕਹਿਣ ਨਾ ਅੰਤ ਅੰਤਨਾ ਕਰਨਾ ਦੇ ਨਾ ਅੰਤ ਅੰਤਨਾ ਵੇਖਣ ਸੁਣਨ ਨਾ ਅੰਤ ਅੰਤਨਾ ਜਾਪੈ ਕਿਆ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਬਾਰਾਂ ਵਾਰ ਅੰਤ ਕਾਰਨ ਕੇਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋ ਇਹ ਬੜ ਉੱਚਾ ਹੋਵੇ ਕੋਏ ਤੇ ਸੋਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲਣਾ ਤਮਾਏ ਕੇਤੇ ਮੰਗੈ ਜੋਦੇ ਭਾਰ ਕੇਤੇ ਅਗਣ ਤੁ ਨਹੀਂ ਵਿਚਾਰ ਕੇਤੇ ਖਬ ਤੁਟੈ ਵਿਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੁੱਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕਿਆ ਕੋਏ ਜੇ ਕੋ ਖਾਏ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਈ ਆਪੇ ਜਾਣਾ ਆਪੇ ਦੇ ਅੱਖ ਹੈ ਸੇ ਭੇ ਕੇਈ ਕੇ ਜਿਸਨੋਂ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰ ਯੇ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੀ ਅਮੁੱਲ ਭਾਏ ਅਮੁੱਲਾ ਸਮਾਹੀ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਵਲਾਏ ਆਖਿਆ ਵੇਦ ਪਾਠ ਪੁਰਾਣ ਆਖਿਆ ਪੜ੍ਹੇ ਕਰਹਿ ਵਿਗਿਆਨ ਆਖਾ ਬਰਮੇ ਆਖਾ ਇੰਦ ਆਖਾ ਗੋਪੀ ਧਾ ਗੋਬਿੰਦ ਆਖਾ ਈਸਰ ਆਖਾ ਸਿੱਧ ਆਖਾ ਹੈ ਕੀਤੇ ਕੀਤੇ ਬੁੱਧ ਆਖਾ ਦਾਨਵ ਆਖਾ ਦੇਵ ਆਖਾ ਹੈ ਸੁਰ ਨਾਰ।

ਧਰ ਸੇਵ ਕੇਤੇ ਆਖੈ ਆਖਣ ਪਾਹੀ ਕੇਤੇ ਕਹਿ ਕਹਿ ਉੱਠ ਉੱਠ ਜਾਹੀ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖਾ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਬਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀ ਅਨ ਕਿਤੇ ਗਾਵਣ ਹਾਰੇ ਗਾਵੈ ਤੁਹਨੋ ਪੌਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਅਦਾਸਨ ਬੈਠੇ ਦੇਵਤਿਆਂ ਧਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਾਏ ਆਲੇ ਗਾਵਨ ਰਤਨ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਪਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਘਰ ਘਰ ਜਿਨਸੀ ਮਾਇਆ ਜਿਨ ਉਪਾਈ ਘਰ ਘਰ ਵੇਖਿਆ ਕੀਤਾ ਆਪਣਾ ਜੇਬ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੈ ਬੈਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੇ ਸਖ ਜਮਾਤੇ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਭੋਗਤ ਗਿਆਨ ਦਇਆ ਭੰਡਾਰਨ ਘੜਘੜ ਵਾਜਹ ਨਾਥ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਬਰਾ ਸਾਧ ਸੰਜੋਗ ਵਿਜੋਗ ਦੋਈ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤੁਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜੇ ਤਿਸ ਭਾਵ

ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਇੱਕ ਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਇੱਕ ਦੂਜੀ ਭਾਉ ਲੱਖ ਹੋਏ ਲੱਖ ਹੋਵੇ ਲੱਖ ਵੇਸ ਲੱਖ ਲਗੇੜਾ ਆਖਿਆ ਹੈ ਏਕ ਨਾਮ ਜਗਦੇਸ਼ ਏ ਤੁਰਾਏ ਪਤ ਪਵੜੀਆਂ ਚੜੀਆ ਹੋਏ ਇਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪਰ ਕੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵਾ ਨਿਸ਼ਾਨ ਕੱਚ ਪਕਾਏ ਉੱਥੇ ਪਾਏ ਨਾਨਕ ਗਏ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਏ ਆਖ ਹੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਮਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਐ ਬਹੁਤ ਅਨੂਪ ਤਾਖੀਆਂ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਾਰ ਭੂਰ ਜਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਗਤ ਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨਕਾ ਰਾਮ ਬਸੈ ਮਨ ਮਾਹੇ ਜਿੱਥੇ ਭਗਤ ਬਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਜਿੱਥੇ ਖੰਡ ਮੰਡਲ ਪਰ ਭੰਡ ਜੇ

ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤੇ ਤੁਟਾਲ ਘੜੀਆ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ

0: ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮਖੁਜਲੇ ਕੇਤੀ ਛੁੱਟੀ ਨਾਲ, ਸੋ ਦਰ ਰਾਗ ਆਸਾ
1: ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਕਰਕੇ ਹਾ, ਜਿਤਵੈ ਸਰਬ ਸੰਭਾਲੇ

0: ਸਤਸੰਗਤ, ਲੜਕੀ ਵਾਲੇ ਪਰਿਵਾਰ ਨੂੰ ਬੇਨਤੀ ਹੈ ਵੀ ਬੱਚੀ ਨੂੰ ਜਿੰਨੀ ਛੇਤੀ ਹੋ ਸਕੇ ਗੁਰੂ ਸਾਹਿਬ ਜੀ ਦੀ ਮੁਬਾਰਕ ਗੋਦ ਵਿੱਚ ਲਿਆ ਕੇ ਬਿਠਾਇਆ ਜਾਵੇ ਤਾਂ ਕਿ ਆਪਾਂ ਆਨੰਦ ਕਾਰਜ ਦੀ ਜਿਹੜੀ ਮਰਿਆਦਾ ਹੈ ਇਸ ਨੂੰ ਸਮੇਂ ਵਿੱਚ ਸੰਪੂਰਨ ਕਰ ਸਕੀਏ। ਸੋ ਲੜਕੀ ਵਾਲੇ ਪਰਿਵਾਰ ਨੂੰ ਬੇਨਤੀ ਹੈ ਜਿੰਨੀ ਜਲਦੀ ਹੋ ਸਕੇ ਦਰਬਾਰ ਵਿੱਚ ਪਹੁੰਚੋ, ਸਤਿਗੁਰੂ ਦੇ ਸਨਮੁੱਖ ਬੱਚੀ ਨੂੰ ਬਿਠਾਓ ਤਾਂ ਕਿ ਆਪਾਂ ਆਨੰਦ ਕਾਰਜ ਦੀ ਮਰਿਆਦਾ ਆਰੰਭ ਕਰ ਸਕੀਏ।
1: ਸੇ

ਸਤਸੰਗ ਬੱਚਾ ਬੱਚੀ ਬੱਚੇ ਦੇ ਮਾਤਾ ਪਿਤਾ ਬੱਚੀ ਦੇ ਮਾਤਾ ਪਿਤਾ ਸਾਵਧਾਨ ਹੋ ਜਾਣ, ਖੜ੍ਹੇ ਹੋ ਜਾਣ ਸਟੈਂਡ ਅਪ, ਬਾਕੀ ਸੰਗਤ ਇਸੇ ਤਰ੍ਹਾਂ ਬਰਾਜੀ ਰਹੇ। ਭਾਈ ਸਾਹਿਬ ਜੀ ਸੁਖਮ ਅਰਦਾਸ ਕਰਨਗੇ, ਗੁਪਤ ਅਰਦਾਸ ਜਿਹਨੂੰ ਆਪਾਂ ਕਹਿੰਦੇ ਹਾਂ।

Cause I

0: ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਰਬਜੀਤ ਸਿੰਘਾਂ ਨੂੰ ਬੇਨਤੀ ਹੈ ਕਿ ਬੱਚੇ ਦਾ ਪੱਲਾ ਬੱਚੀ ਦੇ ਹੱਥ ਵਿੱਚ ਫੜਾਉਣ ਦੀ ਕਿਰਪਾਲਤਾ ਕਰਨ। ਦਾਸ ਨਾਲ ਨਾਲ ਪੱਲੇ ਦਾ ਸ਼ਬਦ ਗਿਆਨ ਕਰਨਗੇ, ਉਪਰੰਤ ਚਾਰ ਲਾਵਾਂ ਦੇ ਪਾਠ ਭਾਈ ਸਾਹਿਬ ਜੀ ਪੜ੍ਹਨਗੇ ਅਤੇ ਦਾਸ ਨਾਲ ਨਾਲ ਚਾਰ ਲਾਵਾਂ ਦੇ ਕੀਰਤਨ ਵੀ ਕਰਨਗੇ। ਇਕੱਲਿਆਂ ਨੇ ਫੜਾਉਣਾ ਭਾਅ ਜੀ, ਤੁਸੀਂ ਫੜਾਓ।

0: ਸਤਸੰਗ ਬੱਚੇ ਅਤੇ ਬੱਚੀ ਨੂੰ ਬੇਨਤੀ ਹੈ। ਹੁਣ ਭਾਈ ਸਾਹਿਬ ਜੀ ਲਾਵਾਂ ਦਾ ਪਾਠ ਆਰੰਭ ਕਰਨ ਲੱਗੇ ਹਨ। ਪਹਿਲੀ ਪਾਠ ਲਾਵ ਦਾ ਪਾਠ ਭਾਈ ਸਾਹਿਬ ਜੀ ਪੜ੍ਹਨਗੇ। ਜਦੋਂ ਨਾਨਕ ਪਾਦ ਆ ਜਾਵੇ, ਪਹਿਲੀ ਲਾਵ ਭਾਵ ਸਮਾਪਤ ਹੋ ਜਾਵੇ, ਉਦੋਂ ਤੁਸੀਂ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਸਤਿਗੁਰੂ ਜੀ ਨੂੰ ਆਪਣੇ ਰਾਈਟ ਹੈਂਡ ਸਾਈਡ ਰੱਖਦਿਆਂ ਹੋਇਆਂ, ਜਿੱਦਾਂ ਆਪਾਂ ਆਮ ਤੌਰ 'ਤੇ ਪਰਿਕਰਮਾ ਕਰਦੇ ਹਨ, ਇਸ ਤਰ੍ਹਾਂ ਪਰਿਕਰਮਾ ਕਰਨੀਆਂ ਹਨ। ਕੈਮਰੇ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਬੱਚੇ ਅਤੇ ਬੱਚੀ ਨੂੰ ਤੁਰਨ ਤੋਂ ਰੋਕਣਾ ਨਹੀਂ, ਵਾਧਾ ਨਹੀਂ ਬਣਨੀ, ਇਹਨਾਂ ਨੂੰ ਆਪਣੇ ਚਾਲ ਮੁਤਾਬਕ ਪਰਿਕਰਮਾ ਕਰਨ ਦੇਣੀਆਂ ਹਨ। ਇਸੇ ਪ੍ਰਕਰਮਾ ਅਨੁਸਾਰ ਚਾਰ ਲਾਵਾਂ ਦੇ ਪਾਠ ਹੋਣਗੇ ਅਤੇ ਦਾਸ ਨਾਲ ਚਾਰ ਲਾਵਾਂ ਦੇ ਕੀਰਤਨ ਕਰਨਗੇ। ਆਓ ਜੀ ਪਹਿਲੀ ਲਾਮ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਣ ਕਰੀਏ। ਜੇ ਬੱਚੇ ਬੱਚੀ ਨੂੰ ਉੱਠਣ ਦੀ ਸਮਝਾਉਣ ਲੱਗੇ ਤਾਂ ਮੇਰੇ ਵੱਲ ਨੂੰ ਮਾੜਾ ਜਿਹਾ ਖਿਆਲ ਰੱਖਿਓ, ਮੈਂ ਇਸ਼ਾਰਾ ਕਰ ਦਿਆਂਗਾ। ਆਓ ਜੀ ਪਾਠ ਸਰਵਣ
1: ਕਰੀਏ। ਸਤਨਾਮ ਧੰਨ ਵਾਹਿਗੁਰੂ ਜੀ ਸੂਹੀ ਮਹੱਲਾ ਚੌਥਾ।

ਸਤਨਾਮ ਧੰਨ ਵਾਹਿਗੁਰੂ ਜੀ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ

ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋਂ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ

ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਵੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਤਨ ਚਿਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਆਪਣੇ ਪੰਥ 'ਤੇ ਸਦਾ ਸਹਾਈ ਦਾਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜੋ ਪੰਥ ਤੋਂ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਿਨ੍ਹਾਂ ਦੇ ਸਵਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਹੈ। ਗਰੀਬ ਨਿਵਾਜ ਸਤਿਗੁਰੂ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਆਪ ਜੀ ਨੇ ਮਿਹਰਾਮਤ ਕੀਤੀ ਸੇਵਕਾਂ ਨੂੰ ਖੁਸ਼ੀਆਂ ਬਖਸ਼ਿਸ਼ ਕੀਤੀਆਂ। ਸੋ ਕਾਕਾ ਸੁਮਿਤ ਸੈਣੀ ਸਪੁੱਤਰ ਸਰਦਾਰ ਸੁਰਿੰਦਰਪਾਲ ਸਿੰਘ ਸਰਦਾਰਨੀ ਸਤਵਿੰਦਰਜੀਤ ਕੌਰ ਬੱਚੀ ਸ਼ਰਨ ਸੰਧੂ ਸਪੁੱਤਰੀ ਸਰਦਾਰ ਸਰਬਜੀਤ ਸਿੰਘ ਸਰਦਾਰਨੀ ਕੁਲਵਿੰਦਰ ਕੌਰ ਸਭਾਗ ਜੋੜੀ ਕਾਕਾ ਸੁਮਿਤ ਸੈਣੀ ਬੀਬੀ ਸ਼ਰਨ ਸੰਧੂ ਦਾ ਸ਼ੁਭ ਆਨੰਦ ਕਾਰਜ ਜੋ ਆਪ ਜੀ ਤੋਂ ਆਗਿਆ ਲੈ ਕੇ ਪ੍ਰਾਰੰਭ ਕੀਤਾ ਗਿਆ ਸੀ ਆਪ ਜੀ ਦੀ ਅਪਾਰ ਕਿਰਪਾ ਵਰਤਨ ਸਦਕਾ ਆਨੰਦ ਕਾਰਜ ਦੀ ਮਰਿਆਦਾ ਨਿਰਵਿਘਨ ਸਮਾਪਤ ਹੋਈ ਹੈ। ਹੇ ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਹੈ। ਆਪ ਜੀ ਨੇ ਭਵਿੱਖ ਵਿੱਚ ਵੀ ਕਿਰਪਾ ਕਰਨੀ ਬੱਚੇ ਬੱਚੀ ਨੂੰ ਦੀਰਘ ਆਯੂ ਦੇਹ ਅਰੋਗਤਾ ਗੁਰਮਤਿ ਦੇ ਸੰਸਕਾਰ ਨਾਮ ਬਾਣੀ ਦਾ ਅਭਿਆਸ ਦੋਵਾਂ ਪਰਿਵਾਰਾਂ ਨੂੰ ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਾਣੀ ਪੜ੍ਹਨ ਸੁਣਨ ਕੰਠ ਕਰਨ ਦਾ ਚਾਅ ਬਖਸ਼ਿਸ਼ ਕਰਕੇ ਬੱਚਿਆਂ ਨੂੰ ਸਤਿਗੁਰੂ ਜੀ ਪਰਸਪਰ ਪਿਆਰ ਦੋਵਾਂ ਪਰਿਵਾਰਾਂ ਵਿੱਚ ਤੇਤੇ ਪਤੇਤੇ ਪਰਿਵਾਰਾਂ ਵਿੱਚ ਪਰਸਪਰ ਪਿਆਰ ਦੀ ਦਾਤ ਬਖਸ਼ਿਸ਼ ਕਰਕੇ ਸਭਾਗ ਜੋੜੀ ਜੋ ਆਪ ਜੀ ਦੇ ਚਰਨਾਂ ਵਿੱਚ ਬੱਚਾ ਬੱਚੀ ਖੜ੍ਹੇ ਨੇ ਸਤਿਗੁਰੂ ਕਿਰਪਾ ਕਰਨੀ ਭਵਿੱਖ ਵਿੱਚ ਇਹਨਾਂ ਦਾ ਗ੍ਰਸਥ ਜੀਵਨ
अंग संग सहाई हो के सुखमई करना, सहायता करनी, हर प्रकार बख्शिश करनी, सेवकां वल्लों सतगुरु जी आप जी दे सोहणे रमाले पछाके आप जी नूं भेट कीते गए ने, आप जी ने अंगीकार करने, सेवकां दे लोक परलोक पर्दे कजने, बख्शिश कीतियां दातां विच्चों पंचामृत कड़ा प्रसाद दी देग सज के हाजिर होई है, दर प्रवान होवे, प्रवान होया प्रसाद संगत विच वरते, जो शके सो आप जी दा पवित्र पावन नाम सतनाम श्री वाहिगुरु जपे, करो कृपा महाराज अपनी मिठी प्यारी आसीस श्री मुख वाक बख्शिश करके सुभाग जोड़ी नू सारी संगत नू किरतार्थ करो, अखर वादा घाटा भुल चुक मुआफ करनी, सरबत दे कारज रास करने, नानक नाम चढ़दी कला तेरे भाणे सरबत दा भला। वाहिगुरु जी का खालसा।

ਸਤਨਾਮ ਧੰਨ ਵਾਹਿਗੁਰੂ ਜੀ ਧਰਨ ਸੁਵੰਨੀ ਖੜ ਰਤਨ ਜੜਾਵੇ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੇ ਮੁਕਤ ਸਤਨਾਮ।

ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ।

ਆਓ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ।

तुर की बाणी आई, तिन सगली चिंत मिटाई।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ। ਕਾਕਾ ਸ਼ਮਿਤ ਸੈਣੀ ਸਪੁੱਤਰ ਸਰਦਾਰ ਸੁਰਿੰਦਰਪਾਲ ਸਿੰਘ ਜੀ, ਸਰਦਾਰਨੀ ਸਤਵਿੰਦਰਜੀਤ ਕੌਰ ਅਤੇ ਬੱਚੀ ਸ਼ਰਨ ਸੰਧੂ, ਸਪੁੱਤਰੀ ਸਰਦਾਰ ਸਰਬਜੀਤ ਸਿੰਘ ਜੀ ਅਤੇ ਸਰਦਾਰਨੀ ਕੁਲਵਿੰਦਰ ਕੌਰ, ਦੋਹਾਂ ਪਰਿਵਾਰਾਂ ਦੇ ਬੱਚਿਆਂ ਦੇ ਸ਼ੁਭ ਆਨੰਦ ਕਾਰਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਬੱਚਿਆਂ ਨੂੰ ਦੀਰਘਾਰ ਜਾਂ ਮਾਤਾ ਪਿਤਾ ਦੇ ਆਗਿਆਕਾਰ, ਮਨ ਨੀਵਾਂ ਮਤ ਉੱਚੀ, ਗੁਰਸਿੱਖੀ ਜੀਵਨ ਆਪਸੀ ਪਰਸਪਰ ਪਿਆਰ, ਸਤਿਗੁਰੂ ਜੀ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨ। ਸੋ ਦੋਹਾਂ ਪਰਿਵਾਰਾਂ ਨੂੰ ਸ਼ੁਭ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਹੁਣ ਸਭ ਤੋਂ ਪਹਿਲਾਂ ਬੱਚਿਆਂ ਨੂੰ ਗੁਰੂ ਘਰ ਵੱਲੋਂ ਸਿਰੋਪਾਉ ਦੀ ਬਖਸ਼ਿਸ਼ ਦਿੱਤੀ ਜਾਏਗੀ। ਸੋ ਬੱਚਿਆਂ ਨੂੰ ਬੇਨਤੀ ਹੈ, ਖੜ੍ਹੇ ਹੋ ਕੇ ਸਤਿਗੁਰੂ ਜੀ ਦੀ ਅਸ਼ੀਸ ਸਿਰੋਪਾਉ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ। ਦੋਹਾਂ ਪਰਿਵਾਰਾਂ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਜੋ ਕਿ ਆਪ ਜੀ ਨੇ ਸਿਵ ਪਰਿਵਾਰਾਂ ਦੇ ਖੁਸ਼ੀਆਂ ਦੇ ਸਮੇਂ ਵਿੱਚ ਸ਼ਰੀਕ ਹੋ ਕੇ ਖੁਸ਼ੀਆਂ ਨੂੰ ਚੌਗੁਣਾ ਕੀਤਾ ਹੈ। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਬੱਚਿਆਂ ਨੂੰ ਬੇਨਤੀ ਹੈ, ਖੜ੍ਹੇ ਹੋ ਕੇ ਸਤਿਗੁਰੂ ਜੀ ਦੀ ਅਸ਼ੀਸ ਸਿਰੋਪਾਉ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: विधि न ते पानी तैसे ही तुम ताए तुम पछानो भगतहीन जो प्राणी। कल मैं मुक्त नाम ते पावत गुर जय भेद बतावै कहो नानक सोई नर गुरुआ जो प्रभु कह गुंगावै। मिलावल अष्टपदी है महला पहला कर दसवां एक ओंकार सतगुर प्रसाद। निकट वसै देखे सब सोई गुरमुख विरला बूझै कोई बिन पै पाइए भगत ना होई सब धरती सदा सुख होई। ऐसा ज्ञान पदार्थ नाम गुरु भाव सरा सरा समान रहाओ। ज्ञान ज्ञान कथे सब कोई काथ काथ बाद करे दुख होई काथ कहने ते रहे न कोई बिन रसरा ते मुक्त न होई। ज्ञान ध्यान सब गुर ते होई साची रहत साचा मन सोई। मान मुकतनी है पर रहत न होई ना वह भूले थाओ न कोई मन माया बंद हो सर जाल कट कट ब्या प्रयो बिखनाल। आज सोधी सहकाल कार से दूर दे समाल सो ज्ञानी जिन शब्द लवलाई मन मुख हमे पत गवाई। आप ही करते भगत कराए गुरमुख आपे दी वड़ियाई रहन दिहारी निर्मल जोत ना बिना झूठे कुसुल कसोत भेद पुकारे भगत स्रोत। सुन सुन माने वेखे जोत शास्त्र सिमरत नाम दड़ामिंग गुरमुख सांत उत्तम कराम। माण मोह जोनी दुख सहाम बंधन टूटे एक नाम साम। मन्ने नाम सच्ची पद पूजा किस वेखा नाई को दूजा देखो पावे मन सोई नानक है अवर नहीं कोई। बिलावल महला पहला। मन का कहया मनसा करी ई मन पुन पाप उतरे माया माध माते तृप्त न आवे तृप्त मुक्त मन साचा पावे। तन तन कलत साव देख विमाना भिन ना विके संग न जाना रहाओ। कि चेरस पू खुशियां मन केरी धन लोका तन पस में टेरी खाकू खा करले सा पैल बिन सब दे ना उतरे मैल। गीत रा कण ताल से कूरे त्रै गुण उपजे बिन सह दूरे दूजी दुर्म दर्द न जाए सूटे गुरमुख दारू गुण गाए। तोती उजल तिल गल माला अंतर क्रोध पड़े नटसाला। नाम साया नाम विसार माया मद पिया बिन गुर भगत नाही सुखिया। सूकर सुहान गर्तव मंझारा पस मलीस नी चांडाला। गुरते मोह फेरी तिन जून पवाई है बंधन बांधे आई है जाई है। गुर सेवा ते लई पदार्थ हिरदे नाम सदा किरतार्थ। साची दरगह पूछना होई माने हुक्म से जय दर सूई सत गुर मिले तां तिस को जान रहे रजाई हुक्म पसाण। हुकुम पसाण सच ही दरवास कौल बिकौल शब्द पै नास रे अतीत जने सब तिसका मन तन अर्पे है ये जिसका। नाओ आवे नाओ जाए नानक साचे सात सुमाए। बिलावल महला तीजा अष्टपदी कर दसवां एक ओंकार सतगुर प्रसाद। जग अमचुंत ज्ञान अंतर लोभ झूठ अभिमान बिन आवे पाज लै निदान। सतगुर सेव नाम वसै मन चीत गुर पेटे हर नाम चतावै बिना नावै और झूठ प्रीत रहाओ। गुर कहया साकार कमावै शब्द चीन सहज कर आवै साचे नाई वडाई पावै आ प्रभु जे लूस बजावै। मन का अंदांद घुमावे दर कर मैल ठौर के पावे हर जू सेवे अंतर जामी काट काट अंतर जिसकी जोत सुमानी। तिस नाल क्या चले पै नामी साचा नाम साचे सब जाने आपे आ मिले चुके अभिमान। गुरमुख नाम सदा सदा वखाने सतगुर सेवे दूजी दुरमत जाई अवगण काढ़ पापा मत खाई। कंचन काया जोति जोत सुमाए सतगुर मिले वड़ी वड़ियाई। दो काटर दे नाम साई नाम रति सदा सुख पाई। गुरमत मान्या करनी सार गुरमत मान्या मोग द्वार नान गुरमत मान्या परवारे सदार। बिलावल महला चौथा अष्टपदियां कर ग्यारवां एक ओंकार सतगुर प्रसाद। ਆਪੇ ਆਪ ਖਾਏ ਹੋ ਮੇਟੇ ਅਣ ਦਿਨ ਹਾਰ ਗੀਤ ਗਵਈਆ ਗੁਰਮੁਖ ਪਰਚੇ ਕੰਚਨ ਕਾਇਆ ਨਿਰਪੋ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਦਾਰ ਮਈਆ ਖਿਣ ਪਲ ਰਹਿ ਨ ਸਕੋ ਬਿਨਾ ਵੈ ਗੁਰਮੁਖ ਹਾਰ ਹਰ ਪਾੜ ਪੜਈਆ ਰਾਓ ਇਹ ਗ੍ਰਹਿ ਦਸ ਦੁਆਰ ਹੈ ਜਾ ਕੇ ਐਨੇ ਤਕਰ ਪੰਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾਵੇ ਮਨ ਮੁਖ ਅੰਦਲੇ ਖਬਰ ਨ ਪਈਆ ਕੰਚਨ ਕੋਟ ਬਹੁ ਮਾਣਕ ਭਰਿਆ ਜਾਗੇ ਗਿਆਨ ਤੱਤ ਲਿਵ ਲਈਆ ਤਸਕਰ ਹੇਰੂ ਆਏ ਲਕਾਨੇ ਗੁਰ ਕੈ ਸਬਦ ਪਗੜ ਬੰਦ ਪਈਆ ਹਰ ਹਰ ਨਾਮ ਪੂਤ ਬੋਝ ਥਾ ਖੀਵੜ ਸਬਦ ਗੁਰਪਾਲ ਲੰਘਈਆ ਜੁੰਮ ਜਗਾਤੀ ਨੀੜਨ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਹਿਤੇ ਅੰਤਨ ਲਈਆ ਗੁਰਮੁਖ ਮਨੁਆ ਉਤ ਕਰ ਆਵੈ ਮਿਲੋ ਗੋਪਾਲ ਨਿਸਾਣ ਬਜਈਆ ਨੈਣੀ ਦੇਗ ਦਰਸ ਮਨ ਤ੍ਰਿਪਤੈ ਸਰਵਣ ਬਾਣੀ ਗੁਰ ਸਬਦ ਸੁਨਈਆ ਸੁਣ ਸੁਣ ਆਤਮ ਦੇਵ ਅਪੀਨੇ ਰਸ ਰਸ ਰਾਮ ਗੋਬਿੰਦ ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹ ਆਪੇ ਤੁਰੀਆ ਗੁਣ ਹੈ ਗੁਰਮੁਖ ਲਈਆ ਏਕ ਦ੍ਰਿਸ਼ ਸਭ ਸਮ ਕਰ ਜਾਣੈ ਨਦਰੀ ਆਵੇ ਸਭ ਬ੍ਰਹਮ ਪਸਰੀਆ ਰਾਮ ਨਾਮ ਹੈ ਜੋਤ ਸੁਭਾਈ ਗੁਰਮੁਖ ਆਪੇ ਅਲਖ ਲਖਈਆ ਨਾਨਕ ਦੀਨ ਦਿਆਲ ਪਏ ਹੈ ਭਗਤ ਪਾਏ ਹਰ ਨਾਮ ਸਮਈਆ ਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਵੈ ਹਰ ਚੰਦਨ ਵੈ ਸੁਗੰਧ ਸੁਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਰਿਣ ਪਲਾ ਸੰਹਾਰ ਬੋਹੀਆ ਜਪ ਜਗਨਾਥ ਜਗਦੀਸ਼ ਗੁਸਈਆ ਸਰਨ ਪਰੇ ਸਹੀ ਜਣ ਉਪਰੇ ਜੋ ਪ੍ਰਹਲਾਦ ਉਧਾਰ ਸਮਈਆ ਰਹਾਉ ਪਾਰ ਠਹਿਰਾ ਮੈਂ ਚੰਦਨ ਉੱਤਮ ਚੰਦਨ ਨਿਕਟ ਸਾਹਿਬ ਚੰਦਨ ਹੋਈਆ ਸਾਗਤ ਕੂੜੇ ਉਹ ਸੁਖ ਹੋਏ ਮਾਣੇ ਬਿਮਾਨ ਵਿਛੜ ਦੁਰ ਗਈ ਆ ਹਾਰ ਗਾਤ ਮਿਤ ਕਰਤਾ ਆਪੇ ਜਾਣ ਸਾਬਿਦ ਹਰ ਹਰ ਆ ਬਣਈਆ ਜੇ ਸਤਿਗੁਰ ਪੀਟੀ ਸੋ ਕੰਚਨ ਹੋਵੈ ਜੋ ਤੁਰ ਲਿਖਿਆ ਸੋ ਮਿਟੇ ਨਾ ਮਿਟਈ ਆ ਰਤਨ ਬਦਾਰ ਗੁਰਮਤਿ ਪਾਵੇ ਸਾਗਰ ਭਗਤ ਭੰਡਾਰ ਖੁਲਈਆ ਗੁਰ ਚਰਨੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਕਹਿ ਤੇ ਤ੍ਰਿਪਤਨ ਪਈ ਹੈ ਪਰਮ ਬਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਿ ਤੇ ਪਾਵਣੀ ਕਈ ਆ ਬਾਰ ਬਾਰ ਖਿਣ ਖਿਣ ਪਲ ਕਈ ਹੈ ਹਰ ਪਾਰ ਨ ਪਾਵੈ ਪਾਰ ਪਰਈ ਹੈ ਸਾਸਤ ਬੀਜ ਪ੍ਰਾਣ ਪਕਾਰ ਧਰਮ ਕਰੈ ਖਟ ਕਰਮ ਦਰੜਈਆ ਮਨ ਮੁਖੰਡ ਪਰਮ ਵਗੁੱਤੈ ਲੋਭ ਲਹਿਰ ਨਾਵ ਪਰ ਬੁੜੇ ਆ ਨਾਮ ਜਪੈ ਨਾਮੇ ਗਤ ਪਾਵੈ ਸਿਮਰਤ ਸਾਸਤਰ ਨਾਮ ਦਰੜਈਆ ਹਉਮੈ ਜਾਏ ਤਾਂ ਨਿਰਮਲ ਹੋਵੈ ਗੁਰਮੁਖ ਪਰਚੈ ਪਰਮ ਪਦ ਪਈਆ ਇਹ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੈ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਾਜੈ ਜਿਤ ਪਾਵੇ ਤਿਤ ਰਾਹ ਚਲਈਆ ਲਾਵਲ ਮਹੱਲਾ ਚੌਥਾ ਗੁਰਮੁਖ ਅਗਮ ਅਗੋਚਰ ਧਿਆਇਆ ਹਉ ਬਲ ਬਲ ਸਤਿਗੁਰੂ ਸਤਿਪੁਰਖਈਆ ਰਾਮ ਨਾਮ ਮੇਰੀ ਪ੍ਰਾਣ ਵਸਾਏ ਸਤਿਗੁਰ ਪ੍ਰਸਾਰ ਨਾਮ ਸਮਈਆ ਜਨ ਕੀ ਟੀਕ ਹਰ ਨਾਮ ਟਿਕਈਆ ਸਤਿਗੁਰ ਕੀ ਤਰ ਲਾਗਾ ਜਾਵਾ ਗੁਰ ਕਿਰਪਾ ਤੇ ਹਰ ਦਰ ਲਈਆ ਰਹਾਉ ਏ ਸਰੀਰ ਕਰਮ ਕੀ ਧਰਤੀ ਗੁਰਮੁਖ ਮਾਥ ਮਾਥ ਤਤ ਕੜਈਆ ਲਾਲ ਜਵੀਹਰ ਨਾਮ ਪ੍ਰਗਾਸਿਆ ਭਾਂਡੇ ਭਾਉ ਪਵੇ ਤਿਤਿਆਈਆ ਦਾਸਣ ਦਾਸ ਦਾਸ ਹੋਏ ਰਹੀ ਹੈ ਜੋ ਜਨ ਰਾਮ ਭਗਤ ਨਿਜ ਪਈਆ ਮਨ ਬੁੱਧ ਅਰਪ ਧਰਉ ਗੁਰ ਆਗੇ ਗੁਰ ਪ੍ਰਸਾਦੀ ਮੈਂ ਆਕਥ ਕਥਈਆ ਮਨ ਮੁਖ ਮਾਇਆ ਮੋਹ ਆਪੇ ਇਹ ਮਨ ਤ੍ਰਿਸ਼ਨਾ ਜਲ ਤੈ ਖਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਣ ਬੁਝੀ ਗੁਰ ਸ਼ਬਦ ਬੁਝਈਆ ਏ ਮਨ ਨਾਚੇ ਸਤਿਗੁਰ ਆਗੇ ਅਣਹਦ ਸਬਦ ਤੁਨ ਤੂਰ ਵਜਈਆ ਹਰ ਹਰ ਉਸਤਤ ਕਰੇ ਦਿਨ ਰਾਤੀ ਰਾਖਾ ਚਰਨ ਹਰ ਤਾਲ ਪੁਰਈਆ ਹਰ ਕੇ ਰੰਗ ਰਤਾ ਮਨ ਗਾਵੇ ਰਸ ਰਸਾਲ ਰਸ ਸਬਦ ਰਵਈਆ ਨਿਜ ਕਰ ਧਾਰ ਚੋਏ ਅਤ ਨਿਰਮਲ ਚਿਨ ਪੀਆ ਤਿਨ ਹੀ ਸੁਖ ਲਈਆ ਮਨ ਹੜ ਕਰਮ ਕਰੇ ਅਭਿਮਾਨੀ ਜੋ ਬਾਲਕ ਬਾਲੂ ਕਰ ਉਸਰੀਆ ਆਵੇ ਲਹਿਰ ਸਮੁੰਦ ਸਾਗਰ ਕੀ ਖਿਨ ਮੈਂ ਪਿੰਨ ਪਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਇਹ ਜਗ ਹੈ ਸਭ ਖੇਲ ਖਲਈਆ ਜੋ ਜਲ ਤਰੰਗ ਜਲ ਜਲੈ ਸਮਾਵੈ ਨਾਨਕ ਆਪੇ ਆਪ ਰਮਈਆ ਲਾਵਲ ਮਹੱਲਾ ਚੌਥਾ ਸਤਿਗੁਰ ਪਰਚੇ ਮਨ ਮੁੰਦਰਾ ਪਾਈ ਗੁਰ ਕਾ ਸਭ ਤਨ ਭਸਮ ਦੜੜਈ ਅਮਰ ਪਿੰਡ ਪਈ ਸਾਧੂ ਸੰਗ ਚਨ ਮਰਨ ਦਹੁ ਮਿਟ ਗਏ ਮੇਰੇ ਮਨ ਸਾਹ ਸੰਗਤ ਮਿਲ ਰਹੀ ਆ ਕਿਰਪਾ ਕਰਉ ਮਤ ਸੂਦਣ ਮਾਧੂ ਮੈਂ ਖਿਣ ਖਿਣ ਸਾਧੂ ਚਰਨ ਪਕਈ ਰਹਾਉ ਤਜੇ ਗ੍ਰਸਤ ਪਿਆ ਬਣ ਵਾਸੀ ਏ ਖਿਣ ਮਨੁਆ ਟਿਕੇ ਨਾ ਟਿਕਈ ਆ ਧਾਵਤ ਤਾਏ ਤਦੇ ਕਰ ਆਵੈ ਹਰ ਹਰ ਸਾਧੂ ਸਰਨ ਪਵਈ ਆ ਧੀਆ ਪੂਤ ਸੂੜ ਸੁਣਿਆ ਸੀ ਆਸਾ ਆਸ ਮਨ ਬਹੁਤ ਕਰਈ ਆ ਆਸਾ ਆਸ ਕਰੇ ਨੀ ਬੂਜੈ ਗੁਰ ਕੈ ਸਬਦ ਨਰਾਜ ਸੁਖ ਲਈ ਆ ਉਪਜੀ ਤਰਕ ਦਿਗੰਬਰ ਹੋਆ ਮਨ ਦੈ ਦੇ ਚਲ ਚਲ ਗਮਨ ਕਰੀ ਆ ਪਰ ਭਵਨ ਕਰੇ ਬੂਜੇ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਈ ਆਸਣ ਸਿੱਧ ਸਿਖੇ ਬਹੁ ਤੇਰੀ ਮਨ ਮੰਗੈ ਸਿਰਧ ਸਿੱਧ ਚਿੜ ਚਿੜ ਕਈ ਆ ਤ੍ਰਿਪਤ ਸੰਤੋਖ ਮਨ ਸਾਂਤਨ ਆਵੈ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈ ਆ ਅੰਡ ਜੀਰ ਸੀਤ ਜੋਤ ਪਸਾ ਵਰਨ ਰੂਪ ਜੀ ਜੰਤੂ ਪਈਆ ਸਾਧੂ ਸਰਨ ਪਰੇ ਸੂਬਰੇ ਖੱਤਰੀ ਬ੍ਰਾਹਮਣ ਸੂਦ ਵੈ ਚੰਡਾਲ ਚੰਡਈਆ ਨਾਮਾ ਜੈ ਦੇਉ ਕਬੀਰ ਤਰਲੋਚਨ ਆਓ ਜਾਤ ਰਵਿਦਾਸ ਚੁਮਿਆਰ ਚੁਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਤਨ ਧੰਨਾ ਜੱਟ ਸਹਿਣ ਮਿਲ ਹਰ ਨਈ ਦਈਆ ਸੰਤ ਜਣਾ ਕੀ ਹਰ ਪੈਜ ਰਖਾਈ ਭਗਤ ਵਸਲ ਅੰਗੀਕਾਰ ਕਰਈਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਤਾਰ ਰਖਈਆ ਮਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਧੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕਹਿ ਜਾਣੇ ਕੋ ਪੀਰ ਪਰਈਆ ਰਾਮ ਗੁਰ ਮੋਣ ਮੋਹ ਮਣ ਲਈਆ ਆਕ ਬਿਕਲ ਭਈ ਗੁਰ ਦਿਖੇ ਹਉ ਲੋੜ ਪੂੜ ਹੋਏ ਪਈਆ ਰਹਾਉ ਹਉ ਨਿਰਖਤ ਫਿਰੂ ਸਭ ਦੇ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁ ਮਣ ਚਈਆ ਮਨ ਤਨ ਕਾਟ ਦਿਉ ਗੁਰ ਆਗੈ ਜਿਨ ਹਰ ਪ੍ਰਭ ਮਾਰਗ ਪੰਧ ਕਈਆ ਕੋਈ ਆਣ ਸੰਦੇ ਸਾਧੇ ਪ੍ਰਭ ਕੇਰਾ ਰਿਧਿ ਅੰਤਰ ਮਨ ਤਨ ਮੀਠ ਲਗਈ ਆ ਮਸਤ ਕਾਟ ਦਿਉ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਿਲੇ ਆ ਚਲ ਚਲ ਸਕੀ ਹਮ ਪ੍ਰਭ ਪ੍ਰਬੁਧ ਹੈ ਗੁਣ ਕਾਮਣ ਹਰ ਕਰ ਹਰ ਪ੍ਰਭ ਲਈ ਆ ਭਗਤ ਵਸਲੂਆ ਕੋ ਨਾਮ ਕਹੀਅਤ ਹੈ ਸਰਨ ਪ੍ਰਭੂ ਤਿਸ ਕਾ ਪਾਸੇ ਪਈ ਆ ਖਿਮਾ ਸਿੰਗਾਰ ਕਰੀ ਪ੍ਰਭ ਖੁਸ਼ੀਆ ਮਨ ਦੀਪਕ ਗੁਣ ਗਿਆਨ ਬਲੇ ਆ ਰਾਸ ਰਾਜ ਭੋਗ ਕਰੀ ਪ੍ਰਭ ਮੇਰਾ ਹਮ ਤਿਸ ਆਗੇ ਜਿਉ ਕੜ ਕੜ ਪਈ ਆ ਹਰ ਹਰ ਹਰ ਕੰਠ ਹੈ ਬਣਿਆ ਮਨ ਮੋਤੀ ਚੂਰ ਵੜ ਗਹਿਣ ਗਣਈ ਆ ਹਰ ਹਰ ਸਰਦਾ ਸੀਜ ਵਸਾਈ ਪ੍ਰਭ ਸੋਡਣ ਸਕੇ ਬਹੁਤ ਮਨ ਪਈ ਆ ਕਹੇ ਪ੍ਰਭ ਅਵਰ ਅਵਰ ਕੇ ਕੀਜੈ ਸਭ ਬਾਦ ਸਿੰਗਾਰ ਫੂੜ ਫੁਗਟੇ ਆ ਕਿਉਂ ਸੰਗਾਰ ਮਿਲਣ ਕਹਿ ਤਾਈ ਪ੍ਰਭ ਲਿਓ ਸੁਹਾਗਣ ਤੁਮ ਪਈਆ ਹਮ ਚੇਰੀ ਤੂੰ ਗਮ ਗਸਾਈ ਕਿਆ ਹਮ ਕਰੇ ਤੇਰੀ ਵਸ ਪਈਆ ਦਇਆ ਦੇਣ ਕਰੂ ਰਖ ਲਿਓ ਨਾਨਕ ਹਰ ਗੁਰਸਰਨ ਸੁਮਈਆ ਬਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜੋ ਚਾਤਰ ਕੋ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ ਮਿਲ ਮਿਲ ਸਕੀ ਯਾਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆ ਗਈ ਸਿਰ ਕੜ ਕੜ ਪਈਆ ਰਹਾਉ ਰੋਮ ਰੋਮ ਮਨ ਤਨ ਇੱਕ ਬੀਦੜੂ ਮੈਂ ਪ੍ਰਭ ਦੇਖੇ ਬਿਨ ਨੀਂਦਣ ਪਈਆ ਵੈਦਿਕ ਨਾੜਕ ਦੇਖ ਭਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਲਗੇ ਆ ਹਉ ਖਿਣ ਪਲ ਰਹਿ ਨ ਸਕਿਓ ਬਿਨ ਪ੍ਰੀਤਮ ਜਿਉਂ ਬਿਨ ਅਮਲੇ ਅਮਲੀ ਮਰ ਗਈ ਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿਨ ਅਵਰ ਨ ਪਾਵੈ ਬਿਨ ਹਰ ਕੋ ਦੁਈ ਆ ਕੋਈ ਆਣ ਆਣ ਮੇਰਾ ਪ੍ਰਭੂ ਮਲਾਵੈ ਹਉ ਤਿਸ ਵਿਟੋਂ ਬਾਲ ਬਾਲ ਘੁੰਮ ਗਈ ਆ ਅਨੇਕ ਜਨਮ ਕੀ ਵਿਚੜੇ ਜਨ ਮੇਲੇ ਤਾਂ ਸਤ ਸਤ ਸਤ ਗੁਰ ਸਰਨ ਪਵੇ ਆ ਸੇਜ ਏਕ ਏਕ ਉਪਰਾ ਠਾਕੁਰ ਮਹਿਲ ਨ ਪਾਵੇ ਪਰਮ ਪਰਮਈਆ ਗੁਰ ਗੁਰ ਕਰ ਸਰਨ ਜੇ ਆਵੇ ਪ੍ਰਭ ਆਏ ਮਿਲੇ ਕਿਨ ਢੀਲ ਨ ਪਈਆ ਕਰ ਕਰ ਕਿਰਿਆ ਚਾਰ ਵਧਾਏ ਮਾਣ ਪਖੰਡ ਕਰਮ ਕਪਟ ਕੁਲੋ ਪਈਆ ਬੇਸੁਆ ਕੇ ਕਰ ਬੇਟਾ ਜਨਮਿਆ ਪਿਤਾ ਤਾਏ ਕਿਆ ਨਾਮ ਸਦਈਆ ਪੂਰਬ ਜਨਮ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਅਰ ਪਾਇਆ ਜਾਂ ਹਰ ਹਰ ਹਰ ਨਾਮ ਸਮਈਆ ਪ੍ਰਭ ਆਣ ਆਣ ਮਹਿੰਦੀ ਬੇਸਾਈ ਆਪੇ ਖੇਲ ਕੋਲ ਰੰਗ ਲਈਆ ਜਿਨ ਕਉ ਠਾਕੁਰ ਕਿਰਪਾ ਧਾਰੀ ਪਾ ਪਕਰ ਨਾਨਕ ਕੱਢ ਲਈਆ ਰਾਗ ਬਿਲਾਵਲ ਮਹੱਲਾ ਪੰਜਵਾਂ ਅਸ਼ਟਪਦੀ ਕਰ ਬਾਰ ਵਾਏ ਕਹੂੰ ਕਰ ਸਤਿਗੁਰ ਪ੍ਰਸਾਦ ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ਤਾਜ ਆਣ ਸਰਨ ਗਹੀ ਰਹਾ ਪ੍ਰਭ ਚਰਨ ਕਮਲ ਅਪਾਰ ਹੋ ਜਾਉ ਸਾਧ ਬਲਹਾਰ ਮਨ ਪ੍ਰੀਤ ਲਾਗੀ ਤਾਏ ਤਾਜ ਆਣ ਕਤਹ ਨਾ ਜਾਏ ਹਰ ਨਾਮ ਰਸਣਾ ਕਹਿਣ ਮਲ ਪਾਪ ਕਲਵਲ ਦੈਨ ਚੜ ਨਾਵ ਸੰਤੋ ਉਧਾਰ ਪੈ ਤਰੇ ਸਾਗਰ ਪਾਰ ਮਨ ਡੋਰ ਪ੍ਰੇਮ ਪ੍ਰੀਤ ਏ ਸੰਤ ਨਿਰਮਲ ਰੀਤ ਤਜ ਗਏ ਪਾਪ ਬਿਕਾਰ ਹਰ ਮਿਲੇ ਪ੍ਰਭ ਨਿਰੰਕਾਰ ਪ੍ਰਭ ਭੀਖੀਐ ਬਿਸਮਾਤ ਚਖ ਅਣਦ ਪੂਰਨ ਸਾਧ ਨੈ ਡੋਲਿਐ ਤਿਉਤ ਪ੍ਰਭ ਸੇ ਹਰ ਹਰ ਚੀਤ ਤਿਨ ਨਾਏ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣ ਤਾਸ ਤੇ ਜਮਨਾ ਭੇਖਣ ਨੈਣ ਸੁਣ ਮੋਹੇ ਅਣਹਤ ਬੈਣ ਹਰ ਸਰਨ ਸੂਰ ਗੋਪਾਲ ਪ੍ਰਭ ਭਗਤ ਵਸ ਦਿਆਲ ਹਰ ਨਿਗਮ ਲਹਿ ਨਾ ਭੇਵ ਨਿਤ ਕਰੇ ਮੁਣ ਜਨ ਸੇਵ ਦੁਖ ਦੀਨ ਦਰਦ ਨਿਵਾਰ ਜਾਂ ਕੀ ਮਾਂ ਬਿਕੜੀ ਕਾਰ ਜਾਂ ਕੀ ਮਿਤ ਨਾ ਜਾਣੇ ਕੂਏ ਜਲ ਥਲ ਮਈਲ ਸੋਏ ਕਰ ਬੰਦਨਾ ਲਖ ਬਾਰ ਥਕ ਪਰਿਉ ਪ੍ਰਭ ਦਰਬਾਰ ਪ੍ਰਭ ਕਰੂ ਸਾਧੂ ਧੂਰ ਨਾਨਕ ਮਨਸਾ ਪੂਰ ਬਿਲਾਵਲ ਮਹੱਲਾ ਪੰਜਵਾ ਪ੍ਰਭ ਜਨਮ ਮਰਨ ਨਿਵਾਰ ਹਾਰ ਪਰੂ ਦੁਆਰ ਗੈ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਕਰ ਦਿਆ ਲਿਹ ਲੜ ਲਾਏ ਨਾਨਕਾ ਨਾਮ ਧਿਆਏ ਦੀਨਾ ਨਾਥ ਦਿਆਲ ਮੇਰੇ ਸੁਆਮੀ ਦੀਨਾ ਨਾਥ ਦਿਆਲ ਜਾਂਚੋ ਸੰਤਰ ਵਾਲ ਰਹਾਓ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਤ ਕੂਪ ਗੈ ਪੂਜਾ ਪ੍ਰਭ ਜੀ ਲਿਓ ਹਰ ਨਾਮ ਆਪਣਾ ਦੇਹ ਪ੍ਰਭ ਤੁਜ ਬਿਣਾ ਨਾਹੀ ਠਾਉ ਨਾਨਕਾ ਬਲ ਬਲ ਜਾਓ ਲੋ ਮੋਬਾ ਦੀ ਦੇ ਬਿਣ ਭਜਣ ਹੋਵਤ ਖੇ ਜਮਦੂਤ ਮਾਂ ਪਿਆਣ ਚਿਤ ਗੁਪਤ ਕਰਮੈ ਜਾਣ ਦਿਨ ਰਹਿਣ ਸਾਗ ਸੁਨਾਈ ਨਾਨਕਾ ਹਰ ਸਰਨਾਏ ਭੰਜਣ ਮਰਾਰ ਕਰ ਦਿਆ ਪਤ ਉਦਾਰ ਮੇਰੇ ਦੋ ਗਣੇ ਨਾ ਜਾਏ ਹਰ ਬਿਨਾ ਕਥ ਸਮਾਏ ਗਏ ਓਟ ਚਿਤ ਵੀ ਨਾਥ ਨਾਨਕਾ ਦੇ ਰਖਾਥ ਹਰ ਗੁਣ ਨਿਧੇ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹਿ ਨਾ ਜਾਏ ਵਡਭਾਗ ਨਾਨਕ ਪਾਏ ਪ੍ਰਭ ਤੁਜ ਬਿਣ ਨਾਈ ਓਰ ਮਨ ਪ੍ਰੀਤ ਚੰਦ ਚਕੋਰ ਜੋ ਮੀਣ ਜਲ ਸੋਹੀਤ ਅਲ ਕਮਲ ਭਿੰਨ ਨਾ ਭੇਤ ਜੋ ਚੁੱਕ ਵੀ ਸੂਰਜ ਆਸ ਨਾਨਕ ਚਰਨ ਪਿਆਸ ਜੋ ਤਰਨ ਪਰਤ ਪ੍ਰਾਣ ਜੋ ਲੋਭਿਐ ਤਨ ਦਾਨ ਜੋ ਦੁੱਧ ਜਲੈ ਸੰਜੋਗ ਜੋ ਮਾਂ ਕਥਿਆਰਥ ਭੋਗ ਜੋ ਮਾਤ ਪੂਤੈ ਹੇਤ ਹਰ ਸਿਮਰ ਨਾਨਕ ਨੇਤ ਜੋ ਦੀ ਪਤਨ ਪਤੰਗ ਜੋ ਚੋਰ ਹਿਰਤ ਨ ਸੰਗ ਮੈਂ ਗਲੈ ਕਮੈ ਬੰਦ ਜੋ ਗ੍ਰਸਤ ਬਿਖਾਈ ਧੰਦ ਜੋ ਜੁਆਰ ਪਿਸਨਾ ਜਾਏ ਹਰ ਨਾਨਕੇ ਮਨ ਲਾਏ ਕੁਰੰਕਨਾ ਦੇ ਨੇ ਚਾਤਰ ਚਾਤ ਮੇ ਜਨ ਜੀਵਣਾ ਸੰਤਸੰਗ ਸਤਸੰਗ ਗੋਬਿੰਦ ਭਜਣਾ ਰੰਗ ਰਸਣਾ ਬਖਾਨੇ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਣ ਲਿਖ ਦੇ ਸੋ ਸਰਬ ਫਲ ਹਰ ਲੇ ਕੁਲ ਸਮੂਹ ਕਰਤ ਉਧਾਰ ਸੰਸਾਰ ਉਤਰਸ ਪਾਰ ਹਰ ਚਰਨ ਬੋਇਤਾਇ ਮਿਲ ਸਾਧ ਸੰਗ ਜਸ ਗਾਇ ਹਰ ਪੈਜ ਰਖਾ ਮਹਰਾਰ ਹਰ ਨਾਨਕ ਸੰਗਵਾਰ ਮਿਲਾਵਲ ਮਹਲਾ ਪਹਿਲਾ ਥਿਤੀ ਕਰਦਾ ਜਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਇੱਕ ਮੇ ਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨ ਜਲ ਅਗਾਂ ਮੈਂ ਗੋਚਰ ਰੂਪ ਨ ਰੇਖਿਆ ਖੂਦ ਖੂਦ ਘੜ ਘੜ ਦੇਖਿਆ ਜੋ ਦੇਖ ਦਿਖਾਵੇ ਤਿਸ ਕਉ ਬਲ ਜਾਈ ਗੁਰਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਾਪਿਓ ਬਿਣ ਜਗ ਦੀ ਸਹਿ ਗੁਰ ਕੈ ਸਬਦ ਮੈਲ ਕਰ ਦੀ ਸਹਿ ਰਹਾਉ ਦੂਜੇ ਭਾਈ ਲਗੇ ਪੁਸਤਾਨੇ ਜਮ ਦਰਬਾਰ ਦੇ ਆਵਣ ਜਾਣ ਕਿਆ ਲੈ ਆਇਆ ਕਿਆ ਲੈ ਜਾਏ ਸਿਰ ਜਮਕਾਲ ਸੇ ਛੋਟਾ ਖਾਏ ਬਿਣ ਗੁਰ ਸਬਦ ਨਾ ਸੂੜ ਸਕੋਏ ਪਾਖੰਡ ਕੀਨੇ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਫੋੜ ਜੋੜ ਵੈ ਛੋੜ ਤਰਤ ਆਕਾਸ਼ ਕੀਏ ਬੈਸਣ ਕਉ ਥਾਉ ਆਦਨੰਤ ਕੀਏ ਪਉ ਭਾਉ ਜਿਨ ਕੀ ਏ ਕਰ ਵੇਖਣ ਹਾਰਾ ਓ ਨ ਦੂਜਾ ਸਿਰਜਣ ਹਾਰਾ ਤ੍ਰਿਤਿਆ ਬ੍ਰਹਮਾ ਵਿਖਣ ਮੇਸਾ ਦੇਵੀ ਦੇ ਉਪਾਏ ਵੇਸਾ ਜੋਤੀ ਜਾਤੀ ਗਣ ਤਣ ਆਵੈ ਜਣ ਸਾਜੀ ਸੋ ਕੀਮਤ ਪਾਵੈ ਕੀਮਤ ਪਾਏ ਰਿਹਾ ਭਰਪੂਰ ਕਿਸ ਨੇੜੇ ਕਿਸੇ ਅੱਖਾਂ ਦੂਰ ਚੌਥ ਉਪਾਏ ਚਾਰੇ ਬੇਦਾ ਖਾਣੀ ਚਾਰੇ ਬਾਣੀ ਪੇਦਾ ਅਸ਼ਟ ਦਸਾ ਘਾਟ ਤੀਣ ਉਪਾਏ ਸੋ ਬੂਜੇ ਸਿਆ ਬਜਾਈ ਤੀ ਸੁਮਾਵੈ ਚੌਥੇ ਵਾਸਾ ਪ੍ਰਣੋ ਤਨਾੜ ਖਮਤਾ ਕੇ ਦਾਸਾ ਪੱਛਮੀ ਪੰਜ ਪੂਤ ਬੇਤਾਲਾ ਆਪ ਅਗੋਚਰ ਪੁਰਖ ਨਿਰਾਲਾ ਏਕ ਪਰਮ ਭੁੱਖੇ ਮੋਹ ਪਿਆਸੇ ਇੱਕ ਰਸ ਚਾਖ ਸਭ ਤ੍ਰਵਤਾਸੇ ਇੱਕ ਰੰਗ ਰਾਤੀ ਇੱਕ ਮਰ ਧੂਰ ਇੱਕ ਧਰ ਕਰ ਸਾਚੇ ਦੇਖ ਹਦੂਰ ਝੂਠੇ ਕੋ ਨਾਈ ਪਤ ਨਾਓ ਕਵਨ ਸੁਚਾ ਕਾਲਾ ਕਾਓ ਪਿੰਜਰ ਪੰਖੀ ਬੰਧਿਆ ਕੋਏ ਸੇਰੀ ਪਰਮ ਮੁਕਤ ਨਾ ਹੋਏ ਤਉ ਸੁਟੇ ਜਾ ਖਸੁਮ ਸਡਾਇ ਗੁਰਮੁਤ ਮੇਲੇ ਭਗਤ ਦਰੜਾਇ ਖੁਸ਼ਟੀ ਖਟ ਦਰਸੁ ਪ੍ਰਾਪ ਸਾਜੇ ਅਣਹਦ ਸਭ ਨਰਾਲਾ ਵਾਜੇ ਜੇ ਪ੍ਰਾਪਾਵੇ ਤਾਂ ਮੈਲ ਬੁਲਾਵੈ ਸਭ ਦੇ ਭੇਦੇ ਤਉ ਪਤ ਪਾਵੈ ਕਰ ਕਰ ਵੇਸ ਖਪੈ ਜਲ ਜਾਵੈ ਸਾਚੇ ਸਾਸ ਸਾਸ ਸੁਮਾਵੈ ਸਪਤਮੀ ਸਾਸ ਸੰਤੋਖ ਸਰੀਰ ਸਾਸ ਸਮੁੰਦ ਭਰੇ ਨਿਰਮਲ ਨੀਰ ਮੰਜਨ ਸੀਲ ਸਚਰ ਦੇ ਵਿਚਾਰ ਗੁਰ ਕੈ ਸਬਦ ਪਾਵੇ ਸਭ ਪਾਰ ਮਨ ਸਾਚਾ ਮੁਖ ਸਾਚੋ ਭਾਏ ਸੱਚ ਨਸਾਨੇ ਠਾਗਣ ਪਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੇ ਸਾਚ ਨਹਿ ਕੇਵਲ ਕਰਮ ਅਰਧ ਪੌਣ ਪਾਣੀ ਅਗਨੀ ਬਿਸਰਾਉ ਤਹੀ ਨਿਰੰਜਨ ਸਾਚੋ ਥਾ ਨਾਉ ਤਿਸ ਮੈਂ ਮਨੁ ਆਰਿਆ ਲਿਵਲਾਏ ਪ੍ਰਣਵਤ ਨਾਨਕ ਕਾਲ ਨ ਖਾਏ ਨਉ ਨੌਮੀ ਨਵੇਂ ਨਾਥ ਨਵ ਖੰਡਾ ਘਟ ਘਟ ਨਾਥ ਮਹਾਂ ਬਲਵੰਡਾ ਆਈ ਪੂਤਾ ਏ ਜਗ ਸਾਰਾ ਪ੍ਰਭ ਆਦੇਸ ਆਦਰ ਖਵਾਰਾ ਜੁਗਾਦੀ ਹੈ ਪਿਹੋ ਉਹ ਅਪਰੰਪਰ ਕਰਨੈ ਜੋਗ ਦਸਮੀ ਨਾਮ ਦਾਨ ਇਸਨਾਨ ਅਣਦਣ ਮੰਜਣ ਸਾਚਾ ਗੁਣ ਗਿਆਨ ਸਾਚ ਮਹਿਲ ਨਾ ਲਾਗੇ ਪਰਮ ਪਉ ਭਾਗ ਬਿਲਮਨਾ ਤੂੜ ਕਾਚੇ ਤਾਗੇ ਜਿਉ ਤਾਗਾ ਜਗੇ ਵੇ ਜਾਣੇ ਸਥਿਰ ਚੀਤ ਸਾਜ ਰੰਗ ਮਾਣ ਏਕਾਦਸੀ ਇਕ ਹਿਰਦੇ ਵਸਾਵੈ ਹਿੰਸਾ ਮਮਤਾ ਮੋਹ ਚੁਕਾਵੈ ਫਲ ਪਾਵੇ ਬਰਤ ਆਤਮਾ ਚੀਨੈ ਪਖੰਡ ਰਾਜ ਤੱਤ ਨਹੀਂ ਬੀਨੈ ਨਿਰਮਲ ਨਿਰਹਾਰ ਨੈ ਕੇਵਲ ਸੁਚੈ ਸਾਚੇ ਨਾ ਲਾਗੇ ਮਲ
1: ਜੈ ਦੇਖਾਂ ਤੈ ਏਕੋ ਏਕਾ ਹਰ ਜੀ ਉਪਾਏ ਵੇਖੋ ਏਕਾ ਹਰ ਕੀਏ ਫਲ ਜਾਏ ਰਸ ਕਸ ਖਾਏ ਸਾਦ ਗਵਾਏ ਕੂੜੇ ਲਾਲਚ ਲਪਟੈ ਲਪਟਾਏ ਛੂਟੇ ਗੁਰਮੁਖ ਸਾਚ ਕੁਮਾਏ ਦਵਾਦਸ ਮੁੰਦਰਾ ਮਨ ਅਦੂਤਾਨ ਸਹੁ ਜਾਗੇ ਕਵੇ ਨਾ ਸੂਤਾ ਜਾਗਤ ਜਾਗ ਰਹੇ ਲਿਵ ਲਾਏ ਗੁਰਪਰਚੇ ਤਿਸ ਕਾਲ ਨਾ ਖਾਏ ਹਾਤੀਤ ਪੈ ਮਾਰੇ ਬਹਿਰਾਈ ਪ੍ਰਣਤ ਨਾਨਕ ਤਹਿ ਲਿਵ ਲਾਏ ਪ੍ਰਣਤ ਨਾਨਕ ਤਹਿ ਲਿਵ ਲਾਈ ਦਵਾਦਸੀ ਦਇਆ ਦਾਨ ਕਰ ਜਾਣੇ ਬਰ ਜਤੋ ਪੀ ਤਰਿਆਣੇ ਬਰਤੀ ਬਰਤ ਰਹੇ ਨਿਹ ਕਾਮ ਜਪਾ ਜਾਪ ਜਪੇ ਮੁਖ ਨਾਮ ਤੀਨ ਪਵਨ ਮੇ ਕੋ ਜਾਣੇ ਸਭ ਸੋਚ ਸੰਜਮ ਸਾਜ ਪਛਾਣੇ ਤੀਰਸ ਤਰਵਰ ਸੁਮੰਦ ਕੁਨਾਰੇ ਅੰਮ੍ਰਿਤ ਮੂਲ ਸਿਖਰ ਲਿਵ ਤਾਰੇ ਡਰ ਡਰ ਮਰੇ ਨਾ ਬੁੱਢੇ ਕੋਏ ਨਿਡਰ ਬੂਡ ਮਰੇ ਪਤ ਖੋਏ ਡਰ ਮੈਂ ਘਰ ਘਰ ਮੈਂ ਡਰ ਜਾਣੇ ਤਖਤ ਨਿਵਾਸ ਸੱਚ ਮਨ ਪਾੜੇ ਚੌਦਸ ਚੌਥੇ ਥਾਵੇ ਤਹਿ ਪਾਵੇ ਰਾਜਸਤਾਮਸ ਸਤਿਕਾਲ ਸੁਨਮਾਵੇ ਸਸੀ ਅਰਕੇ ਕਰ ਸੂਰ ਸਮਾਵੇ ਜੁਗ ਜੁਗਤ ਕੀ ਕੀਮਤ ਪਾਵੇ ਚੌਦਸ ਭਵਨ ਪਤਾਲ ਸਮਾਏ ਖੰਡ ਬ੍ਰਹਿਮੰਡ ਰਹਿ ਲਵਲਾਇ ਮਾਸਿਆ ਚੰਦ ਪੂ ਗੁਪਤ ਗੈਨਾਰ ਬੂਜੋ ਗਿਆਨੀ ਸ਼ਬਦ ਵਿਚਾਰ ਸਸੀ ਅਰ ਗਗਨ ਜੋਤੈ ਲੋਈ ਕਰ ਕਰ ਵੇਖੇ ਕਰਤਾ ਸੋਈ ਗੁਰ ਤੈ ਦਿਸੈ ਸੋ ਤਿਸ ਹੀ ਮਾਹੇ ਮਨਮੁਖ ਭੂਲੇ ਆਵੇ ਜਾਹੇ ਘਰ ਦਰ ਥਾਪ ਥਿਰਥਾਨ ਸੁਹਾਵੇ ਆਪ ਛਾਣੇ ਤਾਂ ਜਾਂ ਸਤਿਗੁਰੁ ਪਾਵੇ ਜਹ ਆਸਾ ਤੈ ਬਿਨ ਸੋ ਬਿਨਾਸਾ ਫੂਟੇ ਖੱਪਰ ਦੁਬਦਾ ਮਨਸਾ ਮਮਤਾ ਜਾਲ ਤੇ ਰਹੇ ਉਦਾਸਾ ਪ੍ਰਣਤ ਨਾਨਕ ਕਮ ਤਾਂ ਕੇ ਦਾਸਾ ਬਲਾਵਲ ਮਹੱਲਾ ਤੀਜਾ ਵਾਰ ਸਤਿ ਘਰ ਦਸਵਾਂ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਆਦਿਵਾਰ ਆਦਿ ਪੁਰਖ ਹੈ ਸੋਈ, ਆਪੇ ਵਰਤੇ ਅਵਰਣਾ ਕੋਈ, ਓਤ ਪੋਤ ਜਗ ਰਿਹਾ ਪਰੋਈ, ਆਪੇ ਕਰਤਾ ਕਰੇ ਸੋਈ, ਨਾਮ ਰਤੇ ਸਦਾ ਸੁਖ ਹੋਈ, ਗੁਰਮੁਖ ਬਿਰਲਾ ਬੂਝੇ ਕੋਈ, ਹਿਰਦੈ ਜਪਨੀ ਜਪੋ ਗੁਣ ਤਾਸਾ, ਰਗਮਿਆ ਗੋਚਰ ਅਪਰੰਪਰ ਸੁਆਮੀ, ਜਨ ਪਗ ਲੱਗ ਧਿਆਵੋ ਹੋਏ ਦਾਸਨ ਦਾਸਾ ਰਹਾ, ਸੋਮਵਾਰ ਸਚ ਰਿਹਾ ਸਮਾਏ, ਤਿਸ ਕੀ ਕੀਮਤ ਕਹੀ ਨਾ ਜਾਏ, ਆਖ ਆਖ ਰਹੇ ਸਭ ਲਿਵ ਲਾਏ, ਜਿਸ ਦੇਵੇ ਤਿਸ ਪੱਲੇ ਪਾਏ, ਅਗਮਿਆ ਗੋਚਰ ਲਖਿਆ ਨਾ ਜਾਏ, ਗੁਰ ਕੇ ਸ਼ਬਦ ਹਰ ਰਿਹਾ ਸਮਾਏ, ਮੰਗਲ ਮਾਇਆ ਮੋਹ ਅਪਾਇਆ, ਆਪੇ ਸਿਰ ਸਿਰ ਧੰਦੇ ਲਾਇਆ, ਬੁਝਾਏ ਸੋਈ ਬੁਝੈ, ਗੁਰ ਕੇ ਸ਼ਬਦ ਦਰ ਘਰ ਸੂਜੇ, ਪ੍ਰੇਮ ਭਗਤ ਕਰੇ ਲਿਵਲਾਏ, ਹੋਮੇ ਮਮਤਾ ਸ਼ਬਦ ਜਲਾਏ, ਬੁੱਧਵਾਰ ਆਪੇ ਬੁੱਧ ਸਾਰ, ਗੁਰਮੁਖ ਕਰਨੀ ਸ਼ਬਦ ਵਿਚਾਰ, ਨਾਮ ਰਤੇ ਮਨ ਨਿਰਮਲ ਹੋਏ, ਹਰ ਗੁਣ ਗਾਵੇ ਹੋਮੇ ਮਲ ਖੋਏ, ਦਰ ਸੱਚੇ ਸਦ ਸੋਭਾ ਪਾਏ, ਨਾਮ ਰਤੇ ਗੁਰ ਸ਼ਬਦ ਸੁਹਾਏ, ਲਾਹ ਨਾਮ ਪਾਏ ਗੁਰਦੁਆਰ, ਆਪੇ ਦੇਵੈ ਦੇਵਨਹਾਰ, ਜੋ ਦੇਵੇ ਤਿਸ ਕੋ ਬਲ ਜਾਈ, ਹੈ ਗੁਰਪ੍ਰਸਾਦ ਗੁਰਪ੍ਰਸਾਦੀ ਆਪ ਗਵਾਈ ਹੈ, ਨਾਨਕ ਨਾਮ ਰੱਖੋ ਰਧਾਰ, ਦੇਵਨਹਾਰੇ ਕੋ ਜੈਕਾਰ, ਵੀਰਵਾਰ ਵੀਰ ਭਰਮ ਪਲਾਏ, ਪ੍ਰੇਤ ਭੂਤ ਸਭ ਦੂਜੇ ਲਾਏ, ਆਪਿਓ ਪਾਏ ਕਰ ਵੇਖੈ ਵੇਖਾ, ਸਭਨਾ ਕਰਤੇ ਤੇਰੀ ਟੇਕਾ, ਜੀ ਜਨ ਤੇਰੀ ਸਰਣਾਈ, ਸੋ ਮਿਲੇ ਜਿਸ ਮਿਲੇ ਮਿਲਾਈ, ਸ਼ੁਕਰਵਾਰ ਪ੍ਰਭ ਰਿਹਾ ਸਮਾਈ, ਆਪਿਓ ਪਾਏ ਸਭ ਕੀ ਹੁੰਦ ਪਾਈ, ਗੁਰਮੁਖ ਹੋਵੇ ਸੋ ਕਰੇ ਵਿਚਾਰ, ਸਾਧ ਸੰਜਮ ਕਰਨੀ ਹੈ ਕਾਰ, ਵਰਤਨੇ ਮੰਨਤ ਪ੍ਰਤ ਪੂਜਾ, ਬਿਨ ਬੂਜੈ ਪਾਉ ਸਭ ਭਾਉ ਹੈ ਦੂਜਾ, ਛਿਛਰਵਾਰ ਸੁਣ ਸਾਥ ਵਿਚਾਰੋ, ਮੈਂ ਮੇਰਾ ਭਰਮੇ ਸੰਸਾਰ, ਮਾਣ ਮੁਖਿਆਂ ਦਾ ਦੂਜੇ ਪਾਏ, ਜਮਦਰਬਾਦਾ ਚੋਟਾਂ ਖਾਏ, ਗੁਰਪ੍ਰਸਾਦੀ ਸਦਾ ਸੁਖ ਪਾਏ, ਸੱਚ ਕਰਨੀ ਸਾਚ ਲਿਵਲਾਏ, ਸਤਿਗੁਰ ਸੇਵੈ ਸੇ ਵੱਡ ਪਾਗੀ, ਹੋਮੇ ਮਾਰ ਸੱਚ ਲਿਵ ਲਾਗੀ, ਤੇਰੇ ਰੰਗ ਰਾਥੇ ਸਹਿ ਸਵਾਏ, ਤੂੰ ਸੁਖਦਾਤਾ ਲਏ ਮਲਾਏ, ਕਿਸਤੇ ਦੂਜਾ ਨਾਹੀਂ ਕੋਇ, ਗੁਰਮੁਖ ਬੂਜੈ ਸੋਝੀ ਹੋਏ, ਪੰਦਰਾਂ ਥਿਤੀ ਤੈਂ ਸੱਤ ਵਾਰ, ਮਹਾਰੁਤੀ ਆਵੈ ਵਾਰ ਵਾਰ, ਦਨਸਰੈਣ ਤਵੈ ਸੰਸਾਰ ਆਵਾ, ਗੁਣ ਕੀਆ ਕਰਤਾਰ, ਨਿਚਲ ਸਾਚ ਰਿਹਾ ਕਲ ਧਾਰ, ਨਾਨਕ ਗੁਰਮੁਖ ਬੂਜੇ ਕੋ ਸ਼ਬਦ ਵਿਚਾਰ, ਬਲਾਵਲ ਮਹੱਲਾ ਤੀਜਾ, ਆਦਿ ਪੁਰਖ ਆਪੇ ਸਿਟ ਸਾਜੇ, ਜੀ ਜੰਤ ਮਾਇਆ ਮੋਹ ਪਾਜੇ, ਦੂਜੇ ਭੈ ਪ੍ਰਪੰਚ ਲਾਗੇ, ਆਵੇ ਜੈ ਮਰੇ ਅਭਾਗੇ, ਸਤਿਗੁਰ ਭੇਟੈ ਸੋਜੀ ਪਾਏ, ਪ੍ਰਪੰਚ ਚੂਕੇ ਸੱਚ ਸਮਾਏ, ਜਾਂ ਕੇ ਮਸਤਕ ਲਿਖਿਆ ਲੇਖ, ਤਾਂ ਕੇ ਮਨ ਵਸਿਆ ਪ੍ਰਭੇਕ ਰਹਾਉ, ਸੇ ਟਿਓ ਪਾਏ ਆਪੇ ਸਭ ਵੇਖੈ, ਕੋਈ ਨਾ ਮਿਟੈ ਤਿਰੈ ਲਿਖੈ, ਸਤ ਸਾਧਕ ਜੇ ਕੋ ਕਹੇ ਕਹਾਏ, ਪਰਮੇ ਭੁਲਾ ਆਵੇ ਜਾਏ, ਸਤਿਗੁਰ ਸੇਵੈ ਸੋ ਜਨ ਬੂਝੇ, ਓਮੇ ਮਾਰੇ ਤਾਂ ਦਰ ਸੂਜੇ, ਕਿਸ ਤੇ ਸਭ ਦੂਜਾ ਹੂਆ, ਏਕੋ ਵਰਤੇ ਔਰਨਾ ਬੀਆ, ਦੂਜੇ ਤੇ ਜੇ ਕੋ ਜਾਣੇ, ਗੁਰ ਕੇ ਸ਼ਬਦ ਹਰ ਦਰ ਨਿਸ਼ਾਨ ਆਏ, ਸਤਿਗੁਰ ਪੇਟੇ ਤਾਂ ਏਕੋ ਪਾਏ, ਵਿੱਚੋਂ ਦੂਜਾ ਠਾਕ ਰਹਾਏ, ਜਿਸ ਦਾ ਸਾਹਿਬ ਡਾਡਾ ਹੋਏ, ਤਿਸ ਨੂੰ ਮਾਰ ਨਾ ਸਕੇ ਕੋਏ, ਸਾਹਿਬ ਕੀ ਸੇਵਕ ਰਹੇ ਸੁਰਨਾਈ, ਆਪੇ ਬਖਸ਼ੇ ਦੇ ਵਡਿਆਈ, ਤਿਸ ਤੇ ਉੱਪਰ ਨਾਹੀ ਕੋਏ, ਕੌਣ ਡਰੇ ਡਰ ਕਿਸ ਕਾ ਹੋਏ, ਗੁਰਮਤੀ ਸ਼ਾਂਤ ਵਸੇ ਸਰੀਰ, ਸਭ ਚੀਨ ਫਿਰ ਲੱਗੇ ਨਾ ਪੀਰ, ਆਵੇ ਨਾ ਜਾਏ ਨਾ ਦੁੱਖ ਪਾਏ, ਨਾ ਮੇਰਾ ਤੇ ਸਹਿ ਸਮਾਏ, ਨਾਨਕ ਗੁਰਮੁਖ ਵੇਖੇ ਅਧੂਰ, ਮੇਰਾ ਪ੍ਰਭ ਸਦ ਰਿਹਾ ਭਰਪੂਰ ਹੈ,

ਜੇ ਦੂਜਾ ਹੋਏ। ਸਤਿਗੁਰ ਸੇਵੈ ਕਰਨੀ ਸਾਰੀ, ਸਤ ਦਰ ਸਾਚੈ ਸਾਚੇ ਵਿਚਾਰੀ, ਤਿਥੀ ਵਾਰ ਸਭ ਸ਼ਬਦ ਸੁਹਾਇ, ਸਤਿਗੁਰ ਸੇਵਾ ਤੇ ਫਲ ਪਾਏ। ਤਿਥੀ ਵਾਰ ਸਭ ਆਵੇ ਜਾਹੇ, ਗੁਰ ਸ਼ਬਦ ਨਿਚਲ ਸਦਾ ਸੱਚ ਸਮਾਏ। ਤਿਥੀ ਵਾਰ ਤਾਂ ਜਾਂ ਸੱਚ ਰਾਤੇ ਬਿਰਨਾਵੇ, ਸਭ ਭਰਮੇ ਕਾਚੇ। ਮਨ ਮੁਖ ਮਰੇ ਮਰ ਵਿਗਤੀ ਜਾਹੇ, ਕੰਨਾ ਚੇਤ ਹੈ ਦੂਜੇ ਲੋ ਭਾਏ, ਅਚੇਤ ਪਿੰਡੀ ਅਗਿਆਨ ਅੰਧਾਰ, ਬਿਨ ਸਬਦੇ ਕਿਉਂ ਪਾਏ ਪਾਰ। ਆਪਿਓ ਪਾਏ ਪਾਵਨ ਹਾਰ, ਆਪੇ ਕੀਰਤਨ ਗੁਰ ਸ਼ਬਦ ਵਿਚਾਰ। ਬਹੁਤੇ ਭੇਖ ਕਰੇ ਭੇਖ ਧਾਰੀ, ਭਾਵ ਭਾਵ ਭਰਮੇ ਕਾਚੀ ਸਾਰੀ। ਭਵੈ ਭਵ ਭਵ ਭਰਮੈ ਕਾਚੀ ਸਾਰੀ, ਐਸੈ ਸੁਖ ਨਾ ਅੱਗੇ ਹੋ, ਇੱਥੇ ਸੁਖ ਨਾ ਅੱਗੇ ਹੋਏ। ਮਨ ਮੁਖ ਮੋਏ ਆਪਣਾ ਜਨਮ ਖੋਏ,

ਵਾਰ ਦੂਜਾ ਦੋਏ ਸਤਿਗੁਰ ਬਾਜੋ ਅੰਧ ਗੁਬਾਰ ਥਿੱਥੀ ਵਾਰ ਸੇਵੇ ਮੁਗਦ ਗੁਬਾਰ ਨਾਨਕ ਗੁਰਮੁਖ ਬੂਜੇ ਸੋਜੀ ਪਾਏ ਇਕਤ ਨਾਮ ਸਦਾ ਰਿਹਾ ਸਮਾਏ ਬਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ ਏਕੋ ਓਂਕਾਰ ਸਤਿਗੁਰ ਪ੍ਰਸਾਦ ਮੁੰਦ ਨਵੇਲੜੀ ਆ ਗੋਇ ਲਿਆਈ ਰਾਮ ਮਟਕੀ ਢਾ ਡਾਰ ਤਰੀ ਹਰ ਲਿਵਲਾਈ ਰਾਮ ਲਿਵਲਾਏ ਹਰ ਸਿਉਂ ਰਹੀ ਗੋਇਲ ਸਹਿ ਸਭ ਸਿੰਗਾਰੀਆ ਕਰ ਜੋੜ ਗੁਰਪੈ ਕਰ ਬੇਨੰਤੀ ਮਿਲੋ ਸਾਚ ਪਿਆਰੀਆ ਧਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਫਿਰ ਸਾਧਾਰਿਆ ਸੱਚ ਨਵੇਲੜੀਏ ਜੋ ਬਣਬਾਲੀ ਰਾਮ ਆਉ ਨਾ ਜਾਓ ਕਹੀ ਆਪਣੇ ਸੈਨਾਲੀ ਰਾਮ ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇਂ ਅਗਾਧ ਬੂੰਦ ਅਕਾਥ ਕਥੀ ਅਕਥ ਕਥੀਏ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸਾਲ ਰਸੀਆ ਰਵੇ ਸੱਚ ਪਿਆਰੀਆ ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰੀਆ ਸ੍ਰੀ ਧਰਮ ਹੋੜੀ ਫਿਰ ਸੰਗ ਸੂਤੀ ਰਾਮ ਗੁਰ ਕੇ ਭਾਏ ਚੱਲੋ ਸਾਚ ਸੰਗੂਤੀ ਰਾਮ ਤਨ ਸਾਚ ਸੰਗੂਤੀ ਅਰ ਸੰਗ ਸੂਤੀ ਸੰਗ ਸਖੀ ਸਹੇਲੀਆ ਇੱਕ ਭਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਮ ਮਿਲਿਆ ਦਿਨ ਰਹਿਣ ਘੜੀ ਨਾ ਚਸਾ ਵਿਸਰੈ ਸਾਸਾ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਪਉ ਭੰਜਨ ਜੋਤ ਸੁਬਾਈਡੀਐ ਤ੍ਰੈ ਪਵਣ ਸਾਰੇ ਰਾਮ ਕਟ ਕਟ ਰਵ ਰਿਹਾ ਲਾਖੇ ਅਪਾਰੇ ਰਾਮ ਅਲਾਕੇ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ ਓਮੇ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈਐ ਦਰ ਜਾਏ ਦਰਸ਼ਨ ਕਰੀ ਭਾਣੇ ਤਾਰ ਤਾਰਨ ਹਾਰਿਆ ਹਰਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰ ਧਾਰਿਆ ਸਲੋ ਬਲਾਬਲ ਮਹੱਲਾ ਪਹਿਲਾ ਮੈਂ ਮਨ ਚਾਉ ਕਣਾ ਸਾਜ ਵੇਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਵਨਾਸੀ ਰਾਮ ਅਵਗਤ ਵਰਨਾਥ ਨਾਥੇ ਤਿਸੇ ਭਾਵੇ ਸੋਥੀਐ ਕਿਰਪਾਲ ਸਦਾ ਦਿਆਲ ਦਾਤਾ ਜੀਆਂ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਧਿਆਨ ਪੂਜਾ ਹਰਨਾਮ ਅੰਤਰ ਵਸ ਰਹਿ ਭੇਖ ਭਵਨੀ ਹੱਠ ਨਾ ਜਾਣਾ ਨਾਨਕਾ ਸੱਚ ਗਹਿ ਰਹੇ ਭਿੰਡੀ ਰੈਨ ਪਲੀ ਦਿਨ ਸੋ ਸੁਹਾਏ ਰਾਮ ਨਿਜ ਕਰ ਸੂਤੜੀਏ ਪਿਰਮ ਜੁਗਾਏ ਰਾਮ ਨਵ ਹਾਣ ਨਵ ਤਨ ਸ਼ਬਦ ਜਾਗੀ ਆਪਣੇ ਪਿਰ ਭਾਣੀਆ ਤਜ ਕੂੜ ਕਵਟ ਸੁਪਾਉ ਦੂਜਾ ਚਾਕਰੀ ਲੋਕਾਣੀਆ ਮੈਂ ਨਾਮ ਹਰ ਕਾ ਹਰ ਕੰਠੇ ਸਾਚ ਸ਼ਬਦ ਨਿਸਾਣਿਆ ਕਰ ਜੋੜ ਨਾਨਕ ਸਾਚ ਮਾਂਗੇ ਨਦਰ ਕਰ ਤੁਧ ਭਾਣਿਆ ਜਾਗ ਸੁਣੋ ਲੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਨ ਮੰਨੀ ਅੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਬਾਣੀ ਕੁਬਿਰਲਾ ਗੁਰਮੁਖ ਬੂਜੈ ਹੋ ਸ਼ਬਦ ਸੁਮਾਇ ਆਪ ਗਵਾਇ ਤ੍ਰੈ ਭਵਨ ਸੋਜੀ ਸੂਜੈ

ਨਾਨਕਾ ਔਰ ਧਾਰਿਆ ਮਹਿਲ ਬੁਲਾਈੜੀਏ ਭਗਤ ਸੁਨੇਹੀ ਰਾਮ ਗੁਰਮਤਿ ਮਨ ਰਸੀ ਸੀ ਜਿਸ ਦੇਹੀ ਰਾਮ ਮਨ ਮਾਰ ਰੀਜੇ ਸ਼ਬਦ ਸੀਜੈ ਤ੍ਰੈ ਲੋਕਨਾਥ ਪਛਾਣੇ ਮਨ ਡੀਗ ਡੋਲ ਨਾ ਜਾਏ ਕਤਹੀ ਆਪਣਾ ਫਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰੋ ਸਾਜ ਸੂਚਾ ਸਦਾ ਨਾਨਕ ਗੁਰ ਸ਼ਬਦ ਝਗੜਨ ਵੇਰੋ ਸ਼ੰਤ ਬਲਾਵਲ ਮਹੱਲਾ ਚੌਥਾ ਮੰਗਲ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇਜੈ ਆਇਆ ਮਨ ਸੁਖ ਸੁਮਾਣਾ ਰਾਮ ਗੁਰ ਤੁੱਠੇ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ ਰਾਮ ਵਡਭਾਗੀਆਂ ਸੁਹਾਗਣੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗੈ ਨਾਨਕ ਮਨ ਭਾਣਾ ਰਾਮ ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੇ ਰਾਮ ਗੁਰਮੁਖਿ ਆਪ ਗਵਾਇਆ ਨਿਤ ਹਰ ਹਰ ਜਾਪੇ ਰਾਮ ਮੇਰੇ ਹਰ ਪ੍ਰਭ ਭਾਵੇ ਸੋ ਕਰੇ ਹਰ ਰੰਗ ਹਰ ਰਾਪੇ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਤ੍ਰਾਪੇ ਰਾਮ ਮਾਨਸ ਜਨਮ ਹਰ ਪਾਈਐ ਹਰ ਰਾਵਣ ਵੇਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਘਨੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਦੇਰਾ ਰਾਮ ਹਰ ਹਰ ਹਰ ਹਰ ਰਾਖ ਪ੍ਰਭ ਜਨ ਨਾ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਗੁਮਦਿਰੜਾਇਆ ਮਨ ਤਨ ਰੰਗ ਭੀਨਾ ਰਾਮ ਭਗਤ ਵਛਲਾ ਰਣਾਮ ਹੈ ਗੁਰਮੁਖ ਹਰ ਲੀਨਾ ਰਾਮ ਬਿਨਾ ਰਣਾਮ ਨਾ ਜੀਵਦੇ ਜਿਉ ਜਲ ਬਿਨ ਮੀਨਾ ਰਾਮ ਸਬਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਲਾਵਲ ਮਹੱਲਾ ਚੌਥਾ ਸਲੋਕ ਹਰ ਪ੍ਰਭ ਸੱਜਣ ਲੋੜ ਲਹੋ ਮਨ ਵਸੈ ਵਡ ਭਾਗ ਗੁਰਪੁਰੈ ਵੇਖਾ ਲਿਆ ਨਾਨਕ ਹਰ ਲਿਵ ਲਾਗ ਪੌੜੀ ਮੇਰਾ ਹਰ ਪ੍ਰਭ ਰਾਵਣ ਆਈ ਆਹੁਮੈ ਬਿਖ ਝਾਗੇ ਰਾਮ ਗੁਰਮਤਿ ਆਪ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਕਰ ਪ੍ਰਭ ਪਾਇਆ ਪੂਰੇ ਵਡ ਭਾਗੇ ਰਾਮ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰਪੂਰੇ ਪ੍ਰਭ ਪਾਇਆ ਹਰ ਹਰ ਲਿਵ ਲਾਈ ਰਾਮ ਅਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟਾਈ ਰਾਮ ਜਨ ਨਾਨਕ ਨਾਮ ਅਧਾਰੈ ਹਰ ਨਾਮ ਸਮਾਈ ਰਾਮ ਧਨ ਹਰ ਪ੍ਰਭ ਪਿਆਰੇ ਰਾਵੀ ਅਰਾਵੀਆ ਜਾਂ ਹਰ ਪ੍ਰਭ ਭਾਈ ਰਾਮ ਅੱਖੀ ਪ੍ਰੇਮਕ ਸਾਈ ਆ ਜੋ ਬਿਲਕ ਮਸਾਈ ਰਾਮ ਗੁਰਪੂਰੇ ਹਰ ਮੇਲਿਆ ਹਰ ਰਸ ਅਖਾਈ ਰਾਮ ਜਨ ਨਾਨਕ ਨਾਮ ਵਿਕਸਿਆ ਹਰ ਹਰ ਲਿਵਲਾਈ ਰਾਮ ਅਮੂਰਖ ਮੁਗਦ ਮਿਲਾਇਆ ਕਰ ਹਰ ਕਿਰਪਾ ਧਾਰੀ ਰਾਮ ਧਨ ਧਨ ਗੁਰੂ ਸੋ ਵਾਸੈ ਜਨ ਹਉਮੈ ਮਾਰੀ ਰਾਮ ਦਿਨ ਵਡਭਾਗੀਆ ਵਡਭਾਗ ਹੈ ਹਰ ਹਰ ਉਰ ਧਾਰੀ ਰਾਮ ਜਨ ਨਾਨਕ ਨਾਮ ਸਲਾਏ ਤੂੰ ਨਾਮੇ ਬਲਿਹਾਰੀ ਰਾਮ ਬਿਲਾਵਲ ਮਹੱਲਾ ਪੰਜਵਾਂ ਸ਼ੰਤੇ ਕੋ ਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ ਬਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੈ ਵੱਡੇ ਭਾਗੇ ਕਬ ਮਿਲੀਐ ਪੂਰਨਮ ਪਤੇ ਸਹਿਜੇ ਸਮਾਈਐ ਗੋਬਿੰਦ ਪਾਈਐ ਦਿਓ ਸਖੀਏ ਮੋਹ ਮਤੇ ਦਿਨ ਰਹਿਣ ਠਾਂਡੀ ਕਰੋ ਸੇਵਾ ਪ੍ਰਭ ਕਵਣ ਜੁਗਤੀ ਪਾਇਆ ਬਣਵੰਤ ਨਾਨਕ ਕਰੋ ਕਿਰਪਾ ਲਿਓ ਮੋਹੇ ਲੜ ਲਾਇਆ ਭਇਆ ਸੁਮਹੜਾ ਹਰ ਰਤਨ ਵਿਸਾਹ ਰਾਮ ਖੋਜੀ ਖੋਜਲਦਾਰ ਸੰਤਨ ਪਾਹ ਰਾਮ ਮਿਲ ਸੰਤ ਪਿਆਰੇ ਦਇਆ ਤਾਰੇ ਕਥੈ ਅਕਥ ਵਿਚਾਰੋ ਇੱਕ ਚਿੱਤ ਇੱਕ ਮਨ ਧਿਆਏ ਸਵਾਮੀ ਲਾਏ ਪ੍ਰੀਤ ਪਿਆਰੋ ਕਰਜੋੜ ਪ੍ਰਭ ਪਹਿ ਕਰ ਬੇਨੰਤੀ ਮਿਲੇ ਹਰ ਜਸ ਲਾਹਾ ਬਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮੇ ਅਥਾਹਾ ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖ ਸਮੂਪਿਆ ਗਿਆ ਵਿਜੋਗੋ ਰਾਮ ਮਿਲ ਸੰਤ ਆਏ ਪ੍ਰਭ ਤੇ ਆਏ ਬਣੈ ਅਚਰਜ ਜਾਂਜੀਆ ਇੱਕ ਕਤਰ ਮਿਲ ਕਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਂਜੀਆ
ਮਿਲ ਜੋਤ ਜੋਤੀ ਓਤ ਪੋਤੀ ਅਰਨਾਮ ਸਭ ਰਸ ਭੋਗੋ ਬਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ ਪਵਨ ਸੁਹਾਵੁੜਾ ਤਰਤ ਸੁਭਾਗੀ ਰਾਮ ਪ੍ਰਭ ਘਰ ਆਹੇੜਾ ਗੁਰਚਰਨੀ ਲਾਗੀ ਰਾਮ ਗੁਰਚਰਨ ਲਾਗੀ ਸਹਿਜ ਜਾਗੀ ਸਭਲ ਇੱਛਾ ਪੁੰਨੀਆ ਮੇਰੀ ਆਸ ਪੂਰੀ ਸੰਤ ਧੂਰੀ ਅਰ ਮਿਲੇ ਕੰਤ ਵਿਛੁੰਨਿਆ ਆਨੰਦ ਅਨੰਦਨ ਵਜੇ ਵਾਜੇ ਅਹੰ ਮਤ ਮਨ ਕੀ ਤਿਆਗੀ ਬਨਵੰਤ ਨਾਨਕ ਸਰਨ ਸਵਾਮੀ ਸੰਤ ਸੰਗ ਲਿਵ ਲਾਗੀ ਬੁਲਾਵਲ ਮਹੱਲਾ ਪੰਜਵਾਂ ਭਾਗ ਸੁਲੱਖਣਾ ਹਰ ਕੰਤ ਹਮਾਰਾ ਰਾਮ ਅਨਹਦ ਬਚਿੱਤਰਤਾ ਬਚਿੱਤਰਤਾ ਤਿਸ ਧੁਨ ਦਰਬਾਰਾ ਰਾਮ ਅਣਦਨ ਆਨੰਦੀ ਅਨੰਦਨ ਵਜੇ ਵਾਜੇ ਦਿਨ ਸਰੈਣਿਓ ਮਾਹ ਤੈ ਰੋਗ ਸੁਗ ਨਾ ਦੁਖ ਵਿਆਪੇ ਜਨਮ ਮਰਨ ਨਾ ਤਾਹ ਰਿੱਧ ਸਿੱਧ ਸਦਾ ਰਸ ਅੰਮ੍ਰਿਤ ਭਗਤ ਪ੍ਰੇ ਭੰਡਾਰ ਬਨਵੰਤ ਨਾਨਕ ਬੁਲਹਾਰ ਵੰਝਾ ਪਰ ਬ੍ਰਹਮ ਪ੍ਰਾਣੇ ਉਧਾਰਾ ਸੁਣ ਸਖੀ ਸਹੇਲੜੀਓ ਮਿਲ ਮੰਗਲ ਗਾਵੇ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਦਾਵੇ ਰਾਮ ਕਰ ਪ੍ਰੇਮ ਰਾਵੇ ਤਿਸੇ ਪਾਵੇ ਕ ਨਿਮਖ ਪਲਕ ਨਾ ਤਿਆਗੀਏ ਗੈ ਕੰਠ ਲਾਈਏ ਨਹਿ ਲਜਾਈਏ ਚਰਨ ਰਾਜ ਰਾਜ ਮਨ ਪਾਗੀਏ ਭਗਤ ਠਗੌਰੀ ਪਾਏ ਮੋਹੈ ਅੰਤ ਕਤੂ ਨਾ ਧਾਵੇ ਬਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵੇ ਬਿਸਮਨ ਬਿਸਮ ਪਈ ਪੇਖ ਗੁਣ ਅਬਨਾਸੀ ਰਾਮ ਕਰ ਗਏ ਪੁਜਾ ਗਈ ਕੱਟ ਜਮ ਕੀ ਫਾਸੀ ਰਾਮ ਗਹਿ ਪੁਜਾ ਲੀਨੀ ਦਾਸ ਕੀਨੀ ਅੰਕਰੋਦ ਅਦੋਤ ਜਣਾਇਆ ਮਿਲਨ ਮਲਨ ਮੋਹ ਬਿਕਾਰ ਨਾਠੇ ਦਿਵਸ ਨਿਰਮਲ ਆਇਆ ਦਿਟ ਧਾਰੀ ਮਨ ਪਿਆਰੀ ਮਹਾਂ ਦੁਰਮਤ ਨਾਸੀ ਬਨਵੰਤ ਨਾਨਕ ਭਈ ਨਿਰਮਲ ਪ੍ਰਾ ਮਿਲੇ ਅਵਨਾਸੀ।

ਤੋਰਾ ਬਿਨਾ ਨਹੀਂ ਜਾਣੀਐ। ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ, ਬਨਵੰਤ ਨਾਨਕ ਸਹੀ ਜਾਣੈ, ਜਿਨੀ ਹਰ ਰਸ ਪੀਆ। ਬਿਲਾਵਲ ਮਹੱਲਾ ਪੰਜਵਾਂ, ਸ਼ੰਤੇ ਖੋ ਓੰਕਾਰ ਸਤਿਗੁਰ ਪ੍ਰਸਾਦ। ਸਖੀ ਆਓ ਸਖੀ ਵਸ ਆਓ, ਸਖੀ ਅਸੀਂ ਪਿਰਕਾ ਮੰਗਲ ਗਾਵਹਿ। ਤਜਮਾਨ ਸਖੀ ਤਜਮਾਨ ਸਖੀ, ਮਤ ਆਪਣੇ ਪ੍ਰੀਤਮ ਭਾਵਹਿ। ਤਜਮਾਨ ਮੋਹ ਬੇਕਾਰ ਦੂਜਾ, ਸੇਵਿਕ ਨਿਰੰਜਨੋ ਲਗ ਚਰਨ, ਸਰਨ ਦਿਆਲ ਪ੍ਰੀਤਮ ਸਗਲ ਦੁਰਤ ਭਵ ਵਿਖੰਡਨੋ। ਹੋਏ ਦਾਸ ਹੋਏ ਦਾਸ, ਦਾਸੀ ਤਜ ਉਦਾਸੀ, ਬੋੜ ਬਿਧੀ ਨਾ ਧਾਵਾ।

ਮੋਹਣੀ ਮੋਹਣੀ ਮਾਂ ਵਿਚਿਤਰ ਚੰਚਲ ਅਨਕ ਭਾਵ ਦੁਖਾਵੇ ਹੋਏ ਢੀਠ ਮਿੱਠੀ ਮਨੇ ਲਾਗੇ ਨਾਮ ਲੈਣ ਨਾ ਆਵੇ ਗ੍ਰਹਿ ਬਨੈ ਤੀਰੇ ਬਰਤ ਪੂਜਾ ਬਾਟ ਕਾਟੇ ਜੋਹਣੀ ਨਾਨਕ ਬੇਅੰਪ ਦਇਆ ਧਾਰੂ ਮੈਂ ਨਾਮ ਅੰਦਲੇ ਟੋਹਣੀ ਮੋਹਿ ਅਨਾਥ ਪ੍ਰਿਯ ਨਾਥ ਜੋ ਜਾਨੋ ਤਿਉ ਰੱਖੋ ਚਿਤਰਾਈ ਮੋਹਿ ਨਾਹਿ ਰਿਜਾਵ ਮੁਕਹਿ ਮੁਖ ਨੈ ਚਤੁਰ ਸੁਗਰਾ ਸੁਜਾਨ ਬੇਤੀ ਮੈਂ ਨਿਰਗੁਣ ਗੁਣ ਨਹੀਂ ਮੋ ਨਹਿ ਚਤੁਰ ਸੁਕਰ ਸੁਜਾਨ ਬੇਤੀ ਮੋਏ ਨਿਰਗੁਣ ਗੁਣ ਨਹੀਂ ਨਹਿ ਰੂਪ ਧੂਪ ਨਾ ਨੈਨ ਬੰਕੇ ਜੈ ਭਾਵ ਹੈ ਤੈ ਰੱਖ ਤੂੰ ਹੀ

ਫਰਮਾਓ। ਹਰ ਖੋਜੋ ਬੜਭਾਗੀਓ ਅਮਰ ਸਾਧੂ ਸੰਗੇ ਰਾਮ, ਗੁਣ ਗੋਬਿੰਦ ਸਦ ਗਾਈਏ, ਪਰ ਬ੍ਰਹਮ ਕੈ ਰੰਗੇ ਰਾਮ, ਸੋ ਪ੍ਰਭ ਸਦੀ ਸੇਵੀਏ, ਪਾਈਏ ਫਲ ਮੰਗੇ ਰਾਮ, ਨਾਨਕ ਪ੍ਰਭ ਸਰਨਾਗਤੀ ਜਪਿ ਅਣਤ ਰੰਗੇ ਰਾਮ। ਇੱਕ ਤਿਲ ਪ੍ਰਭੂ ਨ ਵਿਸਰੇ, ਜਿਨ ਸਭ ਕਿਛ ਦੀਨਾ ਰਾਮ, ਬੜਭਾਗੀ ਮੇਲਾ ਵੜਾ ਗੁਰਮੁਖ ਪਿਰਚੀ ਨਾ ਰਾਮ, ਬਾਹਾਂ ਪਕੜ ਤਾਮ ਤੇ ਕਾਢਿਆ ਕਰੇ ਆਪਣਾ ਲੀਨਾ ਰਾਮ, ਨਾਮ ਜਪਤ ਨਾਨਕ ਜੀਵੇ ਸੀਤਲ ਮਨ ਸੀਨਾ ਰਾਮ। ਕਿਆ ਗੁਣ ਤੇਰੇ ਕਹਿ ਸਕੋ,

ਪੱਲੇ ਪਾਏ ਪੌੜੀ ਸਭ ਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈ ਐ ਜੇ ਵਸਤ ਮੰਗੀਏ ਸਾਈ ਪਾਈਏ ਜੇ ਨਾਮ ਚਿਤ ਲਾਈਏ ਗੋਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈ ਐ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ

ਖੇਲ ਹੈ ਕਰੈ ਨਿਤ ਕਾਮ ਮਨੰ ਅਵਲੁਟ ਰਹਿ ਸੋ ਪੰਚ ਜਨਾ ਟਾਹਿਮ ਲੋੜੇ ਉਲਟਿਆ ਦੇ ਰਾਮ ਸਾਤਨ ਪਕੜੀ ਏਕ ਜਨਾ ਜਮ ਡੰਡਾ ਗੱਲ ਸੰਗਲ ਖੜਿਆ ਭਾਗ ਗੈ ਸੇ ਪੰਚ ਜਨਾ ਕਾਮ ਲੋੜ ਹੈ ਸੋਨਾ ਰੂਪਾ ਮਿੱਤਰ ਉਲੜ ਨਾ ਸੁਖ ਵਿਆਤਾ ਨਾਨਕ ਪਾਪ ਕਰੇ ਤਨ ਕਾਰਨ ਜਾਸੀ ਜਮ ਪੁਰ ਵਧਾਤਾ ਜੋੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕਟ ਪੀਤਰ ਮੁੰਦਰਾ ਹੈ ਕਾਇਆ ਕੀਜੇ ਕੀ ਅਤਾ ਪੰਚ ਚੱਲੇ ਬਸ ਕੀਜੇ ਰਾਵਲ ਇਨ ਮਨ ਕੀਜੇ ਡੁਡਾਤਾ ਜੋਗ ਜੋਤ ਇਬ ਪਾਵਸਤਾ ਇੱਕ ਸ਼ਬਦ ਦੂਜਾ ਹੋਰ ਨਾ ਨਾਸਤਾ ਕੰਧ ਮੂਲ ਮਨ ਲਾਭਸਤਾ ਰਹਾ ਮੂੰਡ ਮੁੰਡਾਈਏ ਜੇ ਗੁਰ ਪਾਈਏ ਹਮ ਗੁਰ ਕੀਨੀ ਗਿਆਤਾ ਤ੍ਰੈ ਬਨ ਤਾਰਨ ਹਰ ਸੁਆਮੀ ਇੱਕ ਨਚੇ ਸੁਜਾਤਾ ਕਰ ਪਟੰਪ ਗਲੀ ਮਨ ਲਾਪਸ ਸੰਸਾ ਮੂਲ ਨਾਹ ਜਿਵਸਤਾ ਇੱਕ ਚਰਨੀ ਜੇ ਤਿਤ ਲਾਵੇ ਲਭ ਲੋਭ ਕੀ ਤਾਪਸਤਾ ਜਾਪਸ ਨਿਰੰਜਨ ਰਹਿ ਰਹਿਸ ਮਨਾਮ ਕਾਹੇ ਬੋਲੇ ਜੋਗੀ ਕਪਟ ਕਨਾਨ ਰਹਾ ਕਾਇਆ ਕਮਲੀ ਹੰਸ ਸਿਆਣਾ ਮੇਰੀ ਮੇਰੀ ਕਰਤ ਵਿਹਾਣਤਾ ਪਰਮਤ ਨਾਨਕ ਨਾਗੀ ਦਾਜੇ ਫਿਰ ਪਾਸੇ ਪਸਤਾਣ ਚਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੇ ਜੇਕਰ ਦ੍ਰਿੜ ਚਿੱਤ ਕੀਜੇ ਰਹਿ ਜਨਮ ਜਨਮ ਕੇ ਪਾਪ ਕਰਮ ਕਹੇ ਕੱਟਣ ਹਰਾ ਲੀਜੇ ਰਹਿ ਮਨ ਏਕੋ ਸਾਹਿਬ ਭਾਈ ਰਹਿ ਤੇਰੇ ਤਿੰਨ ਗੁਣਾ ਸੰਸਾਰ ਸਮਾਵੇ ਅਲੱਖ ਨਾ ਲਿਖਿਆ ਜਾਈ ਰੇ ਰਹਾ ਸਕਰ ਖੰਡ ਮਾਇਆ ਤਨ ਮਿੱਠੀ ਹੀ ਹਮ ਤੋਂ ਖੰਡ ਪਚਾਈ ਰੇ ਰਾਤ ਹਨੇਰੀ ਸੂਝ ਸੁਨਾਹੀ ਲੱਜ ਟੁਕ ਸਮੁੱਸਾ ਭਾਈ ਰੇ ਮਨ ਮਹਿ ਕਰੇ ਤੇ ਤਾ ਦੁਖ ਲਾਗੈ ਗੁਰਮੁਖ ਮਿਲੇ ਬੜਾਹੀ ਰੇ ਜੋ ਤਨ ਕੀਆ ਸੋਈ ਹੂਆ ਕਿਰਤ ਨਾ ਮਿਟਿਆ ਜਾਈ ਰੇ ਸੋ ਪਰ ਪਰੇ ਨਾ ਹੋਵੇ ਊਣੇ ਸੋ ਰਾਤੀ ਰੰਗ ਲਾਈ ਰੇ ਤਨ ਕੀ ਪੰਖ ਹੋਵੇ ਜੇ ਨਾਨਕ ਤੋਂ ਮੂੜਾ ਕੁਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕੱਤਕੀ ਮਾਈ ਬਾਪ ਕੱਤਕੀ ਰਾਹ ਕਿੱਦੂ ਥਾਂ ਹਮ ਆਹੇ ਅਗਨ ਬਿਬ ਜਲ ਭੀਤਰ ਨਿਪ ਜੈ ਕਾਹਾਂ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ

ਬੁੜਾਏ ਹੱਟ ਪਟਨ ਵਿੱਚ ਮੰਦਰ ਪੰਨੇ ਕਰ ਸ਼ੂਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜਤੇ ਕਹਾਂ ਛਪਾਵੇ ਤੱਟ ਤੀਰਥ ਹਮ ਨਾਮ ਖੰਡ ਦੇਖੇ ਹੱਟ ਪਟਨ ਬਨਜਾਰਾ ਲੈ ਕੇ ਤਕੜੇ ਤੋਲਣ ਲੱਗਾ ਘੱਟ ਹੀ ਮਹਿ ਬਨਜਾਰਾ ਜੇਤਾ ਸਮੰਦ ਸਾਗਰ ਨੀਰ ਭਰਿਆ ਤੇਤੇ ਉਗਣ ਹਮਾਰੇ ਦਿਆ ਕਰੋ ਕੁਛ ਮਿਹਰਿਓ ਪਾਵੋ ਡੁੱਬਦੇ ਪੱਥਰ ਉਤਾਰੇ ਜੀੜਾ ਅਗਨ ਬਰਾਬਰ ਤਪੈ ਭੀਤਰ ਹਵਗੇ ਕਾਤੀ ਪਰਮਤ ਨਾਨਕ ਹੁਕਮ ਵਿਛਾਉਣਾ ਸੁਖ ਹੋਵੇ ਦਿਨ ਰਾਤੀ ਗੌੜੀ ਬ੍ਰਾਹਮਣ ਮਹੱਲਾ ਪਹਿਲਾ ਰਹਿਣ ਗਵਾਈ ਸੌ ਕਹਿ ਦਿਨ ਸੁਖਵਾਇਆ ਖਾਹੈ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਨਾ ਰਾਮ ਕਾ ਮੂੜੇ ਫਿਰ ਪਾਸੇ ਬਸਤਾਏ ਰਹੀ ਰਹਾ ਅੰਤਾ ਤਰਨ ਧਰਨੀ ਧਰੇ ਅਨੰਤ ਨ ਚਾਹਾ ਜਾਏ ਅਨੰਤ ਕੋ ਚਾਹਨ ਸੋ ਗਾਹੇ ਸੇ ਆਹੇ ਅਨੰਤ ਗਵਾਹੇ ਆਪਣ ਲੀਆ ਜੇ ਮਲੈ ਤਾਂ ਸਭ ਕੋ ਪਾਕਟ ਹੋਏ ਕਰਮਾ ਉੱਪਰ ਨਮੇੜੈ ਜੇ ਲੋਚੇ ਸਭ ਕੋ ਹੈ ਨਾਨਕ ਕਰਨਾ ਜਨ ਕੀਆ ਸੋ ਹੀ ਸਾਰ ਕਰੇ ਹੁਕਮ ਨ ਜਾਪੀ ਖਾਸਮ ਕਾ ਕਿਸੇ ਬੜਾਹੀ ਦੇ ਗੌੜੀ ਬਰਾਗਣ ਮਹੱਲਾ ਪਹਿਲਾ ਹਰਨੀ ਹੋ ਵਹ ਵਨ ਵਸਾ ਕੰਧ ਮੂਲ ਚੁਣਕਾ ਹੂੰ ਗੁਰ ਪ੍ਰਸਾਦੀ ਮੇਰਾ ਸੋਹ ਮਿਲੈ ਬਾਰ ਬਾਰ ਹਾਂ ਜਾਉ ਜੀਉ ਮੈਂ ਬੰਜਾਰ ਰਾਮ ਕੀ ਤੇਰਾ ਨਾਮ ਬਖਰ ਬਾਰ ਜੀ ਰਹਾ ਕੋਹਲ ਹੋ ਵਹ ਅੰਬਸਾ ਸਹਿਜ ਸਭ ਵਿਚਾਰ ਸਹਿਜ ਸਭਾਇ ਮੇਰਾ ਸੋਹ ਮਿਲੈ ਦਰਸ਼ਨ ਰੂਪ ਅਵਾਰ ਮਛਲੀ ਹੋ ਵਾ ਜਲ ਵਸਾ ਜੀ ਜੰਤ ਸਭ ਸਾਰ ਔਰ ਵਾਰ ਪਾਰ ਮੇਰਾ ਸੋ ਵਸੇ ਹਾਂ ਮਿਲੂਗੀ ਵਾਂ ਵਸਾਰ ਨਾਗਨ ਹੋ ਵਾ ਤਰ ਵਸਾ ਸ਼ਬਦ ਵਸੇ ਭਾਉ ਜਾ

ਕਰ ਗਾਵੋ ਸੋਲਾਉ ਸਿਮਰੋ ਸਜਨ ਹਰ ਤਮ ਗਾਵੋ ਮੇਰੇ ਨਿਰਭਉ ਕਾ ਸੋਹਲਾਉ ਹੋਂ ਬਾਰੀ ਜਾਉ ਜਿਤ ਸੁਹੁਲੈ ਸਦਾ ਸੁਖ ਹੋਏ ਰਹਾਉ ਨਿਤ ਨਜ ਵਿੜੇ ਸੰਭਾਲੀਅਮ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਨ ਸਮਾਰ ਸਾਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਨ ਅਸੀਂ ਸੁਣੀਆ ਜੋ ਹੋਵੇ ਸਾਹਿਬ ਸੋ ਮੇਲ ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ।

ਗੁਰ ਮਿਲਿਆ ਹਰ ਮਨ ਬਸੇ ਸੁਭਾਹੇ, ਮੇਰਾ ਪ੍ਰਭੂ ਭਾਰਾ ਕੀਮਤ ਨਹੀਂ ਪਾਏ, ਸਬਦ ਸੁਲਾਹੇ ਅੰਤ ਨਾ ਪਾਰਾ ਬਾਰ, ਮੇਰਾ ਪ੍ਰਭੂ ਬਖਸ਼ੇ ਬਖਸ਼ਣ ਹਾਰ। ਗੁਰ ਮਿਲਿਆ ਸਭ ਮਤ ਵਧ ਹੋਏ, ਮਨ ਦਰਮਲ ਬਸੇ ਸੱਚ ਸੋਏ, ਸੱਚ ਬਸੀਏ ਸੱਚ ਸਭ ਕਾਰ, ਉੱਤਮ ਕਰਨੀ ਸ਼ਬਦ ਵਿਚਾਰ, ਗੁਰ ਤੇ ਸੱਚੀ ਸੇਵਾ ਹੋਏ।

ਜਿਨ ਸੀਜੇ ਸੋਹੈ ਗੁਰ ਤੇ ਸਹਿਜੋਂ ਸੱਚ ਵਿਚਾਰ ਗੁਰ ਤੇ ਪਾਹੇ ਮੁਕਤ ਦੁਬਾਰ ਪੂਰੇ ਭਾਗ ਮਿਲੇ ਗੁਰ ਗਾਹੇ ਸੱਚੇ ਸਹਿਜ ਸੱਚ ਸਮਾਏ ਰਹਾ ਗੁਰ ਮਿਲਿਆ ਤ੍ਰਿਸ਼ਨਾਗਨ ਬੁਝਾਹੇ ਗੁਰ ਤੇ ਸ਼ਾਂਤ ਬਸੇ ਮਨ ਆਏ ਗੁਰ ਤੇ ਪਵਿੱਤ ਪਾਵਨ ਸੱਚ ਹੋਏ ਹੈ ਗੁਰ ਤੇ ਸ਼ਬਦ ਮੁਲਾਵਾ ਹੋਏ ਬਾਜ ਗੁਰੂ ਸਭ ਭਰਮ ਭੁਲਾਹੀ ਬਿਨ ਨਾਮੇ ਬਹੁਤਾ ਦੁਖ ਪਾਈ ਗੁਰਮੁਖ ਹੋਵੈ ਸੋ ਨਾਮ ਧਿਆਹੀ ਦਰਸ਼ਨ ਸੱਚੇ ਸੱਚੀ ਪਤ ਹੋਹੀ ਕਿਸ ਨੂੰ ਕਹੀਏ ਦਾਤਾ ਇੱਕ ਸੋਈ ਕਿਰਪਾ ਕਰੇ ਸਬਦ ਮੁਲਾਵਾ ਹੋਈ ਮਿਲ ਪ੍ਰੀਤਮ ਸੱਚੇ ਗੁਣ ਗਾਵਾਂ ਨਾਨਕ ਸੱਚੇ ਸੱਚ ਸਮਾਵਾਂ ਗੌੜੀ ਗ੍ਰੈਰੀ ਮਹੱਲਾ ਤੀਜਾ ਸੋ ਥੋਂ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੇ ਸਭ ਕੁਛ ਸੱਚਾ ਆਪੇ ਆਪੇ ਕਰਮ ਹੋਵੇ ਸਤਸੰਗ ਮੁਲਾਹੇ ਹਰ ਗੁਣ ਗਾਹੇ ਬੈ ਸੋ ਥਾਈ ਰਹਾਂ ਜਾਲੋ ਇਹ ਜਿਹ ਬਾਹ ਦੂਜੇ ਪਾਹੇ ਹਰ ਰਸਮਾ ਚਾਖੇ ਫਿੱਕਾ ਉਲਾਏ ਬਿਨ ਬੂਝੇ ਤਨ ਮਨ ਫਿੱਕਾ ਹੋਏ ਬਿਨ ਨਾਮੇ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿ ਸੁਭਾਹੇ ਗੁਰ ਕਿਰਪਾ ਤੇ ਸੱਚ ਸਮਾਹੇ ਸੱਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭਾਂਡਾ ਹੋਏ ਉਹਦੇ ਭਾਂਡੇ ਟਿਕੇ ਨਾ ਕੋਏ।

ਵਿਚਾਰ ਸੱਚੀ ਬਾਣੀ ਸ਼ਬਦ ਵਿਚਾਰ ਗਾਪਤ ਰਹੇ ਜੇ ਸਤੁਰ ਭਾਵੇ ਮਨ ਤਨ ਰਾਤਾ ਨਾਮ ਸੁਹਾਵੇ ਰਹਾਉ ਇੱਕ ਗਾਵੇ ਇੱਕ ਭਗਤ ਕਰੇ ਨਾਮ ਨਾ ਪਾਵੇ ਬਿਨ ਅਸਨੇਹ ਸੱਚੀ ਪਾਤਿ ਗੁਰ ਸ਼ਬਦ ਪਿਆਰ ਆਪਣਾ ਪਿਰ ਰੱਖਿਆ ਸਦਾ ਉਰਧਾਰ ਭਗਤ ਕਰੈ ਮੂਰਖ ਆਪ ਜੁਨਾਹੇ ਨੱਚਣਾ ਟੱਪੇ ਬਹੁ ਬਹੁ ਪਾਹੇ ਨੱਚਿਆ ਟੱਪਿਆ ਭਗਤ ਨਾ ਹੋਏ ਸ਼ਬਦ ਮਰੇ ਭਗਤ ਪਾਵੇ ਜਨ ਸੋਏ ਭਗਤ ਵਸਲੂ ਭਗਤ ਕਰਾਹੇ ਸੋਏ ਸੱਚੀ ਭਗਤ ਵਿੱਚੋਂ ਆਪ ਹੋਏ ਮੇਰਾ ਪ੍ਰਭ ਸੱਚਾ।

ਕੋਹੇ ਮਨ ਸ਼ਬਦ ਮਰੇ ਬੂਝੇ ਜਨ ਸੋਏ ਜਿਸ ਨੂੰ ਬਖਸ਼ੇ ਦੇ ਵਡਿਆਈ ਗੁਰਪ੍ਰਸਾਦ ਹਰ ਮਨ ਹਰ ਵਸੇ ਮਨੁ ਆਈ ਰਹਾ ਗੁਰਮਹਿ ਕਰਨੀ ਕਾਰ ਕਮਾ ਬਹਿ ਤਾਂ

ਜੇ ਪਾਏ ਭਰਮ ਭੁਲਾਨਾ ਬਹੁ ਚਿੰਤਾ ਚਿਤ ਬੇ ਆਪਣਾ ਪਛਾਨਾ ਧੰਦਾ ਕਰ ਧਿਆਨ ਅਨਦਨ ਬਹਾਨਾ ਹਿਰਦੇ ਰਾਮ ਰਮੋ ਮੇਰੇ ਭਾਈ ਕਰਮ ਰਸਨਾ ਹਰ ਰਸਨ ਰਸਾਈ।

ਜੇ ਪਾਏ ਮਨ ਮਹਿਗਿਆਨੀ ਅਗਿਆਨੀ ਜੁਨੀ ਪਾਹੇ ਜਿਨ ਇੱਕ ਮਨ ਤੁਠਾਉ ਸਿਰ ਸਤਿਗੁਰੂ ਸੇਵਾ ਲਾਏ ਜਿਨ ਇੱਕ ਮਨ ਤੁਠਾਉ ਤਿਨ ਹਰ ਮਨ ਵਸਾਹੇ।

ਜਸ ਕੀ ਬਾਣੀ ਤਿਸ ਮਹਿ ਸਮਾਣੀ ਤੇਰੀ ਕਥ ਕਥਾ ਗੁਰ ਸ਼ਬਦ ਵਿਖਾਣੀ ਰਹਾਣ ਜੈ ਸਤਿਗੁਰ ਤੈ ਸਤ ਸੰਗਤ ਬੁਨਾਹੀ ਜੈ ਸਤਿਗੁਰ ਸਹਿਜੀ ਹਰ ਗੁਣ ਗਾਹੀ ਜੈ ਸਤਿਗੁਰ ਤਾਂ ਹੋਮੇ ਸ਼ਬਦ ਜਲਾਈ ਗੁਰਮੁਖ ਸੇਵਾ ਮਹਿਲੀ ਥੋਂ ਪਾਏ ਗੁਰਮੁਖ ਅੰਤਰ ਹਰ ਨਾਮ ਵਸਾਏ ਗੁਰਮੁਖ ਭਗਤ ਹਰ ਨਾਮ ਸਮਾਹੇ ਆਪੇ ਦਾਤ ਕਰੇ ਦਤਾਰ ਪੂਰੇ ਸਤਿਗੁਰ ਸੋ ਲੱਗੇ ਪਿਆਰ ਨਾਨਕ ਨਾਮ ਰਤੇ ਤਿੰਨ ਕੋ ਜੈਕਾਰ ਗੌੜੀ ਗ੍ਰਹਿਰੀ ਮਹੱਲਾ ਤੀਜਾ ਏਕ ਤੇ ਸਭ ਰੂਪ ਅਹਿ ਰੰਗਾ ਪੌਣ ਪਾਣੀ ਬਹੁ ਸਾਂਤਰ ਸਭ ਸਲੰਗਾ ਭਿੰਨ ਭਿੰਨ ਵੇਖੇ ਹਰ ਪ੍ਰਭ ਰੰਗਾ ਏਕ ਅਜਰ ਏਕੋ ਹੈ ਸੋਈ ਗੁਰਮੁਖ ਵਿਚਾਰੇ ਬਿਰਲਾ ਕੋਈ ਰਹਾ ਸਹਿਜ ਪਾਵੇ ਪ੍ਰਭ ਸਭ ਨੀ ਥਾਹੀ ਕਹਾਂ ਗੁਪਤ ਪ੍ਰਗਟ ਪ੍ਰਭ ਸੁਬਣਤ ਬਣਾਈ ਆਪੇ ਸੁਤਿਆ ਦੇ ਜਗਾਹੀ ਤਿਸ ਕੀ ਕੀਮਤ ਕਿਨੇ ਨਾ ਹੋਈ ਕਹਿ ਕਹਿ ਕਥਨ ਕਹੇ ਸਭ ਕੋਈ ਗੁਰ ਸ਼ਬਦ ਸਮਾਵੇ ਬੂਝੇ ਹਰ ਸੋਈ ਸੁਣ ਸੁਣ ਵੇਖੇ ਸ਼ਬਦ ਮੁਲਾਹੇ ਵੱਡੀ ਵਡਿਆਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਹੇ ਗੌੜੀ ਗ੍ਰੇਰੀ ਮਹੱਲਾ ਤੀਜਾ ਮਨਮੁਖ ਸੁੱਤਾ ਮਾਇਆ ਮੋਹ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸਹਿਜਨ ਜਾਗੇ ਜਨ ਨਾਮ ਪਿਆਰ ਸਹਿਜੇ ਜਾਗੇ ਸਭੇ ਨਾ ਕੋਏ ਪੂਰੇ ਗੁਰ ਤੇ ਬੂਝੇ ਜਨ ਕੋਏ ਰਹਾ ਆਸਤ ਅਨਾੜੀ ਕਦੇ ਨਾ ਬੂਝੇ ਕਥਨੀ ਕਰੇ ਤਹ ਮਾਇਆ ਨਾਲ ਡੂਝੇ ਅੰਧ ਅਗਿਆਨੀ ਕਦੇ ਨਾ ਸੀਜੇ ਇਸ ਜਗ ਮੈਂ ਰਾਮ ਨਾਮ ਨਸਤਾਰਾ ਬਿਰਲਾ ਕੋ ਪਾਵੇ ਗੁਰ ਸ਼ਬਦ ਵਿਚਾਰਾ।

ਇੱਕੋ ਨਾਮ ਚੇਤੇ ਵਿੱਚੋਂ ਪਰਮ ਜਗਾਏ ਨਾਨਕ ਨਾਮ ਜਪੇ ਨੌ ਨੌ ਨਿਧ ਪਾਹੇ ਗੌੜੀ ਗਰੇਰੀ ਮਹੱਲਾ ਤੀਜਾ ਜਿੰਨਾ ਗੁਰਮੁਖ ਧਿਆਇਆ ਤਿੰਨ ਪੁੱਛੋਂ ਜਾਹੇ ਗੁਰ ਸੇਵਾ ਤੇ ਮਨ ਪਤਿਆਏ ਸੇ ਧਨਵੰਤ ਹਰ ਨਾਮ ਕਮਾਹੇ ਪੂਰੇ ਗੁਰ ਤੇ ਸੋ ਜੀ ਪਾਏ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਹਾਰ ਘਾਲ ਥਾਂ ਪਾਈ ਰਹਾਉਂ ਆਪ ਪਛਾਣੈ ਮਨ ਨਿਰਮਲ ਹੋਏ ਜੀਵਨ ਮੁਕਤ ਹਰ ਪਾਵੈ ਸੋਏ ਹਰ ਗੁਣ ਗਾਵੈ ਮਤ ਗੌਤਮ ਹੋਏ ਸਹਿਜੇ ਸਹਿਜ ਸਮਾਵੈ ਸੋਏ ਦੂਜੇ ਪਾਏ ਨਾ ਸੇਵਿਆ ਜਾਹੇ ਹੋਮੈ ਮਾਇਆ ਮਹਾ ਬਿਖਾਏ ਪੁੱਤ ਕੁਟੁੰਬ ਗ੍ਰਹਿ ਮੋਹਾ ਮਾਇਆ ਮਨ ਮੁਖੰ ਦੇ ਆਵੇ ਜਾਏ ਹਰ ਹਰ ਨਾਮ ਦੇਵੇ ਜਨ ਸੋਹੇ ਆਂਦਨ ਪਾ

ਜੈਸੀ ਧਰਤੀ ਉੱਪਰ ਹਮੇਗਲਾ ਵਰਸ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀਂ। ਜੈਸੇ ਧਰਤੀ ਮੱਧੇ ਪਾਣੀ ਪਰਗਾਸਿਆ, ਬਿਨ ਭਾਗਾਂ ਵਰਸ ਤੁਰਾਹੀ। ਬਾਬਾ ਤੂੰ ਐਸਾ ਭਰਮ ਜਗਾਈ,

ਮੇਰੇ ਮਨ ਗੁਰਚਰਨੀ ਚਿਤ ਲਾਹੇ, ਗੁਰਮੁਖ ਨਾਮ ਨਿਧਾਨ ਹੈ, ਦਰਗਾਹ ਲੈ ਛੁੜਾਏ ਰਹਾ। ਲੱਖ ਚੁਰਾਸੀ ਭਰਮ ਦਹਿ, ਮਨ ਹਟ ਹਾਵੇ ਜਾਹੇ, ਗੁਰ ਕਾ ਸ਼ਬਦ ਨਾ ਚੀਨਿਓ, ਫਿਰ ਪੈਰ ਜੂਨੀ ਪਾਏ। ਗੁਰਮੁਖ ਗਾ ਪਛਾਣਿਆ, ਹਰ ਨਾਮ ਵਸਿਆ ਮਨ ਆਹੇ, ਆਂਦਨ ਭਗਤੀ ਰਤਿਆ, ਹਰ ਨਾਮੇ ਸੁਖ ਸਮਾਏ। ਮਨ ਸ਼ਬਦ ਮਰੇ ਪ੍ਰਤੀਤ ਨਾ ਹੋਈ, ਹੋਮੈ ਤਜੇ ਵਿਕਾਰ, ਜਨ ਨਾਨਕ ਕਰਨੀ ਪਾਈ ਨੰਗ, ਹਰ ਨਾਮਾ ਭਗਤ ਭੰਡਾਰ। ਗੌੜੀ ਬਰਾਗਣ ਮਹੱਲਾ ਤੀਜਾ, ਪਹਿਆੜੇ ਦਿਨ ਚਾਰ ਹੈ, ਹਰ ਹਰ ਲਿਖ ਪਾਇਆ, ਸੋਭਾ ਬੰਤੀ ਨਾਰ ਹੈ, ਗੁਰਮੁਖ ਗੁਣ ਗਾਇਆ, ਪੇਬ ਕੁੜੇ ਗੁਣ ਸੰਭਾਲੇ, ਸੋਹਰੇ ਬਸ ਪਾਇਆ, ਗੁਰਮੁਖ ਸਹਿਜ ਸਮਾਣੀਆ, ਹਰ ਹਰ ਨਾਮ ਹਰ ਹਰ ਮਨ ਪਾਇਆ, ਸੁਸਰੇ ਪਾਈਏ ਪੈਰ ਵਸੈ, ਕਹੋ ਕਿਤ ਵਿਦ ਪਾਈਏ, ਆਪ ਨਿਰੰਜਨ ਲੱਖ ਹੈ, ਆਪੇ ਹਿਮ ਲਾਈਏ, ਰਹਾਉ ਆਪੇ ਹੀ ਪ੍ਰਭ ਦੇਹ ਮਤ, ਹਰ ਨਾਮ ਧਿਆਈਏ, ਬਡਭਾਗੀ ਸਤਿਗੁਰ ਮਿਲੈ, ਮੁਖੀ ਅੰਮ੍ਰਿਤ ਪਾਈਏ। ਹੋ ਮੈਂ ਦਵਿਦਾ ਬਿਨ ਸਜਾਹੇ, ਸਹਿਜੇ ਸੁਖ ਸਮਾਈਏ, ਸਭ ਆਪੇ ਹੀ ਆਪ ਵਰਤਾ, ਆਪੇ ਨਾ ਲਾਈਏ, ਮਨਮੁਖ ਗਰਭ ਨਾ ਪਾਈਏ, ਅਗਿਆਨ ਅਣੇ ਸਦਰ ਸੇਵਾ ਨਾ ਕਰੇ, ਫਿਰ ਫਿਰ ਪਛਤਾਣੇ, ਗਰਭ ਜੂਨੀ ਬਸ ਪਾਇੰਦਾ, ਗਰਭ ਇਹ ਗੱਲ ਜਾਣੇ, ਮੇਰੇ ਕਰਤੇ ਹੀ ਇਵੇਂ ਭਾਉਂਦਾ, ਮਨਮੁਖ ਪ੍ਰਭਾਣੇ, ਮੇਰੇ ਹਰ ਪ੍ਰਭ ਲੇਖ ਲਿਖਾਇਆ, ਧਰਮਸਤਕ ਪੂਰਾ, ਹਰ ਹਰ ਨਾਮ ਧਿਆਇਆ, ਭੇਟਿਆ ਗੁਰਸੂਰਾ, ਮੇਰਾ ਪਿਤਾ ਮਾਤਾ ਹਰ ਨਾਮ ਹੈ, ਹਰ ਬੰਧ ਵੀਰਾ, ਹਰ ਹਰ ਬਖਸ਼ ਮੁਲਾਹਿ ਪ੍ਰਭੂ, ਜਨ ਨਾਨਕ ਪੀਰਾ। ਗੌੜੀ ਬਰਾਗਣ ਮਹੱਲਾ ਤੀਜਾ, ਸਤਿ ਤਹਿ ਗਿਆਨ ਪਾਇਆ, ਹਰ ਤੱਤ ਵਿਚਾਰਾ, ਮਤ ਮਲੀਨ ਪ੍ਰਗਟ ਪਈ, ਜਪ ਨਾਮ ਮਰਾਰਾ, ਸਿਵ ਸਖਤ ਮੋਟਾਈਆ, ਚੁੱਕਾ ਅੰਧਿਆਰਾ, ਧਰਮਸਤਕ ਜਨ ਕੋ ਲਿਖਿਆ, ਤਿਨ ਹਰ ਨਾਮ ਪਿਆਰਾ, ਹਰ ਕਿਤ ਵਿਦ ਪਾਈਏ, ਸੰਤ ਜਨੋ ਜਿਤ ਦੇਖ ਹੋ ਜੀਵਾਂ, ਹਰ ਬਿਨ ਚਸਨ ਜੀਵਤੀ, ਗੁਰ ਮੇਲੋ ਹਰ ਰਸ ਪੀਵਾਂ ਰਹਾ। ਹੋ ਹਰ ਗੁਣ ਗਾਵਾਂ ਨਿਤ ਹਰ ਸੁਣੀ, ਹਰ ਹਰ ਗਤ ਕੀਨੀ, ਹਰ ਰਸ ਗੁਰ ਤੇ ਪਾਇਆ, ਮੇਰਾ ਮਨ ਤਾਂ ਲੀਨੀ, ਧਨ ਧਨ ਗੁਰੂ ਸਤ ਪੁਰਖ ਹੈ, ਜਨ ਭਗਤ ਹਰ ਦੀਨੀ, ਜਿਸ ਗੁਰ ਤੇ ਹਰ ਪਾਇਆ, ਸੋ ਗੁਰ ਹਮ ਕੀਨੀ, ਗੁਣਦਾਤਾ ਹਰ ਰਾਏ ਹੈ, ਹਮ ਗੁਣ ਹਾਰੇ, ਪਾਪੀ ਪੱਥਰ ਡੁੱਬਦੇ ਗੁਰਮਤ ਹਰ ਤਾਰੇ, ਤੂੰ ਗੁਣਦਾਤਾ ਨਿਰਮਲਾ, ਹਮ ਗੁਣ ਹਾਰੇ, ਹਰ ਸਰਨਾਗਤ ਰਾਖ ਲਿਓ, ਮੂੜ ਮੁਗਨ ਸਤਾਰੇ, ਸਹਿਜ ਆਨੰਦ ਸਦਾ ਗੁਰਮਤੀ, ਹਰ ਹਰ ਮਨ ਧਿਆਇਆ, ਸੱਜਣ ਹਰ ਪ੍ਰਭ ਪਾਇਆ, ਘਰ ਸੁਹਲਾ ਗਾਇਆ, ਹਰ ਦਿਆ ਧਾਰ ਪ੍ਰਭ ਬੇਨਤੀ, ਹਰ ਹਰ ਚਿੰਤਾਇਆ, ਜਨ ਨਾਨਕ ਮੰਗੇ ਤੋੜਮ, ਤਿਨ ਜਨ ਸਤਿਗੁਰ ਪਾਇਆ। ਗੌੜੀ ਗਰੇਰੀ ਮਹੱਲਾ ਚੌਥਾ, ਤੋਪੁੰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਪੰਡਤ ਸ਼ਾਸਤਰ ਸਮਰਥ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਾ ਪੜਿਆ, ਨਾ ਜਾਣਾ ਕਿਆ ਗਤ ਰਾਮ ਹਮਾਰੀ, ਹਰ ਭਜ ਨਾਮ ਮੇਰੇ ਤਰ ਭਾਉ ਜਲ ਤੂੰ ਤਾਰੀ, ਰਹਾ ਸੰਨਿਆਸੀ ਭੂਤ ਲਾਏ।

ਪਟਕਾਈ ਗੌੜੀ ਗ੍ਰਹਿਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਤਰ ਭੌਜਲ ਕਥ ਕਥਾ ਸੁਣ ਹਰ ਕੀ ਗੋਬਿੰਦ ਸਤ ਸੰਗਤ ਮੁਲਾਏ ਹਰ ਰਸ ਰਸਨਾ ਰਾਮ ਗੁਣ ਗਾਏ ਰਹਾ ਜੋ ਜਨ ਤਿਆਵੇ ਹਰ ਹਰ ਨਾਮਾ ਤਿਨ ਦਾਸੁਨ ਦਾਸ ਕਹੋ ਹਮ ਰਾਮਾ ਜੈਨ ਕੀ ਸੇਵਾ ਉਤਮ ਕੰਮਾ ਜੋ ਹਰ ਕੀ ਹਰ ਕਥਾ ਸੁਣਾਵੇ ਸੋ ਜਨ ਹਮਰੇ ਮਨ ਚਿਤ ਭਾਵੇ ਜਨ ਨਾਨਕ ਰੇਣ ਗੁੜ ਭਾਗੀ ਪਾਏ ਸੰਤ ਜਿਨਾ ਸੋ ਪ੍ਰੀਤਵਾਨ ਆਹੀ ਜਨ ਕੋ ਲਿਖਤ ਲਿਹਿਆ ਤਰ ਪਾਈ ਸੇ ਜਨ ਨਾਨਕ ਨਾਮ ਸਮਾਹੀ ਗੌੜੀ ਗ੍ਰਹਿਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੈ ਹੈ ਪੁੱਤ ਖਾ ਹੈ ਮੀਨੈ ਪ੍ਰੀਤ ਭਹੀ ਜਲ ਨਾਏ ਸਤੁਰ ਪ੍ਰੀਤ ਗੁਰਸਿੱਖ ਮੁਖ ਪਾਏ ਤੈ ਹਰ ਜਨ ਹਰ ਮਿਲੋ ਹਮ ਪਿਆਰੇ ਜਨ ਮਿਲਿਆ ਦੁਖ ਜਾਏ ਹਮਾਰੇ ਰਹਾਉਣ ਜੋ ਮਿਲ ਬਸਰੇ ਗੋ ਪ੍ਰੀਤ ਲਗਾਵੇ ਕਾਮਣ ਪ੍ਰੀਤ ਜਾਂ ਪਿਰ ਪਿਰ ਕਰਿਆ।

ਨਾਨਕ ਪ੍ਰੀਤ ਸਾਧ ਪਗ ਚਾਟੈ ਗੌੜੀ ਗ੍ਰਹਿਰੀ ਮਹੱਲਾ ਚੌਥਾ ਭੀਖਕ ਪ੍ਰੀਤ ਭੀਖ ਪ੍ਰਭ ਪਾਹੇ ਭੁੱਖੇ ਪ੍ਰੀਤ ਹੋਵੇ ਅੰਨ ਖਾਏ ਗੁਰਸਿੱਖ ਪ੍ਰੀਤ ਗੁਰ ਮੇਲ ਅਗਾਹੇ ਹਰ ਦਰਸ਼ਨ ਦੇ ਹਰ ਪਾਸ ਪਾਸ ਤੁਮਾਰੀ ਕਰ ਕਿਰਪਾ ਲੋਚ ਪੁਰਖ ਮਾਰੀ ਰਹਾ ਚੱਕਵੀ ਪ੍ਰੀਤ ਸੂਰਜ ਮੁੱਖ ਲਾਗੈ ਮਿਲੇ ਪਿਆਰੇ ਸਭ ਦੁੱਖ ਤਿਆਗੈ ਗੁਰਸਿੱਖ ਪ੍ਰੀਤ ਗੁਰੂ ਮੁੱਖ ਲਾਗੈ ਬਸਰੈ ਪ੍ਰੀਤ ਖੀਰ ਮੁੱਖ ਖਾਹੈ ਹਿਰਦੇ ਬਖਸੇ ਦੇਖੇ ਮਾਹੇ ਗੁਰਸਿੱਖ ਪ੍ਰੀਤ ਗੁਰੂ ਮੁੱਖ ਲਾਏ

ਧਨੀ ਜਨ ਹਰ ਜਪਿਆ ਤਿੰਨ ਪਿੱਛੇ ਛੁੱਟੀ ਕਣੀ ਗੁਰਮੁਖ ਹਰ ਬੋਲੋ ਮੇਰੇ ਭਾਈ ਹਰ ਬੋਲ ਤੋਂ ਸਭ ਪਾਪ ਲੈ ਜਾਈ ਰਹਾਉ ਜਪ ਗੁਰ ਮਿਲਿਆ ਤਪ ਮਨ ਬਸ ਆਇਆ ਤਾਪਤ ਪੰਚ ਰਹੇ ਹਰ ਧਿਆਇਆ ਆਂਦਾ ਨਗਰੀ ਹਰ ਗੁਣ ਗਾਇਆ ਸਤਿਗੁਰ ਪੱਗ ਤੂਰ ਜਿੰਦਾ ਮੁਖ ਲਾਈ ਤਿੰਨ ਧੂੜ ਤਿਆਗੇ ਹਰ ਲਬਲਾਈ ਤੇ ਹਰ ਦਰਗਾਹ ਮੁਖ ਉਜਲ ਪਾਹੀ ਗੁਰ ਸੇਵਾ ਆਪ ਹਰ ਭਾਵੈ ਕ੍ਰਿਸ਼ਨ ਬੁਲੰਦ ਗੁਰ ਪੱਗ ਲੱਗ ਧਿਆਵੈ ਨਾਨਕ ਗੁਰਮੁਖ ਹਰ ਮਾਪ ਤੁਰਾਵੈ ਗੌੜੀ ਗਰੇਰੀ ਮਹੱਲਾ ਚੌਥਾ ਹਰ ਆਪੇ ਜੋਗੀ ਡੰਡਾ ਧਾਰੀ ਹਰ ਗਾਪੇ ਰਵ ਰਵਿਆ ਬਨਬਾਰੀ ਹਰ ਆਪੇ ਤਪ ਤਪੇ ਲੈ ਤਾਰੀ ਐਸਾ ਮੇਰਾ ਰਾਮ ਰਿਹਾ ਭਰਪੂਰ ਨਿਕਟ ਵਸੈ ਨਹੀਂ ਹਰ ਦੂਰ ਹਾਰ ਹਰ ਆਪੇ ਸਬਦ ਸੁਰਤ ਤੁਹਾਨੂੰ ਆਪੇ ਹਰ ਗਾਪੇ ਵਿਖੇ ਵਿਖੇ ਆਪੇ ਹਰ ਆਪ ਜਪਾਹੇ ਆਪੇ ਹਰ ਜਪ

ਹਰ ਵੰਝ ਕੁਰਾਵੇ ਦੇ ਰਾਸ ਰੇ ਰਹਾਉ ਲਾਹਾ ਹਰ ਭਗਤ ਤਨ ਖਟਿਆ ਹਰ ਸੱਚੇ ਸੋ ਮਨ ਪਾਇਆ ਹਰ ਜਪ ਹਰ ਵਖਰ ਲਦਿਆ ਜੰਮ ਜਗਾਤੀ ਨਿਰਨਾਇਆ ਹੋਰ ਵੰਝ ਕਰੇ ਵਪਾਰੀਏ ਅਨੰਤ ਤਰੰਗੀ ਦੁੱਖ ਮਾਇਆ ਓ ਜੈ ਹੈ ਬੰਝ ਲਾਇਆ ਫਲ ਤੇ ਹਾਤਨ ਪਾਇਆ ਹਰ ਹਰ ਬੰਝ ਸੋਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਹੀ ਜਨ ਨਾਨਕ ਸੋ ਹਰ ਸੇਵਿਆ ਫਿਰ

ਸੰਗਿਆਨ ਜਨਕੀ ਉਪਮਾ ਤੁਝੇ ਬੜਿੰਜਾ ਰਹਾ ਮੰਦਰ ਕਰ ਅੰਦਰ ਹਰ ਹਰ ਜਸ ਮਨ ਭਾਵੇ ਸਭ ਰਸ ਮਿੱਠੇ ਮੁੱਖ ਲਾਗੇ ਜਾਂ ਹਰ ਗੁਣ ਗਾਵੇ ਹਰ ਜਨ ਪ੍ਰਭਾ ਸੁਧਾਰ ਹੈ ਇੱਕੀ ਕੁੱਲੀ ਸਭ ਜਗਤ ਛੁਡਾਵੇ ਜੋ ਕੁਛ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੋਂ ਵਰਤਦਾ ਹਰ ਪੂਜਕ ਰਾਹੀ ਹਰ ਭਗਤ ਭੰਡਾਰ ਰਹਿੰਦਾ ਆਪੇ ਵਰਤਾਈ ਲਾਹਾ ਹਟ ਬਹਜਿਆ ਕਿਆ ਤਿਸ਼ਚਿਤ ਰਾਹੀ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕੋ ਹਰ ਨਾਮ ਕੁੜਾਈ ਜਨ ਨਾਨਕ ਹਰ ਕਉ ਦਾਸ ਹੈ ਹਰ ਕੀ ਵਡਿਆਈ ਗੌੜੀ ਵਰੈਰੀ ਮਹੱਲਾ ਚੌਥਾ ਕਰਸਾਣੀ ਕਰਸਾਨ ਕਰੇ ਲੋਚੇ ਜਿਉ ਲਾਹੇ ਹਾਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਏ ਤੋ ਹਰ ਜਨ ਹਰ ਹਰ ਜਪ ਕਰੇ ਹਰਿ ਅੰਤ ਛੁਡਾਏ ਮੈਂ ਮੂਰਖ

ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕੇ ਬੰਧ ਕੇ ਡਾਨ ਲੈ ਨਰਪਤ ਮਨ ਜਾਇਆ ਧਨ ਧਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀਜੇ ਬਹੁ ਭਾਂਤ ਕਰ ਮਾਇਆ ਕੇ ਤਾਈ ਜਾਂ ਲਾਹਾ ਦੇ ਤਾਂ ਸੁਖ ਮੰਨੇ ਤੋਟੇ ਮਰ ਜਾਈ ਜੋ ਗੁਣ ਸਾਂਝੀ ਗੁਰ ਸੋ ਕਰੈ ਨਿਤ ਨਿਤ ਸੁਖ ਪਾਈ ਜਿਤਨੇ ਭੁੱਖ ਅਨ ਰਸ ਸਾਧ ਹੈ ਤਿਤਨੀ ਭੁੱਖ ਫਿਰ ਲਾਗੇ ਜਿਤ ਹਰ ਨਾਮ ਕਿਰਪਾ ਕਰੇ ਸੋ ਵੇਚੇ ਸਿਰ ਗੁਰੀ ਅੱਗੇ ਜਨ ਨਾਨਕ ਹਰ ਰਸ ਤ੍ਰਿਪਿਆ ਫਿਰ ਭੁੱਖ ਨਾ ਲਾਗੇ ਗੌੜੀ ਬਰਾਗਣ ਮਹੱਲਾ ਚੌਥਾ ਹਮਰੇ ਮਨ ਚਿਤ ਹਰ ਆਸ ਨਿਤ ਕੋ ਦੇਖਾਂ ਹਰ ਦਰਸ ਤੁਮਾਰਾ ਜਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਹੋ ਕੁਰਬਾਨੀ ਗੁਰੂ ਆਪਣੇ ਜਨ ਵਿਛੜਿਆ ਮਿਲਿਆ ਮੇਰਾ।

ਆਪੇ ਬਖਸ਼ ਲਈ ਹਰ ਭਾਵੈ ਹਮ ਅਪਰਾਧੀ ਰੱਖੇ ਗੁਰ ਸੰਗਤੀ ਉਪਦੇਸ਼ ਦਿਓ ਹਰ ਨਾਮ ਛੁਡਾਵੈ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੇ ਤਬ ਵਿਸਮ ਹੋਏ ਜਾਵੇ ਹਮ ਜੈਸੇ ਅਪਰਾਧੀ ਅਵਰ ਕੋਈ ਰੱਖੈ ਜੈਸੇ ਹਮ ਸਤਿਗੁਰ ਰੱਖ ਲੀਏ ਛੁਡਾਏ ਤੂੰ ਗੁਰ ਪਿਤਾ ਤੂੰ ਗੁਰ ਮਾਤਾ ਤੂੰ ਗੁਰ ਬੰਧ ਮੇਰਾ ਸੁਖਾ ਸੁਹਾਏ ਜੋ ਹਮਰੀ ਵੈਦ ਹੋਤੀ ਮੇਰੇ ਸਤਿਗੁਰਾ ਸਾਬਿਤ ਤੁਮ ਹਰ ਜਾਣੂ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੇ ਚੁੱਕੇ ਸਭ ਸੁਖ ਸੰਤਾਪੇ ਗੌੜੀ ਬਰਾਗਣ ਮਹੱਲਾ ਚੌਥਾ ਕੰਚਨ ਨਾਰੀ ਵਹ ਜਿਉ ਲਭਤ ਹੈ ਮੋਹ ਮਿੱਠਾ ਮਾਇਆ ਘਰ ਮੰਦਰ ਕੋੜੈ ਖੁਸ਼ੀ ਮਨ ਅਨ

ਹੋਰ ਰੱਖਿਆ ਚੇਤ ਪਿੱਛੇ ਵਿੱਚ ਵਿਚਰੇ ਨਿਤ ਹਿਰਦੇ ਸਾਰ ਸੰਭਾਲੀ ਤੋ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰਸਿੱਖ ਰੱਖੇ ਜਿਨਾਲੀ ਜੈਸੇ ਕਾਤੀ ਤਿਸ ਵਿਸਤ ਹੈ ਵਿੱਚ ਰੱਖੇ ਰਸਨਾ ਮਾਸ ਕਤਕੇਰੀ ਕੋਈ ਮਾਨਸ ਕੋਈ ਜਾਣੋ ਮਾਸ ਕਤੀ ਕੇ ਕੁਛ ਹਾਥ ਹੈ ਸਭ ਵਸ ਹੈ ਤੇ ਕਰੇ ਤੇਰੀ ਕਰੇ ਕੇਰੀ ਤੋ ਸੰਤ ਜਿਨਾ ਕੀ ਨਰ ਨਿੰਦਾ ਕਰੇ ਹਰ ਪੈਜ ਰੱਖੇ ਜਨ ਕੇਰੀ ਭਾਈ ਮਤ ਕੋਈ ਜਾਣੋ ਕਿਸੀ ਕੇ ਕੁਛ ਹਾਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਰਤ ਸਾਪ ਸਭ ਹਰ ਕੇ ਬਸ ਹੈ ਕੋਈ ਲੱਗ ਨਾ ਸਕੇ ਬਿਨ ਹਰ

ਰੀਆ ਲੈ ਸਤਿਗੁਰ ਧੂਰਾ ਹਰ ਭਗਤ ਦੁੜਾਏ ਹਰ ਭਗਤ ਹੁਣੈ ਤਿਸ ਸਤਿਗੁਰ ਮਿਲ ਗਏ ਤੋਟਾ ਮੂਲ ਨਾ ਬੀ ਹਰ ਲਾਭ ਨਿਤ ਤੁੜ ਗਏ ਜਿਸ ਕੋ ਹਿਰਦੇ ਵਿਗਾਸ ਹੈ ਭਉ ਦੂਜਾ ਨਾਹੀ ਨਾਨਕ ਤਿਸ ਗੁਰ ਉਧਰੈ ਹਰ ਗੁਣ ਗਵਾਹੀ ਮਹੱਲਾ ਚੌਥਾ ਗੌੜੀ ਪੁਰਬੀ ਹਰ ਦਿਆਲ ਦਿਆਹ ਪ੍ਰਭ ਕਿਰਨੀ ਮੇਰੇ ਮਨ ਤਨ ਮੁਖ ਹਰ ਬੋਲੀ ਗੁਰਮੁਖ ਰੰਗ ਭਿਆ ਅੰਤ ਗੂੜਾ ਹਰ ਰੰਗ ਭਿੰਨੀ ਮੇਰੇ ਚੋਲੀ ਆਪਣੇ ਹਰ ਪ੍ਰਭ ਕੀ ਹਾਂ ਗੋਲੀ ਜਬ ਹਮ ਹਰ ਛੇਤੀ ਮਨ ਮਾਨਾ ਘਰ ਦੀਨੋ ਜਗਤ ਸਭ ਗੋਲੀ ਰਹਾ ਕਰੋ ਵਿਵੇਕ ਸੰਤ ਜਨ ਪਾਹੀ ਖੋਜ ਹਿਰਦੈ ਦੇਖ ਢੰਡੋਲੀ ਹਰ ਹਰ ਰੂਪ ਸਭ ਜੋਤ ਸੁਭਾਹੀ ਹਰ ਨਿਕਟ ਵਸੀ ਹਰ ਕੌਲੀ ਹਰ ਹਰ ਨਿਕਟ ਵਸੇ ਸਭ ਜਗ ਮੈਂ ਹੈ ਅਪਰ

ਜਾਚੇ ਹਰ ਕੇ ਦਾਸ ਦਾਸ ਹਮ ਕੀਜੇ ਮਨ ਨਰਤ ਕਰੇ ਕਰ ਕਰ ਨਾਚੇ ਆਪੇ ਸੋ ਵੱਡੇ ਪ੍ਰਭ ਸਵਾਮੀ ਹਮ ਜਾਰੇ ਹੈ ਤਾਚੇ ਮੇਰਾ ਮਨ ਤਾਂ ਜੀਓ ਰਾਸ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ ਗੌੜੀ ਪੂਰੇ ਮਹੱਲਾ ਚੌਥਾ ਤੁਮ ਦਿਆਲ ਸਰਬ ਦੁੱਖ ਭੰਜਨ ਇੱਕ ਬਿਨੋ ਸੁਣੋ ਦੇ ਕਾਨੇ ਜਿਸ ਤੇ ਤੁਮ ਹਰ ਜਾਣੇ ਸਵਾਮੀ ਸੋ ਸਾਸੁਰ ਮੇਰਾ ਪ੍ਰਣੇ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਰਨੇ ਹਮ ਮੂਢ ਮੁਗਧ ਮਤ ਹੋਤੇ ਗੁਰ ਸਤਿਗੁਰ ਕੇ ਬਚਨ ਹਰ ਹਮ ਜਾਣੇ ਜਿਤਨੇ ਰਸ ਜਾਨ ਰਸ ਹਮ ਦੇਖੇ ਸਭ ਤਿਤਨੇ ਭੀਕ ਬਖਾਨੇ ਹਰ ਕਾ ਨਾਮ ਤਰਸ ਚਾਖਿਆ ਮਨ ਸਤਿਗੁਰ ਮੀਠ ਰਸ ਮਗਾਨੇ ਜਿਨ ਕੋ ਗੁਰ ਸਤਿਗੁਰ ਨੇ ਭੇਟਿਆ

ਮਸ਼ਕੀਨ ਪ੍ਰਭਤੇ ਰਹਿੰਗ ਹਰ ਰਾਖ ਰਾਖ ਵੱਡ ਵੱਡਾ ਹੈ ਜਾਂ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੈ ਹੀ ਸੁਖ ਮੰਡਾ ਹੈ ਗੌੜੀਪੁਰੀ ਮਹੱਲਾ ਚੌਥਾ ਇਸ ਗੜ੍ਹ ਮੈਂ ਹਰ ਰਾਮ ਰਾਏ ਹੈ ਕੋ ਸਾਧ ਨ ਪਾਵੇ ਦੀਠਾ ਹਰ ਦੀਨ ਦਿਆਲ ਅਨੁਗ੍ਰਹਿ ਕੀ ਅੰਗ ਹਰ ਗੁਰ ਸਭ ਦੀ ਚਾਖ ਡੀਠਾ ਰਾਮ ਹਰ ਕੀਰਤਨ ਗੁਰ ਲਭ ਮਿੱਠਾ ਰਹਾਉ ਹਰ ਅਗੰਮ

ਬੈਕ ਬੈਂਸੇ ਪੋਲ ਬ੍ਰੀਟਾਂਗ ਹਰ ਪ੍ਰਭੂ ਆਨ ਮੁਲਾਭ ਹੁੰਗਰ ਸਾਧੂ ਕਸ ਗਰੁੜ ਸ਼ਬਦ ਮਖਣ ਲਿਠਾਂਗ ਜਨ ਨਾਨਕ ਗੁਰ ਕਹਿ ਲਾ ਲੈਂ ਗੋ ਲੈਂ ਲਗ ਸੰਗਤ ਗੁਰਬਾਣ ਠਾਂਗ ਗੌੜੀ ਪੁਰੀ ਮਹੱਲਾ ਚੌਥਾਂ ਹਰ ਹਰ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕਹਿੰ ਅੱਗੇ ਸਤਿਗੁਰ ਦਾਤੇ ਨਾਮ ਦੜਾਇਆ ਮਹਮਸਤ ਭਾਵ ਸੁਹਾਗੈ ਰਾਮ ਗੁਰਮਤ ਹਰ ਲਿਵ ਲਾਗੇ ਰਹਾ ਘਟ ਘਰ ਮਈਆ ਰਮ ਤਰਾਮ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ ਹੋ ਮਨ ਤਨ ਦੇ ਘਾਟ ਗੁਰੂ ਕਹ ਮੇਰਾ ਪਰਮ ਪਉ ਅੰਬਰ ਬਚਨੀ ਭਾਗੇ ਅੰਧਿਆਰੇ ਦੀਪਕ ਮਨ ਲਾਹੇ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਹੁੰਦੇ ਰਾਹ ਬਿਨ ਸੁਮਨਾਸਿਓ ਕਰ ਵਾਸਤ ਲਹੀ ਮਨ

ਜੀਉ ਹਰ ਅੰਤਰ ਨਾਮ ਦਾਨ ਹੈ ਮੇਰੇ ਗੋਬਿੰਦਾ ਗੁਰਸਬਦੀ ਹਰ ਪ੍ਰਭਾ ਜੈ ਜੀਉ ਆਪੇ ਸਰਨ ਉਪਾਇਆਂ ਦਾ ਮੇਰੇ ਗੋਬਿੰਦਾ ਹਰ ਭਗਤ ਜਿਨ੍ਹਾਂ ਰੱਖ ਲਾ ਲਾਜੇ ਜੀਉ ਬਡਭਾਗੀ ਮਿਲ ਸੰਗਤ।

0: ਕਰੀ ਚੌਪ ਦੈ ਇੱਕ ਓਂਕਾਰ ਸੁਖ ਪ੍ਰਸਾਦ ਕਹਿੰਦੇ ਬੈ ਕੁਸਲ ਹੋਤ ਮੇਰੇ ਭਾਈ ਹੀ ਕਿਉਂ ਪਾਈਏ ਹਰ ਨਾਮ ਸੁਹਾਈ ਰਹਾ ਕੁਸਲ ਨਾ ਕਹਿ ਮੇਰੀ ਸਭ ਮਾਇਆ ਉੱਚੇ ਮੰਦਰ ਸੁੰਦਰ ਮਸਾਇਆ ਝੂਠੇ ਲਾਜ
1: ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ ਪਾਇਆ ਜਨ ਨਾਨਕ ਹੋ ਮੈਂ ਮਾਰ ਸਮਾਇਆ ਇਹਨੂੰ ਇੱਕ ਸਰੋਤ ਮੇਰੇ ਭਾਈ ਇਉਂ ਪਾਈਏ ਹਰ ਰਾਮ ਸਹਾਈ ਰਹਾਓ ਦੂਜਾ ਗੌੜੀ ਗੁਆਰੇ ਮਹੱਲਾ ਪੰਜਵਾਂ ਕਿਉਂ ਭਰਮ ਹੀ ਹੈ ਭਰਮ ਕਿਸ ਕਾ ਹੋਈ ਜਾਂ ਜਲ ਤਲ ਮਹਿਲ ਰਵਿਆ ਸੋਈ ਗੁਰਮੁਖ ਉਬਰੈ ਗੁਰ ਮਨਮੁਖ ਪਦ ਖੋਈ

ਸੁਰਤਨਾਹਿ ਜਨਦਿਆ ਨਿਥਾ ਵੇਖੋ ਥਾਨ ਜਨ ਦਿਆ ਨਿਮਾਨ ਕੋ ਮਾਨ ਜਨ ਕਿੰਨੀ ਸਾ ਪੂਰਨ ਆਸਾ ਸਿਮਰੋ ਦਿਨ ਰਹਿਣ ਸਾਸ ਗਿਰਾਸਾ ਜਿਸ ਪਰ ਸਾਧ ਮਾਇਆ

ਜੋ ਸੁਪਨੇ ਹੋਏ ਵੈ ਸਤ ਰਾਜਾ ਨੇਤਰ ਵਸਾਰੇ ਤਾਂ ਨਿਰਾਰਥ ਕਾਜਾ ਜੋ ਰਾਖਾ ਖੇਤ ਉਪਰ ਪਰਾਇ ਖੇਡ ਖਸਮ ਕਾ ਰਾਖਾ ਉੱਠ ਜਾਏ ਉਸ ਖੇਤ ਕਾਰਨ ਕਾੜ ਉਸ ਖੇਤ ਕਾਰਨ ਰਾਖਾ ਕੜੇ ਤਿਸ ਕਹਿ ਪਾਲ ਕਛੂ ਨਾ ਪੜੇ ਜਿਸ ਕਾ ਰਾਜ ਤਿਸ ਕਸ

ਕਤ ਸਦਾ ਲਿਵਤ ਜੋਗ ਯਰ ਜੁਗਤ ਦਿਸ ਸਭ ਮੈਂ ਸਭ ਤੇ ਰਹਿਤ ਪਾਰ ਬ੍ਰਹਮ ਕਾ ਓਏ ਧਿਆਨ ਧਰਤੇ ਸੰਤਨ ਕੇ ਮਹਿਮਾ ਕਮਰ ਮਖਾ ਨੂੰ ਅਗਾਧ ਬੋਧ ਕਿਰਤ ਨਹੀਂ ਜਾਣੋ ਪਾਰ ਬ੍ਰਹਮ ਕਿਰਪਾ ਕੀ ਜੇ ਧੂਰ ਸੰਤਨ ਕੇ ਨਾਨਕ

ਆਧਾਰ ਸਰਬ ਵਿਆਪਕ ਪੂਰਨ ਧਨੇ ਜਾਂ ਕਿਸੋ ਬਾ ਘੱਟ ਘੱਟ ਬਣੇ ਜਿਸ ਸਿਮਰਤ ਦੁੱਖ ਡੇਰਾ ਟਾਏ ਜਿਸ ਸਿਮਰਤ ਦਮ ਕਿਛ ਨਾ ਕਹਿ ਜਿਸ ਸਿਮਰਤ ਹੋਤ ਸੁਖ ਕਹਿ ਹਰੇ ਜਿਸ ਸਿਮਰਤ ਡੋਬਤ ਪਾਂਤਰ ਸੰਸਵਾ ਕੁਛ ਦਾ ਜੈਕਾਰ ਹਰਾ ਨਾਮ ਜਨ ਪ੍ਰਾਣ ਆਧਾਰ ਕਹੋ ਨਾਨੀ ਮੇਰੀ ਸੁਣਿਆ ਅਰਦਾਸ ਪ੍ਰਸਾਦ ਮੁਕੋ ਨਾਮ ਨਿਵਾਸ ਗੌੜੀ ਗੁਆਰੀ ਮਹੱਲਾ ਪੰਜਵਾਂ

ਗੁਆਲਣੀ ਮਹੱਲਾ ਪੰਜਵਾਂ ਗੁਰ ਪ੍ਰਸਾਦ ਨਾਮ ਮਨ ਲਾਗਾ ਦਮ ਦਮ ਕਥੋ ਯਾਦਾ ਗਾ ਅੰਮ੍ਰਿਤ ਗੁਣ ਉਤਰੇ ਪ੍ਰਭਾਣੇ ਪੂਰੇ ਗੁਰ ਕੀ ਸੁਮਤ ਪਰਾਣੇ ਪ੍ਰਭ ਸਿਮਰਤ ਕੁਸਲ ਸਭ ਪਾਏ।

ਪ੍ਰਾਣੇ ਆਧਾਰ ਸਾਚਾ ਤਨ ਪਾਇਓ ਹਰ ਰੰਗ ਦਿੱਤਰ ਤਰ ਸਾਧ ਕੈ ਸੰਗ ਸੁਖ ਵੈ ਸੋ ਸੰਤ ਸਦਨ ਪਰਿਵਾਰ ਤਨ ਕਟ ਨਾਇ ਸੁਮਾਰ ਜਿਸੈ ਪ੍ਰਾਪਤ ਤੈ ਸ ਗੁਰ ਦੇ ਨਾਨਕ ਵਰਥਾ ਕੋਇ ਨਾਇ ਗੌੜ ਗੁਰ ਮਹਲਾ ਪਨਵਾਸ ਪੁਨਿਤ ਵੈ ਤਤ ਕਾਲ ਬਿਨ ਦਾਇ ਮਾਇਆ ਜੰਜਾਲ ਰਸਨਾ ਰਮ ਰਾਮ ਗੁਣ ਨੀਤ ਸੁਖ ਪਾਵ ਮੇਰੇ ਭਾਈ ਮੀਤ ਲਿਖ ਲਿਖਣ ਕਾਗਦ ਮਸਵਾਣੀ ਰਾਮ ਨਾਮ ਰਾਮ ਮ੍ਰਿਤ ਬਾਣੀ ਰਾਉ ਇਹ ਕਾਰਜ ਤੇਰੇ ਜਾਏ ਬੇਕਾਰ ਸਿਮਰਤ ਰਾਮ ਨਾਹੀ ਜਮ ਮਾਰ ਧਰਮ ਰਾਏ ਕੇ ਦੂਤ ਨੰਦੋ ਹੈ ਮਾਇਆ ਮਗਨ ਕਛੁ ਮੋਹੇ।

ਪੈ ਚੱਲੈ ਜਾਂ ਕਾ ਸਭੇ ਤਾਂ ਕਾ ਹੋਏ ਨਾਨਕ ਤਾਂ ਕੋ ਸਦਾ ਸੁਖ ਹੋਏ ਗੌੜੀ ਮਹੱਲਾ ਪੰਜਵਾਂ ਜਾਂ ਕੇ ਦੁੱਖ ਸੁੱਖ ਸੰਕਲ ਜਾਪੈ ਤਾਂ ਕੋ ਕਾੜਾ ਕਾਮ ਵਿਆਪੈ ਸਹਿਜਨ ਅੰਦਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਏ ਰਹੁ ਜਾਂ ਕਿਆ ਚਿੰਤ ਵਸੈ ਮਨ ਆਏ ਜਾਂ ਤਾਂ ਕੋ ਚਿੰਤਾ ਕਤੁ ਨਾਏ ਜਾਂ ਕਹਿ ਬਿਨ ਸਿਓ ਮੰਤੇ ਪਰਮਾ ਜਾਂ ਕਹਿ ਕਛੁ ਨਾਈ ਡਰ ਜਮਾ ਜਾਂ ਕਹਿ ਹਿਰਦੈ ਦਿਓ ਗੁਰੂ ਨਾਮਾ ਕਉ ਨਾਨਕ ਤਾਂ ਕਹਿ ਸਗਲ ਨਿਧਾਨਾ ਗੌੜੀ ਮਹੱਲਾ ਪੰਜਵਾਂ ਗਮਰੂਪ ਕਾ ਮਨ ਮੈਂ ਚਾਨਾ ਗੁਰ ਪ੍ਰਸਾਦ ਕਿਨੇ ਬਿਨ ਲੈ ਜਾਣਾ

ਮੰਗਣਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੈ ਚਰਨ ਗੌੜੀ ਮਹੱਲਾ ਪੰਜਵਾਂ ਹਰਗੁਣ ਜਪਤ ਕਮਲ ਪਰਗਾਸੇ ਹਰ ਸਿਮਰਤ ਤ੍ਰਾਸ ਸਭ ਨਾਸੈ ਸਾ ਮਤ ਪੂਰੀ ਜਤ ਹਰ ਗੁਣ ਗਾਵੈ ਵੱਡੇ ਪਾਗ ਸਾਧੂ ਸੰਗ ਪਾਵੈ ਰਾਉ ਸਾਧ ਸੰਗ ਪਾਈਏ ਨਿਦ ਨਾਮਾ ਸਾਧ ਸੰਗ ਪੂਰਨ ਸਭ ਕਾਮਾ ਹਰ ਕੇ ਭਗਤ ਜਨਮ ਪਰਵਾਣ ਗੁਰ ਕਿਰਪਾ ਤੇ ਨਾਮ ਵਖਾਣ ਕੋ ਨਾਨਕ ਸੋ ਜਨ ਪਰਵਾਨ ਜਾਂ ਕੇ ਹਿਰਦੈ ਵਸੈ ਭਗਵਾਨ ਗੌੜੀ ਮਹੱਲਾ ਪੰਜਵਾਂ ਏਕ ਸਿਉ ਜਾ ਕਾਮਨ ਰਾਤਾ ਵਿਸਰੇ ਤਿਸ ਪਰਾਈ ਤਾਤਾ ਬਿਨ ਗੋਬਿੰਦ ਨਾ ਦਿਸੈ ਕੋ ਹੀ ਕਰਨ ਕਾ ਰਾਵਣ ਕਰਤਾ ਸੋਈ ਰਾਉ ਮਨੈ ਕਮਾਵੇ ਮੁਖ ਹਰ

ਟੁੱਟੇ ਗਾਂਡੇ ਕਹੋ ਨਾਨਕ ਤਿਸ ਗੁਰ ਬਲਿਹਾਰੇ, ਜਿਸ ਭੇਟ ਗਤ ਭਈ ਹਮਾਰੀ ਗੌੜੀ ਮਹੱਲਾ ਪੰਜਵਾਂ, ਸਾਧ ਸੰਗ ਤਾਂ ਕੀ ਸਰਣੀ ਪਰੋ, ਮਨ ਤਨ ਆਪਣਾ ਆਗੇ ਤਰੋ, ਅੰਮ੍ਰਿਤ ਨਾ ਪਿਓ ਮੇਰੇ ਭਾਈ।

ਸਾਗਰ ਮਹਾਂ ਵਿਆਪੈ ਮਾਇਆ ਸੇ ਸੀਤਲ ਜਨ ਸਤਿਗੁਰ ਪਾਇਆ ਰਾਖ ਲੈ ਪ੍ਰਭ ਰਾਖਨ ਹਾਰਾ ਕੋ ਨਾਨਕਿਆ ਜੰਤ ਵਿਚਾਰਾ ਗੌੜੀ ਮਹੱਲਾ ਪੰਜਵਾਂ ਤੁਮਰੀ ਕਿਰਪਾ ਤੇ ਜਪੀਏ ਨਾਉ ਤੁਮਰੀ ਕਿਰਪਾ ਤੇ ਦਰਗਾਹ ਥਾਉ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹੋ ਤੁਮ ਮਨ ਵਸੈ ਤੋ ਦੁਖ ਨਾ ਲਾਗੈ ਤੁਮਰੀ ਕਿਰਪਾ ਤੇ ਭਰਮ ਭਉ ਭਾਗੈ ਪਾਰ ਬ੍ਰਹਮ ਪਰਮਪਰ ਸੁਆਮੀ ਸਗਲ ਕਟਾ ਕੇ ਅੰਤਰਦਾਮੇ ਕਰੋ ਅਰਦਾਸ ਆਪਣੇ ਸਤਿਗੁਰੂ ਪਾਸ ਨਾਨਕ ਨਾਮ ਮਿਲੇ ਸੱਚ

ਗੌੜੀ ਮਹੱਲਾ ਪੰਜਵਾਂ। ਤੂੰ ਸਮਰੱਥ ਤੂੰ ਹੈ ਮੇਰਾ ਸਵਾਮੀ, ਸਭ ਤੇ ਸਭ ਕੁਛ ਤੂੰ ਤੇ ਤੂੰ ਅੰਤਰਜਾਮੇ, ਪਾਰ ਬ੍ਰਹਮ ਪੂਰਨ ਜਨ ਓਟ, ਤੇਰੀ ਸੁਣ ਉਦਰੈ ਜਨ ਕੋਟ ਰਹਾਉ, ਜੇਤੇ ਜੀਤੇ ਤੇ ਸਭ ਤੇਰੇ, ਤੁਮਰੀ ਕਿਰਪਾ ਤੇ ਸੁਖ ਨੇਰੇ, ਜੋ ਕਿਛ ਵਰਤਾ ਸਭ ਤੇਰਾ ਪਾਣਾ, ਹੁਕਮ ਜੇ ਸੁਖ ਸੱਚ ਸੁਮਾਣਾ, ਕਰ ਕਿਰਪਾ ਦੀਜੇ ਪ੍ਰਭ ਦਾਨ।

ਨਾਨਕ ਜਾਕੋ ਨਦਰ ਕਰੇ ਗੋੜੀ ਮਹੱਲਾ ਪੰਜਵਾਂ ਹਿਰਦੇ ਚਰਨ ਕਮਲ ਪ੍ਰਭ ਧਾਰੇ ਪੂਰੇ ਸਗਰ ਮਿਲਨੇ ਚਾਰੇ ਗੋਬਿੰਦ ਗੁਣ ਗਾਵੋ ਮੇਰੇ ਪਾਏ ਮੇਰੇ ਸਾਧੂ ਵਰਨਾਮ ਤੇ ਆਈ ਰਹੋ ਦੁਰਲਭ ਦੇ ਹੋਈ ਪਰਵਾਨ ਸਤਿਗੁਰ ਤੇ ਪਾਇਆ ਨਾਮ ਨਿਸ਼ਾਨ ਹਰ ਸਿਮ ਮਰਤ ਪੂਰਨ ਪਦ ਪਾਇਆ ਆਓ ਸਾਧ ਸੰਗ ਪੈ ਬ੍ਰਹਮ ਮਿਟਾਇਆ ਜਾ ਤੇ ਕਤ ਦੇਖੋ ਤਤ ਰਿਹਾ ਸੁਮਾਏ

ਕਮ ਲਾਗੈ ਕੌਡੇ ਬਦਲੇ ਰਤਨ ਤਿਆਗੈ ਰਹੋ ਪ੍ਰਭ ਤਿਆਗ ਲਾਗਤ ਅਨ ਲੋਭਾ ਦਾਸ ਸਲਾਮ।

ਸੁਵਾਸ ਸੋ ਸਮਰੱਥ ਸਿਮਰ ਸਾਸ ਗਿਰਾਸ ਮਿਤ ਸਾਧਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇ ਗੌੜੀ ਮਹੱਲਾ ਪੰਜਵਾਂ।

ਸੋ ਕਿਛ ਕਰ ਜਿਤ ਮੈਲ ਨਾ ਲਾਗੈ। ਹਰ ਕੀਰਤਨ ਮੈਂ ਹੋ ਮਨ ਜਾਗਰ ਆਓ, ਏਕੋ ਸਿਮਰਨ ਦੂਜਾ ਭਾਓ, ਸੰਸੰਗ ਜਬ ਕੇ ਬਲਨਾਓ, ਕਰਮ ਧਰਮ ਨੇ ਬ੍ਰਤ ਪੂਜਾ।

ਕਸਣ ਪਰ ਦਰਬਾਰ ਰਾਖੇ ਪਿਆਜ ਮੇਰੇ ਕਰਤਾਰ। ਗੌੜੀ ਮਹੱਲਾ ਪੰਜਵਾਂ, ਜਨ ਕੇ ਤੁਰ ਮਨ ਮੀਠ ਕਟਾਨੇ, ਪੁਰਬ ਕਰਮ ਲਿਖਿਆ ਧੁਰ ਪ੍ਰਾਣੀ ਰਹਾਉ। ਆਉ ਬੰਦ ਮਨ ਪੂਰ ਤੇ ਧਾਈ ਸਾਧ ਤੂਰ, ਕਰ ਸੁਧ ਮਨ ਜਾ।

0: ਭੇਟ ਬਿਨ ਕਰਤੂਤੇ ਮੁਕਤ ਨਾ ਪਾਈਏ ਮੁਕਤ ਪਦਾਰਥ ਨਾਮ ਚਾਹੀਏ ਰਾ ਪੂਜਾ ਦਿਲ ਕਰ ਤਿਸ ਨਾਨਾ ਛੁਰੀ ਕਾਟ ਲੈਵੇ ਹੱਥ ਦਾਨਾ ਵੇਦ ਪੜੈ ਮੁਖ ਮਿੱਠੀ ਬਾਣੀ ਜੀਆਂ ਕੋਤ ਨਾਮ ਸੰਗਿਆ ਪੁਰਾਣੀ ਕਹੋ ਨਾਨਕ ਦਿਸ ਕਿਰਪਾ ਧਾਰ ਹਿਰਦਾ ਸੁਧ ਬ੍ਰਹਮ ਵਿਚਾਰ ਗੌੜੀ ਮਹੱਲਾ ਪੰਜਵਾਂ ਤੇ ਕਰਬੈ ਸੁਹਰਦਨ ਪਿਆਰੇ ਸਤਿਗੁਰ ਤੁਮਰੇ ਕਾਜ ਸੁਆਰੇ ਰਾਵ ਦੂਤ ਦੂਤ ਪਰਮੇਸ਼ਰ ਮਾਰੇ ਦਿਨ ਕੀ ਪੈਦਰ ਕੀ ਗਰਦਾਰੇ ਬਾਦਸ਼ਾਹ ਸਾਹ ਸਭ ਵਾਸ ਕਰ ਦਿੰਦੇ ਅੰਮ੍ਰਿਤ ਨਾਮ ਹਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਹ ਸੰਗ ਮਿਲ ਕੇ ਨੋ ਦਾਨ ਸਰਮ ਪ੍ਰਭ ਪ੍ਰਬੰਧ ਸਦਾਮੀ ਨਾਨਕ ਕਿਰਪਾ ਕਰੀ ਪ੍ਰਭ ਸੁਆਮੀ
1: ਭੁੱਲੋ ਰਾਵਣ ਮੁਗਧ ਚੇਤ ਲੋਟੀ ਲੰਕਾ ਸੀ ਸਮੇਤ ਗਰਭ ਗਿਆ ਬਿਨ ਸਤਿਗੁਰ ਹੇਤ ਸਾਹਬਾਸ ਮਦ ਕੀਟ ਮੈਂ ਖਾਸਾ ਹਰਨਾਕਸ਼ ਨੇ ਨਕਸ਼ ਵਿਦਾਸਾ ਦਰਦ ਸੰਘਾਰੇ ਬਿਨ ਭਗਤ ਵਿਆਸਾ ਜਰਾ ਸੰਦ ਕਾਲ ਜਮਨ ਸੰਘਾਰੇ ਰਗਦ ਬੀਜ ਕਾਲ ਨੇਮ ਵਿਦਾਰੇ ਦੈਤ ਸੰਘਾਰ ਸੰਤ ਨਿਸਤਾਰੇ ਆਪੇ ਸਤਿਗੁਰ ਸ਼ਬਦ ਵਿਚਾਰੇ ਦੂਜੇ ਪਾਏ ਦੈਤ ਸੰਘਾਰੇ ਗੁਰਮੁਖ ਸਾਜ ਭਗਤ ਨਿਸਤਾਰੇ ਬੂਡਾ ਦੁਰਯੋਧਨ ਪਤ ਖੋਈ ਰਾਮ ਨਾ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੇ ਦੁਖ ਹੋਈ ਜਨਮੇ ਜੇ ਗੁਰੂ ਸਾਹਿਬ ਨਾ ਜਾਣਿਆ ਕਿਉਂ ਸੁਖ ਪਾਵੈ ਪਰਮ ਭੁਲਾਨਿਆ ਇੱਕ ਤਿਲ ਭੂਲੇ ਬਹੁਰ ਪਛਤਾਨਿਆ ਕਾਂਸ ਕੇਸ ਚਾਂਡੁਰ ਨਾ ਕੋਈ ਰਾਮ ਨਾ ਚੀਨਿਆ ਆਪਣੀ ਪਤ ਖੋਈ ਬਿਨ ਜਗਦੀਸ਼ ਨਾ ਰਾਖੇ ਕੋਈ ਬਿਨ ਗੁਰ ਗਰਬ ਨਾ ਮੇਟਿਆ ਜਾਏ ਗੁਰਮਤਿ ਧਰਮ ਤੀਰਜ ਹਰਨਾਏ ਨਾਨਕ ਨਾ ਮਿਲੇ ਗੁਣ ਗਾਏ ਗੌੜੀ ਮਹੱਲਾ ਪਹਿਲਾ ਚੂਆ ਚੰਦਨਾ ਕਛੜਾਵੋ ਪਾਠ ਪਟੰਬਰ ਪਹਿਰ ਹੰਡਾਵੋ ਬਿਨ ਹਰ ਨਾਮ ਕਹਾਂ ਸੁਖ ਪਾਵੋ

ਫੂਲ ਗੁਲਾਲਾ ਬਿਨ ਜਗਦੀਸ਼ ਖਾਂ ਹਾਂ ਸੁਖ ਭਾਲਾ ਨੈਣ ਸਲੋਨੀ ਸੁੰਦਰ ਨਾਰੀ ਖੋੜ ਸਿੰਗਾਰ ਕਰੇ ਅਤਿ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਆਰੀ ਦਰ ਕਰ ਮਹਿਲਾ ਸੇਜ ਸੁਖਾਲੀ ਐਨ ਸਫੂਲ ਵਿਛਾਵੈ ਮਾਲੀ ਬਿਨ ਹਰ ਨਾਮ ਸੋ ਦੇਹ ਦੁਖਾਲੀ ਹੈਵਰ ਗੈਵਰ ਨੇਜੇ ਵਾਜੇ ਲਸਕਰ ਨੇ ਖੁਆਸੀ ਪਾਜੇ ਬਿਨ ਜਗਦੀਸ਼ ਝੂਠੇ ਦੇ ਵਾਜੇ ਸਿੱਧ ਕਹਾਵੋ ਰਿਧ ਸਿੱਧ ਬੁਲਾਵੋ ਤਾਜ ਕੁੱਲ ਹੈ ਸਿਰ ਛਤਰ ਬਣਾਵੋ ਬਿਨ ਜਗਦੀਸ਼ ਕਹਾਂ ਸੱਚ ਪਾਵੋ ਖਾਨ ਮਲੂਕ ਕਹਾਵੋ ਰਾਜਾ ਵੈਤ ਵੈ ਕੂੜੇ ਹੈ ਪਾਜਾ ਬਿਨ ਗੁਰਸਬਦ ਨਾ ਸਵਰਸ ਕਾਜਾ ਹਉਮੈ ਮਮਤਾ ਗੁਰਸਬਦ ਵਿਸਾਰੀ ਗੁਰਮਤਿ ਜਾਣਿਆ ਰਿਦੇ ਮਰਾਰੀ ਪ੍ਰਾਣਵਤ ਨਾਨਕ ਸਾਰਣ ਤੁਮਾਰੀ ਗੌੜੀ ਮਹੱਲਾ ਪਹਿਲਾ ਸੇਵਾ ਏਕ ਨ ਜਾਣਸ ਅਵਰੈ ਪ੍ਰਪੰਚ ਬਿਆਦ ਤਿਆਗੈ ਕਵਰੈ ਭਾਏ ਮਿਲੇ ਸਚ ਸਾਚੇ ਸਚ ਰੇ ਐਸਾ ਰਾਮ ਭਗਤ ਜਨ ਹੋਈ

ਕਿਤੇ ਕਾਮਣ ਹਿਤਕਾਰੀ ਕ੍ਰੋਧ ਵਿਨਾਸ਼ੇ ਸਗਲ ਵਿਕਾਰੀ ਪਤ ਮਤ ਖੋਵੈ ਨਾਮ ਵਿਸਾਰੀ ਪਾਰ ਕਰ ਚੀਤ ਮਨ ਮੁਖ ਡੋਲਾਏ ਗਲ ਜਿਰਵੀਰੀ ਧੰਦੇ ਲਪਟਾਏ ਗੁਰਮੁਖ ਛੂਟ ਹਰ ਗੁਣ ਗਾਏ ਜਿਉ ਤਨ ਵਿਧਵਾ ਪਰ ਕੋ ਦੇਈ ਕਾਮ ਦਾਮ ਚਿਤ ਪਰ ਵਸ ਸੇਈ ਬਿਨ ਪਿਰ ਤ੍ਰਿਪਤ ਨ ਕਬਹੂ ਹੋਈ ਪੜ ਪੜ ਪੋਥੀ ਸਿਮਰਤ ਪਾਠਾ ਵੇਦ ਪ੍ਰਾਣ ਪੜੇ ਸੁਣ ਥਾਟਾ ਬਿਨ ਰਸ ਰਾਤੇ ਮਨ ਬਹੁ ਨਾਟਾ ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ਜੋ ਮੀਨਾ ਜਲ ਮਹੇ ਉਲਾਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਗੌੜੀ ਮਹੱਲਾ ਪਹਿਲਾ ਹਟ ਕਰ ਮਰੇ ਨ ਲੇਖੇ ਪਾਵੈ ਵੇਸ ਕਰੇ ਬਹੁ ਭਾਸ

ਕਾ ਇਹੋ ਜੀਓ, ਗੁਰ ਸ਼ਬਦ ਦੀ ਮਥ ਅੰਮ੍ਰਿਤ ਪੀਓ, ਨਾਮ ਡਾਏ ਤੁਧ ਭਾਣੇ ਦੀਓ, ਨਾਮ ਬਿਨਾ ਕੋ ਜੀਵਾ ਮਾਏ, ਆਨ ਦਿਨ ਜਪਤ ਰਹੋ ਤੇਰੀ ਸਰਨਾਏ, ਨਾਨਕ ਨਾਮ ਰਤੇ ਪਤ ਪਾਏ, ਗੌੜੀ ਮਹੱਲਾ ਪਹਿਲਾ, ਹਉਮੈ ਕਰਤ ਪੇਖੀ ਨਹੀਂ ਜਾਣਿਆ, ਗੁਰਮੁਖ ਭਗਤ ਵਿਰਲੇ ਮਨ ਮਾਨਿਆ, ਹਉ ਹਉ ਕਰਤ ਨਹੀਂ ਸੱਚ ਪਾਈਐ, ਹਉਮੈ ਜਾਏ ਪਰਮ ਪਦ ਪਾਈਏ ਰਹਾਉ, ਹਉਮੈ ਕਰ ਰਾਜੇ ਬਹੁਤਾ ਆਵੈ, ਹਉਮੈ ਖਪੇ ਜਨਮ ਮਰ ਆਵੈ, ਹਉਮੈ ਨਿਵਰੇ ਗੁਰੂ ਸਾਹਿਬ ਦੇ ਵਿਚਾਰੇ, ਚੰਚਲ ਮਤ ਤਿਆਗੇ।

ਸੋਚਿਆ ਕਰ ਚੁਕਾਵੈ ਜੇਤੀ ਹੈ ਤੀਤੀ ਕਿਹੋ ਨਾਹੀ ਗੁਰਮੁਖ ਗਿਆਨ ਪੇਟ ਗੁਣ ਗਾਹੀ ਹਉਮੈ ਬੰਧਨ ਬੰਧ ਪਵਾਵੈ ਨਾਨਕ ਰਾਮ ਭਗਤ ਸੁਖ ਪਾਵੈ ਗੌੜੀ ਮਹੱਲਾ ਪਹਿਲਾ।

ਸੰਘ ਆ ਰਿਹਾ ਆਮ ਹਰ ਰਾਖੇ ਗੁਰੂ ਸਾਹਿਬ ਦੇ ਵਿੱਚ ਆ ਰਿਹਾ ਰਹਾਉ ਮਾਇਆ ਮੋਹੇ ਦੇਵੀ ਸਭ ਦੇਵਾ ਕਾਲ ਨਾ ਛੋਡੇ ਬਿਨ ਗੁਰ ਕੀ ਸੇਵਾ ਉਹ ਅਵਨਾਸੀ ਅਲੱਖ ਅਭੇਵਾ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ ਨਮ ਭੁੱਲੇ ਜਮ ਕਾ ਦੁੱਖ ਸਹਿਣਾ ਮੈਂ ਤਰ ਨਾਮ ਜਿਉ ਰਾਖੋ ਰਹਿਣਾ ਚੌਧਰੀ ਰਾਜੇ ਨਹੀਂ ਕਿਸੇ ਮੁਕਾਮ ਸਾਹ ਮਰੇ ਸਾਂਚੇ ਮਾਇਆ ਦਾਮ ਮੈਂ ਤਨ ਦੀਜੇ ਹਰ ਅੰਮ੍ਰਿਤ ਨਾਮ ਰਈਅਤ ਮਹਿਰ ਮੁਕੱਦਮ ਸਿਕਦਾਰੇ ਨਿਚਲ ਕੋਈ ਨ ਦਿਸੇ ਸੰਸਾਰੇ ਹਫਰਿਓ ਕਾਲ ਕੂੜ ਸਿਰ ਮਾਰੇ ਨਿਚਲ ਏਕ ਸੱਚਾ ਸੱਚ ਸੋਈ ਜਿਨ ਕਰ ਸਾਜੀ ਤਿਨੇ ਸਭ ਗੋਈ ਉਹ ਗੁਰਮੁਖ ਜਾਪੈ ਤਾਂ ਪਤ ਹੋਈ ਕਾਜੀ ਸੇਖ ਭੇਖ ਫਕੀਰਾ ਵੱਡੇ ਕਹਾਵੇ ਹਉਮੈ ਤਨ ਪੀਰਾ ਕਾਲ ਨਾ ਛੋਡੇ ਬਿਨ ਸਤਿਗੁਰ ਕੀ ਧੀਰਾ ਕਾਲ ਜਾਲ ਜਿਹਵਾਰ ਨੈਣੀ ਕਾਨੀ ਕਾਲ ਸੁਣੇ ਬਿਖ ਬੈਣੀ

ਤਿੰਨਾ ਅੰਧਿਆਰਾ ਜਗ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ ਗੁਰ ਸੇਵਾ ਪ੍ਰਭ ਪਾਇਆ ਸੱਚ ਮੁਕਤ ਦੁਆਰਾ ਨਿਜ ਕਰ ਮਹਿਲ ਪਾਰ ਕੋ ਅੰਪਰੰਪਰ ਸੋਈ ਬਿਨ

ਸੱਚ ਪਾਵੈ ਗੌੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਝ ਲੈ ਤੋ ਹੋਏ ਨਿਬੇਰਾ ਕਰ ਕਰ ਨਾਮ ਨਿਰੰਜਣਾ ਸੋ ਠਾਕੁਰ ਮੇਰਾ ਬਿਨ ਗੁਰ ਸ਼ਬਦ

ਧਰਮ ਸੱਚ ਹੋਈ। ਗੁਰਮੁਖ ਅਹੰਕਾਰ ਜਲਾਈ ਦੋਈ, ਗੁਰਮੁਖ ਨਾਮ ਹਿਰਦੇ ਸੁਖ ਹੋਈ। ਆਪਣਾ ਮਨ ਪ੍ਰਬੁੱਧੋ ਬੁੱਝੋ ਸੋਈ, ਲੋਕ ਸਮਝਾਵੋ ਹੋ ਸੁਣੇ ਨਾ ਕੋਈ, ਗੁਰਮੁਖ ਸਮਝੋ ਸਦਾ ਸੁਖ ਹੋਈ। ਮਨਮੁਖ ਡੱਫ ਬਹੁਤ ਚਤੁਰਾਈ, ਜੋ ਕਿਛ ਕਮਾਵੈ ਸੋ ਥਾਏ ਨਾ ਪਾਈ, ਆਵੈ ਜਾਵੈ ਠੌਰ ਨਾ ਕਾਈ। ਮਨਮੁਖ ਕਰਮ ਕਰੇ ਬਹੁਤ ਅਭਿਮਾਨਾ, ਬਗ ਜੋ ਲਾਇ ਬਹਿ ਨਿਤ ਧਿਆਨਾ, ਜਮ ਪਕੜਿਆ ਤਬ ਹੀ ਪਛਤਾਨਾ, ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ। ਗੁਰ ਪ੍ਰਸਾਦੀ ਮਿਲੇ ਹਰ ਸੋਈ,

ਤਨ ਫੀਕਾ ਦੂਜੇ ਪਾਏ, ਗੁਰ ਕੇ ਸ਼ਬਦ ਸੱਚ ਲਿਵ ਲਾਏ, ਹਉਮੈ ਮੈਲਾ ਇਹੋ ਸੰਸਾਰਾ, ਨਿਤ ਤੀਰਥ ਨਹਾਵੈ ਨਾ ਜਾਏ ਅਹੰਕਾਰਾ, ਬਿਨ ਗੁਰ ਭੇਟੇ ਜਮ ਕਰੇ ਖੁਆਰਾ, ਸੋ ਜਨ ਸਾਚਾ ਜੇ ਹਉਮੈ ਮਾਰੇ, ਗੁਰ ਕੇ ਸ਼ਬਦ ਪੰਚ ਸੰਘਾਰੇ, ਆਪ ਤਰੇ ਸਕਲੇ ਕੁਲ ਤਾਰੇ,

ਕਰੇ ਚਤੁਰਾਈ, ਮਾਇਆ ਮੋਹੇ ਅਤ ਭਰਮ ਭੁਲਾਈ, ਬਿਨ ਗੁਰ ਸੇਵੇ ਬਹੁਤ ਦੁੱਖ ਪਾਈ। ਨਾਮ ਰਤੇ ਸਦਾ ਬੈਰਾਗੀ, ਗ੍ਰਹੀ ਅੰਤਰ ਸਾਚ ਲਿਵ ਲਾਗੀ, ਨਾਨਕ ਸਤਿਗੁਰ ਸੇਵੈ ਸੀ ਵਡਭਾਗੀ। ਗੌੜੀ ਮਹੱਲਾ ਤੀਜਾ।

ਹਰ ਗੁਣ ਗਾਵੇ ਸਹਿਜ ਸੁਭਾਏ, ਬਿਨ ਗੁਰ ਸਾਚੇ ਭਰਮ ਭੁਲਾਏ, ਮਨ ਮੁਖਾਂਦੇ ਸਦਾ ਬਿਖ ਖਾਏ, ਜਮ ਡੰਡ ਸਹਿ ਸਦਾ ਦੁੱਖ ਪਾਏ, ਜਮੂਆ ਨਾ ਜੁਹੈ ਹਰ ਕੀ ਸਰਣਾਈ, ਹੋਮੇ ਮਾਰ ਸੱਚ ਲਿਵ ਲਾਈ, ਸਦਾ ਰਹੇ ਹਰ ਨਾਮ ਲਿਵ ਲਾਈ, ਸਤਿਗੁਰ ਸੇਵੇ ਜਨ ਨਿਰਮਲ ਪਵਿੱਤਾ, ਮਨ ਸਿਉ ਮਨ ਮਿਲਾਏ ਸਭ ਜਗ ਜਿੱਤਾ, ਇਨ ਵਿਧ ਕੁਸਲ ਤੇਰੇ ਮੇਰੇ ਮੀਤਾ, ਸਤਿਗੁਰ ਸੇਵੇ ਸੁਫਲ ਪਾਏ, ਹਿਰਦੇ ਨਾਮ ਵਿੱਚੋਂ ਆਪ ਗਵਾਏ, ਅਨੰਦ ਬਾਣੀ ਸ਼ਬਦ ਵਜਾਏ, ਸਤਿਗੁਰ ਤੇ ਕਵਨ ਕਵਨ ਸੀਧੋ ਮੇਰੇ ਭਾਈ, ਭਗਤੀ ਸੀਧੇ ਦਰਸੋ।

ਧਰਮ ਨਾ ਜਾਈ ਮੂਲ ਛੁੜ ਲਾਗੈ ਦੂਜੇ ਭਾਈ ਬੇਕਾ ਮਾਤਾ ਬਿਖਮਾਹੀ ਸਮਾਈ ਮਾਇਆ ਕਰ ਮੂਲ ਜੰਤਰ ਭਰਮਾਏ ਹਰ ਜਿਉ ਵਿਸਰਿਆ ਦੂਜੇ ਭਾਏ ਜਿਸ ਨਦਰ ਕਰੇ ਸੋ ਪਰਮਗਤ ਪਾਏ ਅੰਤਰ ਸਾਚ ਬਾਹਰ ਸੱਚ ਵਰਤਾਏ ਸਾਚ ਨਾ ਛਪੇ ਜੇ ਕੋ ਰੱਖੇ ਛਪਾਏ ਗਿਆਨੀ ਬੂਝੈ ਸਹਿਜ ਸੁਭਾਏ ਗੁਰਮੁਖ ਸਾਚ ਰਿਹਾ ਲਿਵਲਾਏ ਹਉਮੈ ਮਾਇਆ ਸ਼ਬਦ ਜਲਾਏ ਮੇਰਾ ਪ੍ਰਭ ਸਾਚਾ ਮੇਲ ਮਿਲਾਏ ਸਤਿਗੁਰੁ ਦਾਤਾ ਸ਼ਬਦ ਸੁਣਾਏ ਧਾਵਤ ਰਾਖੇ ਠਾਕ ਰਹਾਏ ਪੂਰੇ ਗੁਰ ਤੇ ਸੋਜੀ ਪਾਏ ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ ਤਿਸ ਬਿਨ ਦੂਜਾ ਅਵਰ ਨਾ ਕੋਈ

ਆਂਦਿਨ ਹਿਰਦੇ ਜਪੋ ਜਗਦੀਸ਼ਾ ਗੁਰਮੁਖ ਪਾਵੋ ਪਰਮ ਪਦ ਸੁਖਾ ਰਹਾਵ। ਹਿਰਦੇ ਸੁਖ ਪਿਆ ਪ੍ਰਗਾਸ ਗੁਰਮੁਖ ਗਾਵੈ ਸੱਚ ਗੁਣਦਾਸ ਦਾਸਨ ਦਾਸ ਨਿਤ ਹੋਵੈ ਦਾਸ ਗ੍ਰਹਿ ਕੁਟੰਬ ਮੈਂ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੈ ਸੋਈ ਤ੍ਰੈ ਗੁਣ ਮਿਟ ਨਿਰਮਲ ਹੋਈ ਸਹਿਜੇ ਸਾਚ ਮਿਲੇ ਪ੍ਰਭ ਸੋਈ ਮੋਹ ਕੁਟੰਬ ਸਿਉ ਪ੍ਰੀਤ ਨ ਹੋਏ ਜਾਂ ਹਿਰਦੇ ਵਸਿਆ ਸੱਚ ਸੋਈ ਗੁਰਮੁਖ ਮਨ ਬੇਦਿਆ ਅਸਥਿਰ ਹੋਏ ਹੁਕਮ ਵਿਛਾਣੇ ਬੂਝੇ ਸੱਚ ਸੋਏ ਤੂੰ ਕਰਤਾ ਮੈਂ ਅਵਰਨਾ ਕੋਏ ਤੁਝ ਸੇਵੀ ਤੁਝ ਤੇ ਪਤ ਹੋਏ ਕਿਰਪਾ ਕਰੇ ਗਾਵਾ ਪ੍ਰਭ ਸੋਏ ਨਾਮ ਰਤਨ ਸਭ ਜਗ ਮੈਂ ਲੋਏ ਗੁਰਮੁਖ ਬਾਣੀ ਮਿੱਠੀ ਲਾਗੀ ਅੰਤਰ ਵਿਗਸੇ ਅੰਦਿਨ ਲਿਵ ਲਾਗੀ ਸਹਿਜੇ ਸੱਚ ਮਿਲਿਆ ਪ੍ਰਸਾਦੀ ਸਤਿਗੁਰ ਪਾਈਏ ਪੂਰੇ ਵਡਭਾਗੀ ਹਉਮੈ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੇ ਰਾਮ ਨਾਮ ਗੁਣਤਾਸ ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ ਜਬ ਹਿਰਦੇ ਰਵਿਆ ਚਰਨ ਨੇਵਾਸ ਜਿਸ ਨਾਮ ਦੇ ਸੋਈ ਜਨ ਪਾਏ ਗੁਰਮੁਖ ਮੇਲੇ ਆਪ ਗਵਾਏ ਹਿਰਦੈ ਸਾਚਾ ਨਾਮ ਵਸਾਏ ਨਾਨਕ ਸਹਿਜੇ ਸਾਚ ਸਮਾਏ ਗੌੜੀ ਮਹੱਲਾ ਤੀਜਾ ਮਨ ਹੀ ਮਨ ਸਵਾਰਿਆ ਪੈ ਸਹਿਜ ਸੁਭਾਏ ਸ਼ਬਦ ਮਨ ਰੰਗਿਆ ਲਿਵਲਾਏ ਨਿਜ ਕਰ ਵਸਿਆ ਪ੍ਰਭ ਕੀ ਰਜਾਏ ਸਤਿਗੁਰ ਸੇਵਿਆਂ ਜਾਏ ਅਭਿਮਾਨ ਗੋਬਿੰਦ ਪਾਈਏ ਗੁਣੇ ਨਿਧਾਨ ਰਹਾਉ ਮਨ ਬੈਰਾਗੀ ਜਾਂ ਸ਼ਬਦ ਪਉ ਖਾਏ ਮੇਰਾ ਪ੍ਰਭ ਨਿਰਮਲਾ ਸਭ ਤੇ ਰਿਹਾ ਸਮਾਏ ਗੁਰ ਕਿਰਪਾ ਤੇ ਮਿਲੇ ਮਿਲਾਏ ਹਰ ਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਇਨ ਵਿਦ ਪਾਇਆ ਜਾਏ ਹਰ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾ ਲੱਗੇ ਪਿਆਰ ਤ੍ਰਿਗ ਸੇਜ ਸੁਖਾਲੀ ਕਾਮਣ ਮੋਹ ਗੁਬਾਰ ਤਿਨ ਸਫਲ ਜਨਮ ਜਿਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨਾ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ ਸੋਏ ਹਰ ਨਾਮ ਬਿਨਾ ਮੈਂ ਵਰਨਾ ਕੋਏ ਸਤਿਗੁਰ ਤੇ ਹਮ ਗਤ ਪਤ ਪਾਈ ਹਰ ਨਾਮ ਧਿਆਈਆ ਦੁਖ ਸਗਲ ਮਿਟਾਈ ਸਦਾ ਆਨੰਦ ਹਰ ਨਾਮ ਲਿਵ ਲਾਈ ਗੁਰ ਮਿਲਿਆ ਹਮ ਕਉ ਸਰੀਰ ਸੁਧ ਭਈ ਹਉਮੈ ਤ੍ਰਿਸ਼ਨਾ ਸਭ ਅਗਨ ਬੁਝਈ ਬਿਨ

ਸਤ ਸੰਗਤ ਮੈਂ ਲਾਏ ਪ੍ਰਭ ਹਰ ਹਿਰਦੇ ਹਰ ਗੁਣਸਾਰ ਰਹਾਓ ਸੇ ਭਗਤ ਹਰ ਭਾਮ ਦੇ ਜੋ ਗੁਰਮੁਖ ਭਾਈ ਚਲੰਨ ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਿਰਕਾਰ ਓਏ ਕਿਉਂ ਮਨੋ ਵਿਸਾਰੀਏ ਹਰ ਰੱਖੀਏ ਹਿਰਦੇ ਧਾਰ ਨਾ ਮਿਲੇ ਪਤ ਪਾਈਏ ਨਾ ਮੰਨਿਆ ਸੁਖ ਹੋਏ ਸਤਿਗੁਰ ਤੇ ਨਾਮ ਪਾਈਏ ਕਰ ਮਿਲੇ ਪ੍ਰਭ ਸੋਏ ਸਤਿਗੁਰ ਤੇ ਜੋ ਮੋਹ ਫਿਰੇ ਉਹ ਭਰਮ ਦੇ ਨਾ ਟਿਕਾਨ ਧਰਤ ਸਮਾਨ ਨ ਝੱਲੀ ਵਿੱਚ ਵਿਸ਼ਟਾ ਪਏ ਪਚੰਨ ਇਹ ਜਗ ਭਰਮ ਭੁਲਾਇਆ ਮੋਹ ਠਕੋਲੀ ਪਾਏ ਜਿਨ੍ਹਾਂ ਸਤਿਗੁਰ ਭੇਟਿਆ ਤਿੰਨ ਨੇੜ ਨਾ ਭਿੱਟੇ ਮਾਏ ਸਤਿਗੁਰ ਸੇਵਣ ਸੇ ਸੋਹਣੇ ਹੋਮੇ ਮੈਲ ਗਵਾਏ ਸਵਰਤੀ ਸੇ ਨਿਰਮਲੇ ਚੱਲੇ ਸਤਿਗੁਰ ਭਾਏ ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਿਲਾਏ

ਡੰਡ ਲੋਭੀ ਮਾਰੀਏ ਜਮ ਡੰਡ ਦੇ ਸਜਾਏ ਮਨ ਕਰ ਹਲਾ ਮੇਰੇ ਪ੍ਰਾਣ ਤੂੰ ਮੈਲ ਪਾਖੰਡ ਭਰਮ ਗਵਾਏ ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗ

ਨਿਹਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸਮਾਲ ਮਨ ਕਰ ਹਲਾ ਮੇਰਾ ਪਿਆਰਿਆ ਸਤਸੰਗਤ ਸਤਿਗੁਰ ਭਾਲ ਸਤਸੰਗਤ ਲਗ ਹਰ ਧਿਆਈਏ

ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸਮਾਲ, ਗੁਰ ਨੌ ਨਿਧ ਨਾਮ ਵਿਖਾਲਿਆ, ਹਰ ਦਾਤ ਕਰੀ ਦਇਆਲ, ਮਨ ਕਰ ਹਲਾ ਤੂੰ ਚੰਚਲਾ, ਚਤੁਰਾਈ ਛੱਡ ਬਿਕਰਾਲ, ਹਰ ਹਰ ਨਾਮ ਸਮਾਲ ਤੂੰ ਹਰ ਮੁਕਤ ਕਰੇ ਅੰਤ ਕਾਲ, ਮਨ ਕਰ ਹਲਾ ਵਡਭਾਗੀਆ ਤੂੰ ਗਿਆਨ ਰਤਨ ਸਮਾਲ, ਗੁਰ ਗਿਆਨ ਖੜਗ ਹੱਥ ਧਾਰ।

ਹਰ ਸੱਜਣ ਲਦੜਾ ਨਾਲ ਰੰਗ ਰਤੜੇ ਮਨ ਕਰ ਹਲੇ ਹਰ ਰੰਗ ਸਦਾ ਸਮਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸਮਾਲ ਹਮ ਪੰਖੀ ਮਨ ਕਰ ਹਲੇ ਹਰ ਤਰਵਰ ਪੁਰਖ ਅਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸਮਾਲ ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ।

ਘਟ ਘਟ ਚੀਨਾ ਸਹਿਜ ਸੁਹੇਲਾ ਫਲ ਮਸਕੀਨੀ ਸਤਿਗੁਰ ਆਪਣੇ ਮੋਹੈ ਦਾਨ ਦੀਨੀ ਰਹਾਓ ਜਬ ਕਿਸ ਕੋ ਇਹ ਜਾਨ ਸੰਬੰਧਾ ਤਬ ਸਗਲੇ ਇਸ ਮੇਲੇ ਫੰਦਾ ਮੇਰਾ ਤੀਰ ਜਬ ਇਨਹ ਚੁਕਾਈ ਤਾਂ ਤੇ ਇਸ ਸੰਗ ਨਹੀਂ ਬਹਿ ਰਾਈ ਜਬ ਇਹਨੇ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ

ਮਹੱਲਾ ਪੰਜਵਾ ਗੁਰੂ ਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ ਤਿਸ ਕੈ ਹਿਰਦੇ ਰਵਿਆ ਸੋਏ ਮਨ ਤਨ ਸੀਤਲ ਨਿਹਚਲ ਹੋਏ

ਗੁਰਬਾ ਬੈਠਾਏ। ਜਾਸ ਜਬਤ ਫਿਰ ਦੁਖ ਨਾ ਲਾਗੈ, ਜਾਸ ਜਬਤ ਇਹ ਹਉਮੈ ਭਾਗੈ, ਜਾਸ ਜਬਤ ਬਸ ਆਵੈ ਪੰਚਾ, ਜਾਸ ਜਬਤ ਹਿਰਦੇ ਅੰਮ੍ਰਿਤ ਸਾਂਚਾ, ਜਾਸ ਜਬਤ ਇਹ ਤ੍ਰਿਸ਼ਨਾ ਬੁਝੈ, ਜਾਸ ਜਬਤ ਹਰ ਦਰਗੈ ਸਿਜੈ, ਜਾਸ ਜਬਤ ਕੋਟ ਮਿਟੇ ਅਪਰਾਧ, ਜਾਸ ਜਬਤ ਹਰ ਹੋਵੈ ਸਾਧ, ਜਾਸ ਜਬਤ ਮਨ ਸੀਤਲ ਹੋਵੈ, ਜਾਸ ਜਬਤ ਮਲ ਸਗਲੀ ਖੋਵੈ, ਜਾਸ ਜਬਤ ਰਤਨ ਹਰ ਮਿਲੈ, ਬੋਰ ਨਾ ਛੋਡੇ ਹਰ ਸੰਗ ਹਿਲੈ, ਜਾਸ ਜਬਤ ਕਈ ਬੈਕੁੰਠ ਵਾਸ, ਜਾਸ ਜਬਤ ਸੁਖ ਸਹਿਜ ਨਿਵਾਸ, ਜਾਸ ਜਬਤ ਇਹ ਅਗਨ ਨਾ ਪੋਹਤ, ਜਾਸ ਜਬਤ ਇਹ ਕਾਲ ਨਾ ਜੋਹਤ, ਜਾਸ ਜਬਤ ਤੇਰਾ ਨਿਰਮਲ ਮਾਥਾ, ਜਾਸ ਜਬਤ ਸਗਲਾ ਦੁੱਖ ਲਾਥਾ, ਜਾਸ ਜਬਤ ਮੁਸ਼ਕਲ ਕਛ ਨਾ ਬਣੈ, ਜਾਸ ਜਬਤ ਸੁਣ ਅਨਹਤ ਧੁਨੈ, ਜਾਸ ਜਬਤ ਇਹ ਨਿਰਮਲ ਸੋਏ, ਜਾਸ ਜਬਤ ਕਮਲ ਸੀਧਾ ਹੋਏ, ਗੁਰ ਸੁਭ ਦ੍ਰਿਸ਼ਟ ਸਭ ਉੱਪਰ ਕਰੀ, ਜਿਸ ਕਹਿ ਹਿਰਦੇ ਮੰਤਰ ਦੇ ਹਰੀ, ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਕਹੁ ਨਾਨਕ ਜਿਸ ਸਤਿਗੁਰ ਪੂਰਾ, ਗੌੜੀ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਿਦ ਅੰਤਰ ਧਾਰੈ, ਪੰਚ ਜਨਾ ਸੋ ਸੰਤ।

ਸੇ ਅੱਖੇ ਡਿਠੜਿਆ ਕੋਈ ਦੇ ਮੂਰਖ ਲੁਭਿਆ ਮੂਲ ਨਾ ਸੁਣੀ ਕਹਿਆ ਇੱਕ ਸਦਹ ਚੋਂ ਕਿਆ ਗਣੀ ਸਭ ਇਕਤ ਸਾਧ ਮੁੱਠੀ ਇੱਕ ਅੱਧ ਨਾਏ ਰੱਸੀ ਅੜਾ ਕਾ ਵਿਰਲੀ ਜਾਏ ਉੱਠੀ

ਹਰਗ ਸੁਖ ਤਰਹਿ ਤਿਤਾ ਤਿਨ ਜਗ ਤਤ ਪਛਾਨਾ ਉਸਨ ਦਾ ਦੋ ਤਿਆਗਿਆ ਏਕੋ ਦੇ ਪਦ ਨਿਰਬਾਨਾ ਜਨ ਨਾਨਕੇ ਖਿਲ ਘਟਨ ਹੈ ਕਿਨੂੰ ਗੁਰਮੁਖ ਜਾਨਾ ਗੌੜੀ ਮਹੱਲਾ ਨਾਮ ਸਾਧੋ ਰਚਨਾ ਰਾਮ ਬਨਾਈ ਇਸ ਇੱਕ ਬਿਨਸੈ